ਤਿੰਦਾ ਰਹੇ ਨ ਚੁੱਕੇ ਭੋਗ, ਗੁਣ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਸ ਨਾਰਾ ਗੁਰੂ ਜੀ ਮਹਲਾ ਚੌਥਾ, ਹਰ ਕਹਿ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਡਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਅਮਰੀ ਰਹਿਰਾਸ ਰਹਾਉ, ਹਰ ਜਨ ਗੇ ਵਡਪਾ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਿਆ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਸੁਨਾਮ ਪਾਇਆ ਤੇ ਪਾਗਣ ਜੰਪਾਸ, ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ, ਤਨ ਤਨ ਸਾਸਮ ਜਿਤ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ, ਗੁਰੂ ਜੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿੱਤ ਮੈਂ ਉਦਮ ਜਵਾਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰਜ ਕਾਗੇ ਕਰ ਤਰਿਆ, ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋ ਸੁਤ ਬੰਤਾ, ਕੋਈ ਨਾ ਕਿਸ ਕੀ ਤਰਿਆ, ਸਿਰ ਸਿਰਿਨ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ, ਉੜੇ ਉੜਾ ਵੈਸੈ ਕੋਸਾ, ਤੇ ਪਾਸੇ ਬਰੇ ਸਰਿਆ, ਤਿਨ ਕਵਣ ਖਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ, ਸਾਵਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ, ਸੋ ਪੁਰਖੇ ਕਿਹਾ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨੰਜਣ ਹਰ ਪੁੰਨਣ ਗੰਮਾ ਗੰਮ ਪਾਰਾ, ਸਭ ਤਿਆਵੇਂ ਸਭ ਤਿਆਵੇਂ ਤੋ ਜੀ ਹਰ ਸੱਚੇ ਸਿਜਣ ਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀ ਆਂਕਾ ਦਤਾਰਾ, ਹਰ ਦਿਆਵੋ ਸੰਤੋ ਜੀ ਸਭ ਦੋ ਵਸਾਰਨ ਹਾਰਾ, ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਗੜਗੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸੁਮਾਣਾ, ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਬਿਨਾ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣ ਆਪ ਖਾਣਾ, ਜੋ ਸੇਵੈ ਜੋ ਸੇਵੈ ਤੋ ਜੀ ਜਾਂ ਨਾਨਕ ਤਿਨ ਕੁਰਬਾਣਾ, ਹਰ ਤਿਆਵੇ ਹਰ ਤਿਆਵੇ ਤੋ ਜੀ ਸੇ ਜਨ ਜੁਗ ਮੇ ਸੋ ਵਾਸੀ, ਸੇ ਮੂਹ ਸੇ ਮੂਤ ਪਏ ਜਿਹਨੂੰ ਹਰ ਤਿਆਇਆ ਜੀ, ਤਿਨ ਤੁਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ, ਤਿਨ ਕਾ ਪਉ ਸਗ ਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਾਂ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਪੜਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਸਲਾਂ ਤੋ ਜੀ ਅਨਕ ਅਨੇਕ ਅਨੰਤਾ, ਤੇਰੇ ਅਨਕ ਤਿਨ ਕਰੇ ਹਰ ਪੂਜਾ ਜੀ ਤਬ ਤਾਪੇ ਜਵੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗਤ ਸੇ ਭਗਤ ਪਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੋ ਜੇ ਵੜਾ ਵਰਨਾ ਕੋਈ, ਤੂੰ ਜੋ ਜੋ ਏਕੋ ਸਦਾਹਦਾ ਤੂੰ ਏਕੋ ਜੀ, ਤੂੰ ਨੇ ਚਿਰ ਕਰਤਾ ਸੋਈ, ਤੁਹਾਡੇ ਆਪੇ ਪਾਵੈ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ,
ਤੁਹਾਡੇ ਆਪੇ ਸੇ ਸਭ ਪਾਈ ਜੀ, ਤੁਹਾਡੇ ਆਪੇ ਸੇ ਸਭ ਗੋਈ, ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣੂ ਆਸਾ ਮੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਤਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਾ ਲਾਦਾ ਮਨਮੋਹ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝੀ ਮਾਏ, ਤੋਏ ਬਿਨ ਦੂਜਾ ਕੋਈ ਨਾਏ, ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਨਾ ਨੂੰ ਗੁਰਮ ਪ੍ਰਗਟੋਇਆ ਸਾ ਮਹਲਾ ਪਹਿਲਾ, ਤਿਤ ਸਰ ਲੈ ਭੈਲੇ ਨਵਾਸਾ ਪਾਣੀ ਪਾਵ ਤਿੰਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ, ਮਨ ਏਕ ਨਾ ਚੇ ਸਮੂੜ ਮੰਦਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਭਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜੈਨ ਤੋਂ ਨਾ ਹੀ ਵਿਸਰਿਆ ਆਸਾ ਮੱਲਾ ਪੰਜਵਾ, ਕਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤਰ ਕਿਤੇ ਨਾ ਕਾਮ, ਮਿਲ ਸਾਧ ਸੰਤ ਭਾਈ ਕੇਵਲ ਨਾਮ, ਸਰਨ ਜਾ ਮਲਾ ਪਉ ਜਲ ਤਰਨ ਗਏ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੂ ਸਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਾਬੇ ਵਾਜ ਬੇਨਤੀ ਚੋ ਪਈ, ਅਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋਸ ਸਵੇ ਤੁਮ ਕਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੋਈ ਵਸੇ ਮੋਰੋ ਪਰਿਵਾਰਾ, ਸੇਵਕ ਸੇ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੁ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੌਂ ਚੌਂ ਸਤਰ ਹਮਾਰੇ ਮਾਰੀਐ, ਆਪ ਹਾਥ ਦੇ ਮੁਝੇ ਅਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰੀ ਹੋ ਰੱਛਾ, ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦੁਸ਼ਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਬਿੰ ਪ੍ਰਕਾਸਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾ ਜਸ਼ਨ ਉਪਜਾਇਓ, ਆਦਿ ਅੰਤ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਰ ਪਰ ਜਾਜ ਨੇ ਆਪ ਸਵਾਰੀ, ਸਿਵਗਨ ਗੋ ਸਿਵ ਗੁਣ ਸੋ ਦੀਓ, ਸਤਰਨ ਗੋ ਪਰ ਮੁਹੰਬਦ ਕੀਓ,
ਘੜ ਘੜ ਕੇ ਅੰਤਰ ਕੀ ਜਾਣਤ, ਪਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਾਂ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਂਦਾ, ਜਾਵਦ ਕਰ ਕਰਾਂ ਕਰਤਾਰਾ, ਪਰ ਜਾ ਤਰ ਤਵ ਦੇ ਅਪਾਰਾ, ਜਾਬਾ ਕਰ ਕਰ ਤੋ ਕਬੋ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਨਸੀ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨ ਬੇ ਭੇਦ ਰਿਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਨ ਨਾਦ ਸੰਭ, ਤਾਂ ਕਾ ਮੂੜ ਚਾਤ ਪੇਦਾ, ਜਾ ਕੋ ਪੇ ਨ ਪਾਵਤ ਪੇਦਾ, ਤਾ ਕੋ ਕਿਰਪਾ ਹਨੁਮਾਨਤ, ਮਹਾਂ ਮੂੜ ਕੈ ਪੇ ਨ ਜਾਣਤ, ਮਹਾਂਦੇਵ ਕੋ ਕਹਿ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਭੇਵ, ਆਵ ਆਪਣੀ ਬੁੱਧ ਹੈ ਜੇਤੀ, ਬਣਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਨ ਜਾਏ ਪਸਾਰਾ, ਕੇ ਵੈਸਿਆ ਪ੍ਰਥਮ ਸੰਸਾਰਾ, ਇਕ ਰੂਪਾ ਨੂ ਸਰੂਪਾ, ਰੰਗ ਪਿਓ ਰਾਵ ਕੇ ਪੂਪਾ, ਹੰਡ ਜੇ ਰਸੇ ਤਜਕੀਨੀ, ਉਤ ਬੁਜ ਖਾਨ ਬਹੁਰ ਰਚ ਦੀਨੀ, ਕਹੂੰ ਬੂਰਾ ਜਾਹੂੰ ਬੈਠਾ, ਕਹੂੰ ਸਿਨ ਪਿਓ ਸੰਕਰ ਕੈਠਾ, ਸਗਰੀ ਸਿਰ ਦਿਖਾਏ ਅਚੰਭਵ, ਆਦਿ ਜਗਾਸਰੂ ਸੇ ਅੰਭਵ, ਆਬ ਰੱਛਾ ਮੇਰੀ ਤੁਮ ਕਰੋ, ਸਿੱਖ ਅਬਾਰ ਸਿੱਖ ਸੰਗਰੋ, ਦੂਜਿਤ ਉਠਤ ਪਾਤਾ, ਸਗਲ ਮਲੇਸ਼ ਕਰੋ ਰਣਗਾਤਾ, ਜਿਆ ਤੂੰ ਸਭ ਸਰਣੀ ਪਰੇ, ਤਿਨਕੇ ਦੁਸ਼ਟ ਦੂਤ ਹੈ ਮਰੇ, ਪੁਰਖ ਜਾਉਨ ਪਾ ਪਰੇ ਤਿਆਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਤੇ ਆਏ ਹੈ, ਤਾਂ ਕਿ ਕਾਲ ਨਿਟ ਨਹੀਂ ਆਏ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਹਰੀ ਟਰੇ ਤਦਕਾਲਾ, ਕਿਰਪਾ ਦਿਰ ਤਨ ਜਾਏ ਨਾ ਹਰ ਹੋ, ਤਾਂ ਕੇ ਤਾਪ ਤਨੰਗ ਮੈਂ ਹਰ ਹੋ, ਰਿਦ ਸਿੱਧ ਕਰਮ ਸਭ ਹੋਈ, ਦੋ ਸਹਿ ਸਹਿ ਸਕੇ ਨਾ ਕੋਈ, ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਂ ਤੇ ਤਾਏ ਉਬਾਰਾ, ਜਿੰਦਰ ਨਾਮ ਤਿਆਰੋ ਕਹਾ, ਦਾਰ ਦੋ ਦੋ ਤੇਰਾ, ਖੜਗ ਕੇ ਤਮੈ ਸਰਨ ਤਿਹਾਰੀ, ਆਪ ਹਾ ਦੇ ਲਿਓ ਅਬਾਰੀ, ਸਰਵ ਡੋਰ ਮੋਹ ਸਹਾਈ, ਦੁਸ਼ਟ ਦੋ ਤੇ ਲਿਓ ਬਚਾਈ, ਸਵਈਆ ਪਾਏ ਗਏ ਜਬ ਤੇ ਤੁਮ ਰੇ, ਤਬ ਤੇ ਕਉ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਨੇ ਕਹਿ ਮਤੇ ਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਸਭੈ, ਬਹੁ ਭੇਦ ਕਹਿ ਮੇਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਿਹੋ ਸਭ ਤੋਏ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾੜ ਕੇ, ਗਿਹੋ ਤੁਵਾਰੋ ਦੁਆਰ, ਬਾਹੇ ਗਏ ਕੀ ਲਾਜੇ ਅਸ, ਗੋਬਿੰਦਾਸ ਤੁਆਰ, ਰਾਮ ਕਲੀ ਮਹਲਾ ਤੀਜਾ, ਆਨੰਦ ਕਿਉ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਮਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਾਵੇ ਸਾਰਨਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਗਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਦਾਂ ਤੇਰੇ ਸਭ ਕਿਹਾ, ਜੇ ਦੇ ਸੋ ਪਾਵੇ, ਸਦਾ ਸਿਫਲਾ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ,
कहे नानक सच्चे साहिब क्या नाही कर तेरे। साचा नाम मेरा आधारो, साच नाम आधार मेरा, जिन पुखा साब गवाइया कर शांत सुख मनाए वसया, जिन इच्छा साब पुजाइया सदा कुर्बान किया गुरु इटो जे दिया है बड़े आईया। कह नानक सुनो संतो शब तरो प्यारो, साचा नाम मेरा आधारो, वाजे पण शब्द कर सुभागे, कर सुभागे शब्द वाजे कला जिद कर तारिया, पंज दो तुद वास कीते काल कंटक मारिया, तुर करम पाया तो जिन को सेना मार के लागे, कहे नानक तै सुख हुआ तितकार अनहद वाजे। आनंद सुनो वड पागियो सगल मनोरथ पूरे, पार ब्रह्म प्राप्त आया उतरे सगल वसूरे, तूरो संताप उतरे सुनी सची बाणी, संत साजन पै स्वर से पूरे गुरते जानी, सुनते पनीत कहते पवित सतगुर आपर पूरे, कहे ना सत सतगुर आपर पूरे, बिनवंत नानक गुर चरण लागे वाजे अनहद तूरे। सुनते पनीत कहते पवित सतगुर आपर पूरे, बिनवंत नान गुर चरण लागे वाजे अनहद तूरे। मुदावणी महला पंजवां, थाल विच तिन वस्तु पइयो सत संतोख विचारो, अमृत नाम ठाकुर का पेयो जिसका सब सदारो, जे को खावे जे को पूंछे तिसका हो अधारो, ये वस्ता जी न जाई नेतने दा कुरतारो, तम संसार चन लगतरी है सब नान ब्रह्म पसारो। श्लोक महला पंजवा, तेरा कीता जा तो नाई मैनू जो कितो, मैं निर्गुण आरे को गुण नहीं आपे तरस पे होई, तरस पे आ मैं रामत होई सतगुर सज्जन मिलिया, नानक नाम मिले तां जीवा तन मन थीवे हरिया, तरस पया मेहरामत होई सतगुर सज्जन मिलिया, नानक नाम मिले तां जीवा तन मन थीवे हरिया। वाहिगुरु जी का खालसा, वाहिगुरु जी की फतेह। परमस्कार जो सत्संग जी, सतगुरु दी पार बख्श रहमत कृपा दा सदका शामा दे दीवान दी आरंभता हो रही है, और नेत्रनेम दी बाणी सोध रह सब दे पाठ होए ने, आप जी ने श्रद्धा भावना ते प्यार दे नाल सरवण कीते ने, अज सतगुरु ने खुशियां बख्शियां ने। वड्डा परिवार दी बच्ची है मनत कौर, ਉਹਦਾ ਪੰਜਵਾਂ ਜਨਮ ਦਿਨ ਹੈ, ਅਤੇ ਟਵਾਣਾ ਪਰਿਵਾਰ ਦੇ ਸਪੁੱਤਰ ਕਾਕਾ ਪ੍ਰਤਾਪ ਸਿੰਘ ਦਾ ਆਨੰਦ ਕਾਰਜ ਹੈ, ਅਤੇ ਇਸੇ ਤਰ੍ਹਾਂ ਔਲਖ ਪਰਿਵਾਰ ਨੂੰ ਸਤਿਗੁਰ ਨੇ ਪੋਤੇ ਦੀ ਦਾਤ ਬਖਸ਼ੀ ਹੈ, ਕਾਕਾ ਪ੍ਰਤਾਪ ਸਿੰਘ ਨੇ ਜਨਮ ਲਿਆ, ਅਤੇ ਭਾਈ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਵੀ ਸ਼ੁਕਰਾਨੇ ਵਜੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੈ। ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀ, ਮਾਤਾ ਪਿਤਾ ਗਿਆ ਕਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਬਖਸ਼ਿਸ਼ ਕਰਨ, ਅਤੇ ਟਵਾਣਾ ਪਰਿਵਾਰ ਦੇ ਜੋ ਰੰਭੇ ਕਾਰਜ ਨੇ ਸਤਿਗੁਰ ਅੰਗ ਸੰਗ ਸਾਜ ਕੇ ਸੰਪੂਰਨ ਕਰਨ, ਅਤੇ ਕਾਕਾ ਪ੍ਰਤਾਪ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਬੱਚੇ ਨੂੰ ਗ੍ਰਿਸ਼ਤੀ ਜੀਵਨ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਦਾਨ ਕਰਨ, ਕਾਰਜਾਂ ਦੀ ਰੰਭਤਾ ਲਈ ਪਰਿਵਾਰ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ। ਸੋ ਸਭ ਪਰਿਵਾਰਾਂ ਨੂੰ ਜੀ ਆਇਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਰਬੱਤ ਪਰਿਵਾਰਾਂ ਨੂੰ ਛੱਡਦੀਆਂ ਕਰਾਂ। ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਰਹੇ ਨੇ। ਮੈਂ ਬੇਨਤੀ ਕਰਾਂਗਾ ਸਭ ਪਰਿਵਾਰਾਂ ਨੂੰ ਕਿ ਬੈਠ ਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਸਰਵਣ ਕਰਨਾ। ਜਿੱਥੇ ਆਪਾਂ ਸੰਗਤ ਰੂਪ ਵਿੱਚ ਪਾਠ ਕਰਨਾ, ਉੱਥੇ ਸਾਡੇ ਜੀਵਨ ਦਾ ਆਧਾਰ ਬਣ ਜਾਏ ਕਿ ਅਸੀਂ ਖੁਦ ਵੀ
ਨਿਤਨੇਮ ਕਰੀਏ, ਬਾਣੀ ਪੜ੍ਹੀਏ ਅਤੇ ਸੁਖਮਣੀ ਸਾਹਿਬ ਦਾ ਪਾਠ ਵੀ ਆਪਾਂ ਆਪ ਕਰਨ ਦੀ। ਵੈਸੇ ਤਾਂ ਸਾਰੀ ਬਾਣੀ ਸਿੱਖ ਨੂੰ ਆਪ ਪੜ੍ਹਨ ਦਾ ਹੁਕਮ ਹੈ, ਗਾਵੋ ਸੁਣੋ ਪੜ੍ਹੋ ਨਿਤ ਪਾਈ। ਜੋ ਵੀ ਧਾਰਮਿਕ ਕਰਮੇ ਖੰਡ ਪਾਠ ਸਹਿਜ ਪਾਠ ਜਾਂ ਪਰਿਵਾਰ ਨਾਲ ਮਿਲ ਕੇ ਆਪ ਕਰਨ, ਆਪ ਨਹੀਂ ਕਰਦੇ ਤਾਂ ਪਾਠੀ ਲਾ ਕੇ ਸੁਣ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਹਾਡਾ ਨਿਤਨੇਮ ਵੀ ਬਣ ਜਾਵੇ। ਸੋ ਆਹ ਹੁਣ ਸੁਖਮਣੀ ਸਾਹਿਬ ਦੇ ਪਾਠ 7:45 ਤੱਕ ਹੋਣਗੇ ਔਰ 7:45 ਠੀਕ ਅਰਦਾਸ ਹੋਏਗੀ। ਸਭ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ। ਸੋ ਭਾਈ ਜਸਵੰਤ ਸਿੰਘ ਤੁਹਾਡਾ ਨਾਮ, ਭਾਈ ਜਸਵੰਤ ਸਿੰਘ ਵੱਲੋਂ ਵੀ 25 ਦੇ ਆਨੰਦ ਕਾਰਜ ਨੇ, ਆਨੰਦ ਕਾਰਜ ਅਰੰਭਤਾ ਲਈ ਅਤੇ ਆਨੰਦ ਕਾਰਜ ਦੀ ਸੰਪੂਰਨ ਸਫਲਤਾ ਦੀ ਯਾਚਨਾ ਕਰਦੇ ਹੋਏ ਅੱਜ ਦੇ ਸਮੁੱਚੇ ਸਮਾਗਮ ਨੇ। ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ ਬੱਚੀ ਨੂੰ ਵੀ ਖੁਸ਼ੀਆਂ ਭਰਿਆ ਪ੍ਰੇਮ ਪਿਆਰ ਇਤਫਾਕ ਵਾਲਾ ਜੀਵਨ ਅਤੇ ਗ੍ਰਿਸਤੀ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨ। ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ, ਸੋ 7:45 ਅਰਦਾਸ ਹੋਣੀ ਆ। ਸਭ ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਇਓ। ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਬੜੇ ਪਿਆਰ ਨਾਲ ਛਕਣ ਦੀ। ਆ ਸਮਾਪਤੀ ਤੋਂ ਬਾਅਦ ਸਭ ਨੇ ਛੱਕ ਕੇ ਜਾਣਾ। ਧੰਨਵਾਦ ਜੀ, ਜੀ ਆਇਆਂ ਨੂੰ ਆਓ ਸੁਖਮਣੀ ਸਾਹਿਬ ਦੇ ਪਾਠ ਬੜੇ ਪਿਆਰ ਨਾਲ ਸ਼ਰਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਾ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ ਤਨ ਮਾਹਿ ਮਿਟਾਵੋ। ਸਿਮਰੋ ਜਸ ਬਿਸੁੰਬਰ ਏਕਾ, ਨਾਮ ਜਪਤ ਅਗਣਤ ਅਨੇਕਾ। ਵੇਦ ਪ੍ਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇੱਕ ਅੱਖਰ। ਕਿਨੇ ਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਇੱਕ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਬਿਸੁਰਾਮ ਰਹਾਉ। ਪ੍ਰਭ ਕਹਿ ਸਿਮਰਨ ਗਰਭ ਨਵਸਾ, ਪ੍ਰਭ ਕਹਿ ਸਿਮਰਨ ਦੁਖ ਜਮਨਸਾ, ਪ੍ਰਭ ਕਹਿ ਸਿਮਰਨ ਕਾਲ ਪਰ ਹਰਾ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰਾ। ਪ੍ਰਭ ਸਿਮਰਤ ਕਛ ਵਿਗਨ ਨਾ ਲੱਗ, ਪ੍ਰਭ ਕਹਿ ਸਿਮਰਨ ਅਨਦਿਨ ਜਗ। ਪ੍ਰਭ ਕਹਿ ਸਿਮਰਨ ਭਉ ਨਾ ਵਿਆਪ, ਪ੍ਰਭ ਕਹਿ ਸਿਮਰਨ ਦੁਖ ਨਾ ਸੰਤਪ। ਪ੍ਰਭ ਕਹਿ ਸਿਮਰਨ ਸਾਧਕ ਸੰਗ, ਸਰਬਨ ਧਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਰਨ ਰਿਦ ਸਿੱਧ ਨਉ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨਸਾ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਸਨਾਨੀ, ਪ੍ਰਭ ਕਹਿ ਸਿਮਰਨ ਦਰਗਹ ਮਾਨੀ। ਪ੍ਰਭ ਕਹਿ ਸਿਮਰਨ ਹੋਏ ਸੁਭਲਾ, ਪ੍ਰਭ ਕਹਿ ਸਿਮਰਨ ਸੁਫਾਲ ਫਲਾ। ਸਿ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋ ਪਾਏ। ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦ੍ਰਹਿ ਮੂਚਾ। ਪ੍ਰਭ ਕਹਿ ਸਿਮਰਨ ਤਿਸ਼ਨਾ ਬੁਝਾ, ਪ੍ਰਭ ਕਹਿ ਸਿਮਰਨ ਸਭ ਕੇ ਸੁਝਾ। ਪ੍ਰਭ ਕਹਿ ਸਿਮਰਨ ਨਾਹੀ ਜਪ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ। ਪ੍ਰਭ ਜੀ ਵਸੈ ਸਦ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਸੀ, ਪ੍ਰਭ ਕੋ ਸਿਮਰੈ ਸਦਾ ਅਵਨਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸ ਹਰ ਨੇਰੇ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ। ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਪ੍ਰਭ ਕਹਿ ਸਿਮਰਨ ਅਨਹਤ ਚੁਣਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ। ਸਿਮਰੈ ਸੇਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਸੁਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਦੇ ਉਪਾਏ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ। ਜਹ ਮੁਸ਼ਕਲ ਹੋਵਾ ਅਤਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਾਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
ਹਰ ਕਾ ਨਾਮ ਜਪਤ ਹੈ ਸੁਖੀਆ, ਲਾਖ ਕਰੋਰੀ ਬੰਧ ਨਾ ਪਰ। ਹਰ ਕਾ ਨਾਮ ਜਪਤ ਨਿਸਤਰ, ਅਣਕ ਮਾਇਆ ਰੰਗ ਤਿਖ ਨਾ ਬੁਝਾਵੈ। ਹਰ ਕਾ ਨਾਮ ਜਪਤੇ ਅਗਾਵੈ, ਜਿਹ ਮਾਰਗ ਉਜਾ ਤੇ ਅਕੇਲਾ। ਤਾਂ ਹਰ ਨਾਮ ਸੰਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ। ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ। ਨਾਮ ਜਪਤ ਤਾਂ ਪਾਰ ਪਰਾਹੀ, ਅਣਕ ਬਿਘਨ ਜਾ ਆਏ ਸੰਘਾਰਾ। ਹਰ ਕਾ ਨਾਮ ਤਤਕਾਲ ਉਧਾਰ, ਅਣਕ ਜੁਣ ਜਨਮੈ ਮਰ ਜਾਮ। ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨਾ ਤੋਵਾ। ਹਰ ਕਾ ਨਾਮ ਕੋਟ ਪਾਪ ਖੋਵਾ, ਐਸਾ ਨਾਮ ਜਪੋ ਮਨ ਰੰਗ। ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਿਨੇ ਜਾਹੇ ਨ ਕੋਸਾ। ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਧ ਗੁਬਾਰਾ। ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ। ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾਂ ਭਯਾਨ ਤਪਤ ਬਹੁ ਕਾਮ। ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੇ ਕਰਖਾ। ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਬਰਤਨ ਨਾਮ। ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ। ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ। ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ। ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕਾ। ਨਾਨਕ ਜਨ ਕੈ ਬਿਰਤ ਵਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ। ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ। ਹਰ ਨਾਮ ਜਪਤ ਕਬ ਪਰਾ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ। ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ। ਹਰ ਨਾਮ ਜਪਤ ਕਛ ਨਾਹਿ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ। ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ। ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਤੇ। ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪਾ। ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬਹੁ ਕਰੇ। ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ। ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਧ ਵੱਸਾ। ਸੰਤ ਪ੍ਰਥਾ ਪ੍ਰਤਾਪ ਦੁਰਤ ਸਭ ਨੱਸਾ, ਸੰਤ ਕਾ ਸੰਗ ਵੱਡ ਭਾਗੀ ਪਾਈਆ। ਸੰਤ ਕੀ ਸੇਵਾ ਨਾਮ ਧਿਆਈਆ, ਨਾਮ ਤੁਲ ਕਾ ਸ਼ਬਰ ਨਾ ਹੋਏ। ਨਾਨਕ ਗੁਰਮੁਖ ਨਾਮ ਪਾਵਾ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ। ਖੜ ਸ਼ਾਸਤਰ ਸਿਮਰ ਤਵ ਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ। ਸਗਲ ਤਿਆਗ ਬਣ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ। ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋ ਮੈਂ ਕਰ ਰਾਤੀ। ਭਰਤ ਨੇਮ ਕਰੈ ਬਹੁ ਪੰਥੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ। ਮਹਾਂ ਉਦਾਸ ਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ। ਕਰਨ ਕਸਵ ਹੈ ਵਰਪੂਮਦਾਨ, ਨਿਓਲੀ ਕਰਮ ਕਰੈ ਬਹੁ ਆਸਨ। ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਕਰ ਸਰੀਰ ਕਟਾਵੈ। ਤਉ ਪੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁੱਟਾ। ਗਰਭ ਕੋ ਮਾਣ ਨਾ ਮਨ ਤੇ ਹੁੱਟਾ, ਸੋਚ ਕਰੈ ਦਿਨ ਸਿਰ ਰਾਤ। ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋਬੋ ਸਾਧਨਾ ਕਰੈ। ਮਨ ਤੇ ਕਬੂ ਨਾ ਭਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ। ਸੁਧ ਕਹਾਂ ਹੋਏ ਕਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਨਾਨਕ ਨਾਮ ਉਦਰੇ ਪਤਤ ਬਹੁ ਬੂਚ, ਬਹੁਤ ਸਿਆਣਪ ਜਮਕਾ ਪਉ ਬਿਆਪ। ਅਣਕ ਜਤਨ ਕਾਰ ਤ੍ਰਿਸਨ ਨਾ ਤ੍ਰਾਪ, ਪੇਖ ਅਨੇਕ ਅਗਨੀ ਬੁਝਾ। ਕੋਟੋ ਪਾਮ ਦਰਗ ਨੀ ਸਿਜ, ਛੂਟਸ ਨਾਹੀ ਉਭ ਪਿਆਲ। ਮੋਹ ਬਿਆਪ ਮਾਇਆ ਜਾਲ, ਅਵਰ ਕਰਤੂਤ ਸਗਲੀ ਚਮਡਾਨਾ। ਗੋਬਿੰਦ ਭਜਨ ਬਿਨ ਤਿਲ ਨੀ ਮਨ, ਹਰ ਕਾ ਨਾਮ ਜਪਤ ਦੁਖ ਜਾਏ। ਨਾਨਕ ਬੋਲੈ ਸਹਿਜ ਸੁਪਾਏ, ਚਾਰ ਪਦਾਰਥ ਜੇ ਕੋ ਮੰਗ। ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ। ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ। ਸਾਧ ਸੰਗੇ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ। ਸਾਧ ਜਨਾ ਕੀ ਸਰਣੀ ਪਰ, ਜਿਸ ਜਨ ਕਉ ਪ੍ਰਭ ਦਰਸ ਪਿਆਸਾ।
ਨਾਨਕ ਤਾਕਾ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤ ਸੰਗ ਜਾਕਾ ਮਿਟਾਇਆ ਬੇਮਾਨ ਆਪਸ ਕਉ ਜੋ ਜਾਣਾ ਨੀਚਾ ਸੂ ਗੜੀਆਂ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਜਨਾ ਸੁਖ ਦੁਖ ਜਨ ਸਾਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਣੇ ਕਉ ਪ੍ਰਭ ਤੇ ਰੁਹਮਾਨ ਸਗਲ ਘਟਾ ਕਉ ਦੇਵਹੁ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਅਨੇਹਾ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਖ ਸੈਨ ਮੁਖੇ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝ ਬਖਸ਼ ਲਿਹੋ ਤੋ ਨਾਨਕ ਸੀਜ ਜੇ ਪ੍ਰਸਾਦ ਤਾਰ ਉਪਰ ਸੁਖ ਵਸਾ ਸੋਤ ਭਰਾਤ ਬੀਤ ਬਣਤਾ ਸੰਘਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਿਉ ਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਦ ਵਿਆਪੇ ਨਾਨਕ ਕੜ ਲਿਹੋ ਪ੍ਰਭ ਆਪੇ ਆਦਿ ਅੰਤ ਜੁਰ ਅਖਨ ਹਾਰ ਤਿਸੋ ਪ੍ਰੀਤ ਨ ਕਰਾ ਗਵਾਰ ਜਾ ਕੀ ਸੇਵਾ ਨਵ ਨਿਧ ਪਾਵਾ ਤਾ ਸਿਉ ਮੂੜਾ ਮਨ ਨਹੀਂ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵਾ ਦਰਗਹਿ ਮਾਨ ਤਿਸੈ ਵਿਸਾਰੈ ਮੁਗਧਿ ਜਾਨ ਸਦਾ ਸਦਾ ਹਿਉ ਭੁੱਲਣ ਹਾਰ ਨਾਨਕ ਰਾਖਨ ਹਰਿ ਪਾਰ ਰਤਨ ਤਿਆਗ ਕੌਡੀ ਸੰਗਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਨ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰਾ ਤੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਖਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਛ ਕਰਾ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਨ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰਾ ਅਥਾ ਜਾ ਕੇ ਅੰਤਰ ਬਸਾ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵਾ ਕਰ ਗਏ ਲਿਹ ਓੜ ਨਿਭਾਵਾ ਕਹਾਂ ਬੁਝਰਤ ਬੁਝ ਡੋਰਾ ਨਿਸ ਕਹੀ ਆ ਤਉ ਸਮਝ ਪੂਰਾ ਕਹਾਂ ਬਿਸਨ ਪਦ ਗਾਵੇ ਗੁੰਗ ਯਤਨ ਕਰੇ ਤਉ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਬਲੂਆ ਕੇਗਰ ਭੀਤਰ ਵਸਾ ਆਨੰਦ ਕੇਲ ਮਾਇਆ ਰੰਗ ਰਸ ਦ੍ਰਿੜ ਕਰ ਮਾਨਾ ਮਨ ਹੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣਨਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਥਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਡ ਕਹਿ ਲਾਗਹਿ ਅਨ ਸੁਆਇ ਨਾਨਕ ਕਹੁ ਨਾ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੈ ਪਾਛਾ ਪਾਵਾ ਏਕ ਵਸਤ ਕਾਰਨ ਬਿਖੋਟ ਗਵਾਵਾ ਏਕ ਪੀਨਾ ਦੇ ਦਸ ਪੀਸ਼ਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸੁਰ ਨਾਹੀ ਚਾਰਾ ਤਾਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
ਅਗਨ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵਾ ਬਹੁਰ ਉਸਕਾ ਵਿਸਵਾਸ ਨਾ ਹੋਵਾ ਜਿਸ ਕੀ ਬਸਤੇ ਸੇ ਆਗਿਆ ਰੱਖ ਪ੍ਰਭ ਕੀ ਆਗਿਆ ਮਨ ਮਥਾ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਹਨ ਪਛਤਾਵੈ ਜੋ ਦੀਸੈ ਸੋ ਚਾਲਨਹਾਰ ਲਪਟ ਰਹੋ ਤਾ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇ ਤਾਂ ਕੋ ਹੱਥ ਨ ਆਵੈ ਕੇ ਅਣ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਣ ਧਾਣ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਤ੍ਰੋਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਦ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਪੂਜਨਨ ਸੁਵਾਦ ਮਿਥਿਆ ਚਰਨ ਪਰ ਬਕਾਰ ਕੋ ਤਹਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਅਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨਰਨ ਬਿਰਥਾ ਬੇਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿ ਤਵਰ ਕਛ ਅਵਰ ਕਮਾਵਤ ਮਨਨੀ ਪ੍ਰੀਤ ਮੁਖੋ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਬੀਨ ਆਹਰ ਪੇਖ ਨ ਕਾਹੂ ਪੀਨ ਅਵਰ ਉਪਦੇਸਾ ਆਪ ਨ ਕਰ ਆਵਤ ਜਾਵਤ ਜਨਮ ਮਰ ਜਿਸ ਕੇ ਅੰਤਰ ਬਸਨ ਅਰੰਕਾਰ ਤਿਸ ਕੀ ਸੀਕ ਤਰਾ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਮ ਸਿਆਨਪ ਸਗਲ ਤੇ ਰਹਿਤ ਸਭ ਕਹਿ ਜਾਣਾ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰਲੋ ਬਮੋ ਬਿਣ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵਾ ਤਿਸ ਕੋ ਸਿਮਰਤ ਪਰਮਗਤ ਪਾਵਾ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸ ਧਿਆਏ ਸਦਾ ਮਨ ਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਬਣ ਜੋਗ ਜੇ ਪ੍ਰਸਾਦ ਪਾਰ ਪਟੰਬਰ ਹੰਡਾਵਾ ਤਿਸੇ ਤਿਆਗ ਕਰ ਤਬਰ ਲੁਭਾਵਾ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਰ ਤਾਂ ਕਾ ਜਸ ਗਾਵੀਜੈ ਜੇ ਪ੍ਰਸਾਦ ਤੋਂ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵਾ ਨਾਨਕ ਪਤ ਸੇ ਤੀ ਕਰ ਜਾਵਾ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਬਲਾਵੋ ਤਿਬਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵਾ ਹਰ ਹਰ ਜਸ ਕੇਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸਤਿਆਈ ਤਿਸੈ ਤੈ ਜੋ ਏਕੇ ਲਖ ਇਹਾਂ ਊਹਾਂ ਨਾਨਕ ਤੇਰੀ ਰਖ ਜੇ ਪ੍ਰਸਾਦ ਕਰਹਿ ਪੁਨ ਬਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਾ ਗੁਰਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣਾ ਕਰਨ ਆਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਭਸੇਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲਾ ਜੇ ਪ੍ਰਸਾਦ ਸੰਪੂਰਨ ਫਲਾ
ਜਿਹੇ ਪ੍ਰਸਾਦ ਪਰਮਗਤ ਪਾਵਾ, ਜਿਹੇ ਪ੍ਰਸਾਦ ਸੁਖ ਸਹਿ ਸਮਾਵਾ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜਿਹੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜਿਹੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵਾ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਜ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੁਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸਾਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਾਤ ਉੱਤਮ ਹੋਏ, ਸਰਬਨ ਦਾਨ ਪ੍ਰਭ ਤੇਰੀ ਮਹਿਆ, ਆਪੋ ਕਛੂ ਨਾ ਕਿਨੂ ਲਿਆ, ਜਿਤ ਜਿਤ ਲਾਭੋ ਤਿਤ ਲਗੈ ਹਰਨਾਥ, ਨਾਨਕ ਇਨ ਕੈ ਕਛੂ ਨਾ ਹਾਥ, ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹ ਸੁਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨ ਮੰਤਾ, ਸਾਧ ਜਨਾ ਕੀ ਅਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ, ਸਾਧਕ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਣੈ ਕੌਣ ਪਰਾਨੀ, ਨਾਨਕੀ ਸੰ ਸਾਧਕੀ ਨਾਨਕ ਸਾਧਕੀ ਸੋਭਾ ਪ੍ਰਮਾ ਹਿਸਮਾਨੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁੱਲਾ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤ ਹੂੰ ਤਵਾ, ਸਾਧ ਸੰਗ ਅਸਥਿਤ ਮਨ ਪਾਵਾ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾ ਪੁਨੀਤ, ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੇ ਸਵਾਪ, ਆਪੇ ਜਾਣਨਾ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧਕ ਸੰਗ ਨ ਕਬਹੂ ਤਾਵਾ, ਸਾਧਕ ਸੰਗ ਸਦਾ ਸੁਖ ਪਾਵਾ, ਸਾਧ ਸੰਗ ਬਸਤੇ ਗੋਚਰ ਲਹਾ, ਸਾਧੂ ਕੈ ਸੰਗ ਅਜਰ ਸਹ, ਸਾਧਕ ਸੰਗ ਬਸੈ ਥਾਣ ਉੱਚਾ, ਸਾਧੂ ਕੈ ਸੰਗ ਮਹਿਲ ਪਹੁੰਚਾ, ਸਾਧਕ ਸੰਗ ਦ੍ਰਿੜਾ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰਾ, ਸਾਧ ਸੰਗ ਸਾਜਨ ਮੀਠ ਕੁਟੰਬ ਨਿਸਤਾਰਾ, ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਣ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧਕ ਸੰਗ ਕਲੂਖਤ ਹਰਾ, ਸਾਧਕ ਸੰਗ ਨਰਕ ਪਰਹਰਾ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵਾ, ਸਾਧਕ ਸੰਗ ਨਾ ਬਿਰਥਾ ਜਾਵਾ, ਪਾਰ ਬ੍ਰਹਮ ਸਾਧ ਰਿਧ ਵਸਾ, ਨਾਨਕ ਉਦਰਾ ਸਾਧ ਸੁਨ ਰਸਾ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰਾ, ਸਾਧ ਸੰਗ ਸਰ ਪਰ ਨਿਸਤਰਾ, ਸਾਧਕ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘੜ ਘੜ ਡੀਠਾ, ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਭੇਦ ਨਜਾਨਾ, ਜੇਤਾ ਸੁਣੈ ਤੇਤਾ ਬਖਿਆਨਾ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਪਾਰਪੁਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧਵਾਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਭੇਖਾ ਏਕਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਸ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜੇਖ, ਜੋ ਬਸਦਾ ਕੋ ਖੋਦਾ ਕੋ ਚੰਦਰ ਲੇਪ, ਬ੍ਰਹਮ ਗਿਆਨੀ ਕਹਿ ਗੁਨਾਓ, ਨਾਨਕ ਜੋ ਪਾਵਕ ਸਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹੇ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ,
ਬ੍ਰਹਮ ਗਿਆਨੀ ਕੀ ਸਭ ਉਪਰ ਮਹਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ। ਬ੍ਰਹਮ ਗਿਆਨੀ ਕਾ ਇੱਕ ਰੰਗ, ਬ੍ਰਹਮ ਗਿਆਨੀ ਕਾ ਬਸਾ ਪ੍ਰਭ ਸੰਗ। ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹੇਤਾ। ਬ੍ਰਹਮ ਗਿਆਨੀ ਕਾ ਹੋਇਆ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਨਾਨਕ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੁਜ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣਨਾ ਭੇਦ, ਬ੍ਰਹਮ ਗਿਆਨੀ ਕੋ ਸਦਾ ਆਲੇਪ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਰਤਾ, ਬ੍ਰਹਮ ਗਿਆਨੀ ਸਦ ਜੀਵਨ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰਾ ਜੋ ਅੰਤਰਨਾਮ। ਸਰਬ ਮੈਂ ਭੇਖਾ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰਾ। ਨਾਨਕ ਉਹ ਅਪਰਸ ਸਗਲ ਨਿਸਤਾਰਾ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਾਰਤਰਿਆ ਰੂਪ ਨਾ ਭੇਖਿਆ ਨੇਤਰ। ਸਾਧ ਕੀ ਟਹਿਲ ਸੰਸੰਗ ਹੇਤ, ਕਰਨ ਨਾ ਸੁਣੈ ਕਾਹੂ ਕਿ ਨਿੰਦਾ। ਸਭ ਤੇ ਜਾਣਨਾ ਆਪਸ ਕਉ ਮੰਦਾ, ਗੁਰ ਪ੍ਰਸਾਦ ਭਿਖਿਆ ਪ੍ਰਹਰਾ। ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੁੱਖ ਤੇ ਰਹਿਤ। ਨਾਨਕ ਕੋਟ ਮਧੇ ਕੋਇ ਸਾ ਪਰਸ, ਵੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ। ਜਿਸਨ ਕੀ ਮਾਇਆ ਤੇ ਹੋਏ ਪਿੰਨ, ਕਰਮ ਕਰਤ ਹੋਵਹ ਨੇ ਕਰਮ। ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲਕੀ ਚਨੀ ਵੰਸ਼। ਕੇਵਲ ਭਗਤ ਕੀਰਤਨ ਸੰਗਰਚ, ਮਨ ਤਨ ਅੰਤਰ ਸਿਮਰਨ ਗੋਪਾਲ। ਸਭ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰ ਨਾਮ ਜਪਾਵਾ। ਨਾਨਕ ਕੋ ਵੈਸਨੋ ਪਰਮਗਤ ਪਾਵਾ, ਭਗਵਤੀ ਭਗਵੰਤ ਭਗਤ ਕਾ ਰੰਗ। ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸਾ ਸਗਲਾ ਪਰਮ। ਕਰ ਪੂਜੈ ਸਗਲ ਪਰ ਬ੍ਰਹਮ, ਸਤਸੰਗ ਪਾਪਾਂ ਮਲਕ ਹੋਵੈ। ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ। ਮਨ ਤਨ ਅਰਪੈ ਬਿਸਨ ਪ੍ਰੀਤ, ਨਰ ਕੇ ਚਰਨ ਹਿਰਦੈ ਬਸਾਵਾ। ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵਾ, ਸੋ ਪੰਡਿਤ ਜੋ ਮਨ ਪ੍ਰਬੋਧਾ। ਰਾਮ ਨਾਮ ਆਤਮ ਅਸੋਧਾ, ਰਾਮ ਨਾਮ ਸਾਰ ਰਸ ਪੀਵਾ। ਉਸ ਪੰਡਿਤ ਕਉ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ। ਸੋ ਪੰਡਿਤ ਫਿਰ ਜੋਣ ਨ ਆਵੈ, ਵੇਦ ਪ੍ਰਾਣ ਸਿਮਰਤ ਬੂਝੈ ਮੂਲ। ਸੂਖਮ ਮੈਂ ਜਾਣੈ ਅਸਥੂਲ, ਚੌ ਵਰਣਾ ਕਉ ਦੇ ਉਪਦੇਸ਼। ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ

ਅਰਦਾਸ ਕੋ ਸਭ ਸੋਜੀ ਪਰ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੁਖ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਹੀ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਰ ਬਮਕੇ ਸਗਲੇ ਠਾਉ ਜਿਤ ਜਿਤ ਕਰ ਰੱਖੇ ਤੈਸਾ ਤਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨ ਹੋਗ ਪਸਰੂ ਆਪ ਹੋਏ ਅਨੰਤ ਤਰੰਗ ਲਖੇ ਨ ਜਾਹੇ ਪਾਰਵਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰਵਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਦ ਕਰਹਿ ਅਨੇਕ ਜਨ ਅੰਤ ਨ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟਾ ਚਾਰ ਪਿਉਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਭਰਮਹਿ ਉਦਾਸੀ ਕਈ ਕੋਟ ਬੇਦ ਕੇ ਸਰੁਤੇ ਕਈ ਕੋਟ ਤਪੀ ਸਰਹੁਤੇ ਕਈ ਕੋਟ ਆਤਮ ਧਨ ਤਾਰਾ ਕਈ ਕੋਟ ਕਵ ਕਾਵ ਵਿਚਾਰੈ ਕਈ ਕੋਟ ਨਵਤਨ ਨਾਮ ਤਿਹਾਵੈ ਨਾਨਕ ਕਰਤੇ ਕਾਂਤ ਨਾਮ ਪਾਵਹਿ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਾ ਕਈ ਕੋਟ ਪਰ ਦੁੱਖ ਨਾ ਕਰਹਾ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰ ਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸੁਰਪ ਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਤਸਿਰ ਸੁਰ ਨਖੇਤਰ ਕਈ ਕੋਟ ਇੰਦੇਰ ਦਾਨਵ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਤਹਾਰਾ ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰ ਤਰ ਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾ ਕੇ ਨਿਰ ਪਿਸਾਚ ਕਈ ਕੋਟ ਪੂਤ ਪ੍ਰੇ ਸੂਕਰ ਮਿਰ ਗਾਚ ਸਭ ਤੇ ਨੇਰਾ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਪਾਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵ ਮਰ ਹੈ ਕਈ ਕੋਟ ਬਹੁ ਚੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਲ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਾਂ ਜਹਾਂ ਪਾਣਾ ਤਹਾਂ ਤਹਾਂ ਰਾਖੇ ਨਾਨਕ ਸਭ ਕਿਸ ਪ੍ਰਭ ਕਾ ਹਾਥੇ ਕਈ ਕੋਟ ਬੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਖੋ ਖਜੰਤੇ ਆਤਮ ਮੈਂ ਪਰਵਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕਉ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗ ਸਤਸੰਗ ਪਾਰ ਬਹਿਮ ਤਿਨ ਲਾਗਾ ਹਰ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਬਾਰ ਪਸਰੋ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਬਹੁਪਹਾਂਤ ਪ੍ਰਭ ਤੇ ਹੋਏ ਪ੍ਰਮਾਹਿ ਸਮਾਤ ਤਾਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕਉ ਸਾਧ ਸਤ ਸਮਾਰੇ ਨਾਨਕ ਕੋਈ

ਮਹੀ ਅਲਸੋਇ ਅਸ਼ਟਪਦੀ ਕਾਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੇ ਤਾਰ ਅਧਰ ਰਹਾਵਾ ਹੁਕਮੇ ਉਪਜ ਹੁਕਮ ਸਮਾਵਾ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਈ ਪ੍ਰਭ ਭਾਵੈ ਮਾਨੁਕ ਗਤ ਪਵੈ ਪ੍ਰਭ ਭਾਵੈ ਤ ਪਾਥਰ ਤਰਾਵੈ ਪ੍ਰਭ ਭਾਵੈ ਪਿਣ ਸਾਸਤ ਰਾਖੈ ਪ੍ਰਭ ਭਾਵੈ ਤ ਹਰ ਗੁਣ ਪਾਖੈ ਪ੍ਰਭ ਭਾਵੈ ਤ ਪਤ ਤੁਧਾਰ ਆਪ ਕਰੈ ਆਪਣ ਵਿਚਾਰ ਦੁਹਾਂ ਸਿਰਾਂ ਕਾ ਆਪ ਸੁਆਮੀ ਖੇਲੈ ਬਿਗਸਾ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੁ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਾ ਹੱਥ ਹੋਏ ਤਾਂ ਸਭ

0: ਪਿਛਲੇ ਜੋ ਤਿਸ ਭਾਵੈ ਸੋਈ ਕਰੇ, ਅਣਜਾਨਤ ਭਿਖਿਆ ਮੈਂ ਰਚੈ, ਜੇ ਜਾਣਤ ਆਪਣਾ ਆਪ ਬਚੈ, ਪਰ ਮੈਂ ਪੂਲਾ ਦਸ ਦਿਸਤਾਵੈ, ਨਿਮਖ ਮਾਹਿ ਚਾਰ ਕੁੰਟ ਫੇਰ ਆਵੈ। ਹਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਸ ਦਿਸ ਪ੍ਰਗਟਾਵੈ। ਜਾ ਕਉ ਆਪਣੀ ਕਰੈ ਬਖਸ਼ੀਸ਼, ਤਾਕਾ ਲੇਖਾ ਨਾ ਗਣਾ ਜਗਦੀਸ਼, ਜੀਓ ਪਿੰਡ ਸਭ ਤਿਸਕੀ ਰਾਸ, ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬੱਸਾ, ਕਬਹੂ ਸੋ ਗਰਖ ਰੰਗ ਹੱਸਾ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬਾ ਕਸ ਭਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲ ਲਾਵਨ ਹਾਰ, ਕਬਹੂ ਨਿਰਤ ਕਰੈ ਭਉ ਭਾਂਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਪਾਗ ਭਿਖਾਰੀ ਨੀਚ ਗਾ ਸਾਜਾ, ਕਬਹੂ ਅਪ ਕੀਰਤ ਮੈਂ ਆਵਾ, ਕਬਹੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹਾ, ਗੁਰਪ੍ਰਸਾਦ ਨਾਨਕ ਸਚ ਕਹਾ, ਕਬਹੂ ਹੋਏ ਪੰਡਿਤ ਕਰ ਬਖਿਆਨ, ਕਬਹੂ ਮੋਨ ਤਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸੇ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੁਨ ਪਰਮੈ ਪ੍ਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵਨ ਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਇ, ਕਬਹੂ ਸਾਧ ਸੰਗਤ ਹੋ ਪਾਵੈ, ਉਸ ਅਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਰਮ ਕੈ ਸੰਗ, ਜੋ ਜਲ ਮੈਂ ਜਲ ਆਏ ਖਟਾਨਾ, ਤੋ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਾ ਸਤਿਗੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬ੍ਰਹਮੰਤ, ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮ ਮੰਤ ਕਹਾਵੈ, ਜਨੈ ਮਰੈ ਬਹੁ ਜੋਨ ਪਰਮਾਵੈ, ਤਾਣ ਭੂਮਿਕਾ ਜੋ ਕਰ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਿਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਤਨ ਮੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਨ ਕੇ ਸੰਗ ਨ ਜਾਵੈ, ਬਹੁ ਲਸ਼ਕਰ ਮਾਨਕ ਉਪਰ ਕਰੇ ਆਸ, ਫਲ ਪੀਤਰ ਤਾਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਈ ਜਾਏ ਪਸਮੰਤ, ਕਿਸੈ ਨਾ ਬਦਾ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੋਵਾਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨਡ, ਕੋਟ ਕਰਮ ਕਰੈ ਹਉ ਤਾਰੇ, ਸ੍ਰਮ ਪਾਵਾ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਜਤਨ ਕਰ ਆਤਮ ਨਿਦਰਵਾ, ਹਰ ਦਰਗਹਿ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾਵੈ, ਸਰਬ ਕੀ ਰਿਣ ਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛੁ ਕਰਤਾ, ਤਾਬਲਾ ਗਰਭ ਜੁਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬਲਾ ਨਿਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਇ, ਤਬ ਲਗ ਧਰਮ ਰਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਤ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਣਕ ਭੋਗ ਭਿਖਿਆ ਕੇ ਕਰੈ ਨਾ, ਤ੍ਰਿਪਤਾਵੈ ਖਪ ਖਮਰੈ, ਬਿਨਾ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਖਾਜਾ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕੈ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆ ਪ੍ਰਭ ਸੋਏ, ਜੋ ਕਿਛ ਕੀਨੋ ਸੁਪਨਾ ਨੰਗ, ਸਭ ਤੇ ਦੂਰ ਸਭ ਹੂ ਕੈ ਸੰਗ, ਬੂਝਹਿ ਦੇਖੈ ਕਰੇ ਵਿਵੇਕ, ਆਪੇ ਹੀ ਕਾ ਪੇ ਅਨੇਕ, ਮਰਨ ਬਿਨਸ ਆਵੈ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸਾ ਸਮਝ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਛ ਉਸ ਕਾ ਹੁਹਾ ਕਰਨ ਹਾਰ, ਉਸਤੇ ਪਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕ ਸੋਏ, ਆਪਣੇ ਚਿਰੇ ਤੇ ਆਪ ਕਰਨ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤਿਪ੍ਰਭ ਸੁਆਮੀ, ਗੁਰ ਪ੍ਰਸਾਦਿ ਕਿਨੈ ਵਖਿਆਨੀ, ਸਚ ਸਚ ਸਚ ਸਭ ਕੀਨਾ, ਕੋਟ ਮਧੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸ੍ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪਾ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰਾ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕਾ ਦੁਖਨ ਅਰਜਾ ਕਟਾ, ਸੰਤ ਕਾ ਦੁਖਨ ਜਮਤੇ ਨਹੀਂ ਛੁਟਾ, ਸੰਤ ਕਾ ਦੁਖਨ ਸੁਖ ਸਭ ਜਾਏ, ਸੰਤ ਕਾ ਦੁਖਨ ਨਰਕ ਮੈਂ ਪਾਏ, ਸੰਤ ਕਾ ਦੁਖਨ ਮਤ ਹੋਏ ਮਲੀਨ, ਸੰਤ ਕੇ ਸੁਦੁਖਨ ਸੋਭਾ ਤਿਹੀਨ, ਸੰਤ ਕੇ ਹੱਤੇ ਕੋ ਰੱਖ ਨ ਕੋਏ, ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਦੇ ਕਰਾ, ਨਾਨਕ ਸੰਸੰਗ ਨਿੰਦਕ ਪੀ ਤਰਾ, ਸੰਤ ਕਹਿ ਦੁਖਣ ਤੇ ਮੁਖ ਪਵਾ, ਸੰਤਨ ਕਹਿ ਦੁਖਣ ਕਗ ਜੋਨ ਲਵਾ, ਸੰਤਨ ਕਹਿ ਦੁਖਣ ਸਰਪ ਜੋਨ ਪਾਏ, ਸੰਤ ਕਹਿ ਦੁਖਣ ਤ੍ਰਿਗ ਜੋਨ ਕਿਰ ਮਾਏ, ਸੰਤਨ ਕਹਿ ਦੁਖਣ ਤਿਸ਼ਨਾ ਮਹਿ ਜਲਾ, ਸੰਤ ਕਹਿ ਦੁਖਣ ਸਭ ਕੋ ਛਲਾ, ਸੰਤ ਕਹਿ ਦੁਖਣ ਤੇ ਸਭ ਜਾਏ, ਸੰਤ ਕਹਿ ਦੁਖਣ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਵੈ ਧੋਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕਾ ਨਿੰਦਕ ਕਹੋ ਸਰਬ ਰੋਗ, ਸੰਤ ਕਾ ਨਿੰਦਕ ਉਸ ਦਾ ਵਿਯੋਗ, ਸੰਤ ਕੀ ਦੁਖ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਆਪ ਹੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿਤ, ਸੰਤ ਕੇ ਦੁਖੀ ਕੋ ਡਾਨ ਲਾਗਾ, ਸੰਤ ਕੇ ਦੁਖੀ ਕੋ ਸਭ ਤਿਆਗਾ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਅਭਕਾਰੀ, ਸੰਤ ਕਾ ਦੁਖੀ ਜਨਮ ਮਰਾ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਉਦਿਆਣ ਭਰਮਾਈਐ, ਸੰਤ ਕਾ ਦੁਖੀ ਉਚੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਨ ਬੀਜ ਆਪੇ ਹੀ ਖਾਹ, ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲੈ ਉਬਾਰ, ਸੰਤ ਕਾ ਦੁਖੀ ਇਉਂ ਮਿਲ ਲਾਏ, ਜਿਉਂ ਜਲ ਬਿਉਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬਾੜ ਤਿਲਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉਰ ਚਲੇ ਨਿਰਾਸਾ, ਸੰਤ ਕੇ ਦੋਸ ਨ ਤਿਸ ਤੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਏ ਆ ਕਿਰਤ ਨ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਘਟ ਤਿਸ ਕਹਿ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ, ਸਭ ਕਿਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲਬ ਕਰਨੇ ਹਾਰ, ਦੂਸਰ ਕੌਣ ਕਹੇ ਬੇਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਅਸ਼ਵ ਜੀ ਮਾਨੋ ਕੀਟਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਕਾਏ, ਬੋਰ ਨ ਤਿਸ ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੋ ਕੇ ਕਿਛ ਨਾਹੀ ਆਸ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੇ ਕੋਏ, ਉਸਤ ਮਨ ਮੈਂ ਕਰ ਨਿੰਕਾਰ, ਕਰਮਨ ਮੇਰੇ ਸਤ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਗ ਠਾਕਰ ਕਾ ਰੰਗ, ਸਾਧ ਸੰਗ ਬਿਨ ਸੇ ਸਤਸੰਗ, ਚਰਨ ਚਲੋ ਮਾਰਗ ਗੋਬਿੰਦ, ਮਿੱਠੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਬਡਭਾਗੀ ਤੇ ਜਨ

ਸੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਸਰਬ ਰੋਗ ਤਿਉ ਹਰ ਹਰ ਜਨ ਸਰਬ ਰੋਗ ਤਿਉ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਇੱਕ ਉੱਪਰ ਜਿਹ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਹਸਤੂਲ ਨਹਿ ਕਿਸ ਜਨਮੈ ਨਹਿ ਕਿਸ ਮਰੇ ਆਪਨ ਚਲਤ ਆਪ ਹੀ ਕਰੈ ਆਪਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਖ ਜੁਗਤ ਰਾਜ ਥਾਪ ਹੋ ਥਾਪ ਅਵਿਨਾਸ਼ੀ ਨਾਹੀ ਕਿਸ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ ਲੱਖ ਭੇਖ ਪੁਰ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬੜ ਪਾਗੈ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖੋ ਉੱਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕਹਿ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਅ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਟਾਨਾ ਜਿਸ ਤੇ ਉੱਠ ਤਿਸ ਮੈਂ ਸਮਾਏ ਕੋਈ ਸੁਖ ਨਾਨ ਉਹਨੂੰ

ਕਹਿ ਸਿਮਰਨ ਉਦਰੀ ਆਏ ਨਾਨਕ ਤਿਸ ਬਲਿਹਾਰ। ਅਸ਼ਵਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਵਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰਿ ਜਾਪ, ਅਵਿਨਾਸ਼ੀ ਪ੍ਰਭ ਆਪੇ ਹਾਪ। ਆਪਨ ਕੀਆ ਕਛੂ ਨਾ ਹੋਏ, ਜੈਸੋ ਪ੍ਰਾਣੀ ਲੋਚੇ ਕੋਏ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕਹੋ ਗਰਬ ਹੈ, ਜਾਂ ਸਭ ਕਿਛ

ਆਹ ਨਾਨਕ ਪਾਸੇ ਧੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਵੀ ਸੰਤਾਂ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖੀ ਉਚਲ ਹਰ ਦਰਗਾਹ ਸੋਏ ਇਹੋ ਵਾਪਾਰ ਬਿਰਲਾ ਵਾਪਾਰੈ ਨਾਨਕ ਤਾ ਕੇ ਸਤ ਬਲਿਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਗੁਰਬਾਨ ਸਾਧ ਸੇਵਾ ਬੜ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਘਨ ਤੈ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕਹੀ ਸੰਤਾ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣਹਾਰ ਭੁੱਖੇ ਕੋ ਦੇਵਤ ਹਜ਼ਾਰ ਸਰਨ ਧਾਨ ਜਾ ਕੇ ਦ੍ਰਿਸ਼ਟੀ ਪਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੁਛ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੈ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤ ਮੋਹ ਕਹਿਤ ਸਾਚੀ ਦਿਸਾ ਚਾਹਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ

ਕਿ ਧਾਰੇ ਪੁਰੀਆਂ ਸਭ ਭਵਨਾ ਨਾਮ ਕੇ ਸੰਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮੈਂ ਸੁਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਗਪਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਥ ਗਤ ਜਿਸ ਕੀ ਸਿਸ਼ਟ ਕਰਨੇ ਹਾਰ ਔਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਥ ਨ ਜਾਣੇ ਕੀ ਆ ਨਾਨਕ ਜੋਤਿਸ਼ ਪਾਵੇ ਸੋ ਵਰਤੀ ਆ

ਵਰਸ਼ਪਤੀ ਚਰਨ ਸਤਿ ਸਤਿ ਪਰਸਨਹਾਰ ਪੂਜਾ ਸਤਿ ਸਤਿ ਸੇਵਦਾਰ ਦਰਸ਼ਨ ਸਤਿ ਸਤਿ ਭੇਖਣਹਾਰ ਨਾਮ ਸਤਿ ਸਤਿ ਧਿਆਵਣਹਾਰ ਆਪ ਸਤਿ ਸਤਿ ਸਭ ਤਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤਿ ਸਤਿ ਪ੍ਰਭ ਭਗਤਾ ਸੁਰਤ ਸਤਿ ਸਤਿ ਜਸ ਸੁਣਤਾ ਪੂਜਨ ਹਾਰ ਕੋ ਸਤਿ ਸਭ ਹੋਏ ਨਾਨਕ ਸਤਿ ਸਤਿ ਪ੍ਰਭ ਸੋਏ ਸਤਿ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਉਣ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤਿਉ ਤਿਸ ਮੈਂ ਸਮਾਨਾ ਬਸਤ ਮਹਿਲੇ ਬਸਤ ਗਡਾਈ ਤਾਕੋ

0: प्रभु पुजाता सोजन सर्वथोग का दाता तिसकी शरण सर सुख पावे तिसके दर्शन पाव मिटावे अवर से आनप सगली शाड तिस जन की तू सेवा लाग आवन जान न हो भी तेरा नानक तिस जन के पूजो सद पैरास लोग सत पुरख जन जानिया सतगुर तिस कहा नाओ तिसके संग सिख उधरे नानक हर गुण गाओ अष्टपदी सतगुर सिखी करे प्रतपाल सेवक को गुर सदा दयाल सिखी गुर दुरमत मल हिरे गुरबचनी हर नाम उचरे सतगुर सिख के बंधन काट गुर का सिख विकार से हट सतगुर सिख को नाम धन दे गुर का सिख वडपा की है सतगुर सिख का हलत पलत सवार है नानक सतगुर सिख को जी नाल सुमार है गुर के गृह सेवक जो रहे गुर की आज्ञा मन में सहे आपस को कर कछ ना जनावे हर हर नाम हृदय सत्यावे मन बेचे सतगुरु के पास ते सेवक के कार्य राज सेवा करत होए नेकामी तिसको होत पुराप्त स्वामी अपनी कृपा जिस आप करे नानक सो सेवक गुरु की मदले बिस बिस्वे गुरु का मन मान सो सेवक परमेश्वर की कद जान सो सतगुरु जिस हृदय हर नाओ अनक बार गुर को बल जाओ सर्वनिधान जी का दाता आठ पहर पार ब्रह्म रंग राता ब्रह्म में जन जन में पार ब्रह्म एक आप नहीं कछ परमा सह श्यान बलया ना जाइए नानक ऐसा गुर भटपा की पाइये सफल दर्द पेखत पुनीत पर सचरण गल निर्मल रीत पेटत संग राम गुण रवै पार ब्रह्म की दरगाह गवै सुनकर भजन करने आकाने मन संतोखा तुम पति आने पूरा गुरे अखे हो जाका मंत्र अमृत दृष्ट पेखे हुए संत गुण बेअंत कीमत नहीं पाए नानक जिस पावे से लय मिलाए जेबा एक उस्तद रेग सत पुरख पूरन विवेक काहू बोल न पहुंचत प्राणी काम अगोचर प्रभ निर्वाणी निराहार निर्भर सुखदाई ताकि कीमत कने न पाई अनक भगत बंधन नित कर चरण कमल हृदय सिमरै सद बलहारी सदगुरु अपने नानक जिस प्रसाद ऐसा प्रभ जपने ए हर रस पावे जन कोए अमृत पीवे अमृत होए पुरख नहीं
1: सच उपदेश सेवक खोती मोह माया का संग न लेप मन में रख हर हरेक अंधकार दीपक प्रगसे नानक परम मोह दुख तहत नासे तपत माहे ठांड वरताई आनंद भया दुख नाठे पाई जन्म मरण के मिटे अंदेसे साधु के पूर्ण उपदेसे ਬਹੁ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਪ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਤਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਾਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧਕ ਸੰਗ ਰਾਚ ਰਚਨਾ ਆਪਣੀ ਕਲ ਤਾਰੀ ਆਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲਾ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਮ ਸਮੀਤ ਵਿਸਾਰ ਹੋ ਚਰਨ ਕਮਲ ਰਿਦਮਾ ਅਵਰ ਥਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਤਨ ਸੰਚੋ ਹੋ ਬਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰ ਟੁੱਠ ਧਾਬਾ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਪਾ ਕੋ ਕਰਹ ਭਲੀ ਕਰਨੀ ਸਤ ਸੋਪਾ ਭਜ ਹਰ ਕੀ ਸਰਨੀ ਅਣ ਕਿਉ ਪਾਮੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦਸ ਦਸ ਧਾਵਤ ਆਵੈ ਠਾਏ, ਤਾਕੋ ਬਿਗਨ ਨ ਲਾਗੈ ਕੋਈ, ਜਾ ਕੈ ਹਿਰਦੈ ਵਸਾ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਉ ਬਿਨਸੈ ਪੂਰਨ ਹੋਇ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਵਸਾ ਅਵਨਾਸੀ, ਕਹੁ ਨਾਨਕ ਘਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਚਾ, ਜਨਮ ਮਰੈ ਸੋ ਕਾ ਚੋ ਕਾ ਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕਿਉ ਪਾਵਨਾ ਛੁਟਨ ਹਾਰੇ, ਸਿਮਰ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆਲ ਪਟਾਵਹ ਮੂਰਖ ਮਨਾ, ਸੋ ਤਮੀਤ ਕੁਟਾਂਬਿਆ ਬਨਤਾ, ਇੰਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁੱਝੈ ਨਾਮ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ, ਸਾਰ ਪੂਸਤ ਹਰ ਗੁਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉ ਮਹਿ ਬਿਖ ਫੈਲ, ਹੋਹੇ ਅਚਿੰਤ ਵਸਾ ਸੁਖ ਨਾਲ, ਸਾਸ ਗ੍ਰਾਸਰ ਨਾਮ ਸਮਾਲ, ਸ਼ਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵਹ ਸਚਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕਾ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕੋ ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਉ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ, ਪੂਰਨ ਪੂਰ ਰਹੋ ਪ੍ਰਭ ਆਪ, ਅਣਕ ਵਿਸਥਾਰ ਏਕ ਤੇ ਭੈ, ਏਕ ਅਰਾਧ ਪਰਾਸ਼ਿਤ ਗਏ, ਮਨ ਤਨ ਅੰਤਰ ਏਕ ਪ੍ਰਵਰਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮਾਂਗੋ ਤੂਰ, ਪਾਰ ਬੰਬਿਰ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਏਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਦਕ ਸੰਗ, ਪਰੇ ਸ਼ਰਨ ਅਣ ਸਭ ਤਿਆਗ, ਅੰਤਰ ਪ੍ਰਗਾਸ ਅਣਦਿਨ ਲਿਵਲਾਗ, ਵਾਢ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਹੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਏ ਆਏ, ਜਨਮ ਬੰਧਨ ਕਾਟ ਮੁਕਤ ਜਨ ਭਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੇ ਸੰਗ, ਪਰੇ ਸ਼ਰਨ ਅਣ ਸਭ ਤਿਆਗ, ਅਣ ਦਿਨ ਪ੍ਰਗਾਸ ਅੰਤਰ ਪ੍ਰਗਾਸ ਅਣ ਦਿਨ ਲਿਵਲਾਗ, ਵਾਢ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਏ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪ੍ਰਮ ਗਇਆ, ਇਸ਼ ਪੁੰਨੀ ਸ਼ਰਧਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਹ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੇ ਘਾਲ ਨਾ ਪਾਨਾ, ਸੋ ਕਿਉ ਬਿਸਰੈ ਜੇ ਕੀਆ ਜਾਨਾ, ਸੋ ਕਿਉ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰੈ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ, ਸਾਜਨ ਸੰਤ ਕਰੋ ਹੁਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਗੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹਿ ਸੁਆਓ ਨੇਤਰੋਂ ਪੇਖ ਦਰ ਸੁਖ ਹੋਏ ਮਨ ਬਿਗਸਾ ਸਾਧੁ ਚਰਨ ਧੋਏ ਭਗਤ ਜਨਾ ਕਾ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵੈਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਆਮ ਨਿਰਗੁਣੀ ਆਰ ਨੀਚੇ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਣਖ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਅਲੀ ਸੁ ਕਰਨੀ ਸੋ ਬਹ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣ ਨਿਰਗੁਣ ਰੰਕਾਰ ਸੁਨ ਸਮਾਧਿ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਵ ਕਹਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੁੱਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨ ਜਾਪਤ ਤਬ ਹਰਕ ਸੋ ਕੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਪਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਣੀ ਤਬ ਵੰਦ ਮੁਕਤ ਕਹੁ ਕਿਸ ਕਉ ਗਣੀ ਜਬ ਏਕਾ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਆਪ ਆਪਣੀ ਜੋਤ ਧਰਾ ਤਬ ਕਵਨ ਡਰ ਕਵਨ ਕਤ ਡਰ ਆਪਣ ਚਲੇ ਤਿਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣ ਆਸਨ ਤਹਾਂ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਗਬਤ ਅਵਗਤ ਅਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਹਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹਾਂ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕੋ ਮਾਣ ਕੌਣ ਅਭਿਮਾਨ ਜਹਾਂ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜਹਾਂ ਜੋ ਸਰੂਪੀ ਜੋ ਸੰਗ ਸਮਾਵਾ ਤਹਾਂ ਕਿਸੈ ਭੂ ਕਵਨ ਤ੍ਰਿਪਤਾਵਾ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਹਾਈ ਜਹਾਂ ਸਰਬ ਕਲਾ ਆਪ ਪ੍ਰਵੀਨ ਤਹਾਂ ਵੇਦ ਕਤੇਵ ਕਹਾਂ ਕੂਚੀਨ ਜਬ ਆਪਣ ਆਪ ਆਪ ਰੁਤਹਾਰਾ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰਾ ਜਹਾਂ ਆਪਣ ਊਚ ਆਪਣਾ ਪਨੇਰਾ ਤਹ ਕੌਣ ਠਾਕੁਰ ਕੌਣ ਕਹੀ ਅਹ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕੇ ਆਪਣੀ ਗਤ ਜਨ ਹੋ ਆਪ ਜਹਾਂ ਛਲ ਛੇਦ ਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਹੈ ਦੇਸ ਤੋ ਗੁਣ ਕਾ ਨਾਹੀ ਪ੍ਰਵੇਸ਼ ਜਹਾਂ ਏਕਾ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਾਂ ਆਪਣ ਆਪ ਆਪ ਪਤਿਆਰਾ ਤਹ ਕੌਣ ਕਥਾ ਕੌਣ ਸੁਣਨ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਹਾਂ ਆਪ ਰਚੋ ਪ੍ਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਹ ਪਈ ਕਹਾਵਤ ਕੋ ਨਰਕ ਕੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਣਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖਾ ਖੇਲ ਸੰਕੋਚਾ ਤਉ ਨਾਨਕ ਏਕਾ ਜਹਾਂ ਅਵਗਤ ਭਗਤ ਹੈ ਆਪ ਜਹਾਂ ਪਸਰਾ ਪਾਸਾਰ ਸੰਤ ਪ੍ਰਤਾਪ ਤੋਹ ਪਾਕਾ ਆਪਹ ਤਣੀ ਉਨਕੀ ਸੋਭਾ ਉਨਹੂ ਬਣੀ ਆਪਹ ਕੌਤਕ ਕਰੈ ਅਨੰਦ ਚੋਜ ਆਪਹ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾਹ ਅਗਣਤ ਅਤੋਲਾ

ਪਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਹਾਰ ਅਸ਼ਟਪਦੀ ਆਪ ਕਥਾ ਆਪ ਸੁਣਨਾ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਿਸ ਸਿਸ਼ਟ ਉਪਾਏ ਆਪਣਾ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬਿਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖਾ ਤਿਸ ਕੋਏ ਨ ਮਾਰਾ ਸੋ ਮੂਆ ਜਿਸ ਮਨੋ ਬਿਸਾਰਾ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਨ ਹੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸ ਹਤਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਾ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਣਦਿਨ ਪੂਜਹਿ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲਤ ਦੁਲਿਹ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤੇ ਸੱਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਭ ਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਪਾਰ ਕਰੋ ਵਪਾਰੀ ਦਰਗਾਹ ਨਿਭ ਖੇਪ ਤੁਮਹਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰਹਿ ਰਾਖਣ ਹਾਰ ਤਿਹਾਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੁਤ ਨਿਹਾਲ ਤਾਕੈ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ

ਪਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਰ ਲਾਗਾ ਮੀਠਾ ਸਗਲ ਸਮਿਗਰੀ ਏਕਸ ਕਟਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧ ਅਨਹਤ ਤਹਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹਿਆ ਕਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੀ ਚਾਰ ਕੁੰਟ ਦਾ ਦਿਸ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਤਸਿਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਖੋ ਬੋਲਾ ਆਪ ਅਡੋਲ ਨਾ ਕਬਹੂ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਲ ਨਾ ਪਾਈਐ ਗੁਨਾ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਤਰ ਰਹੁ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਨ ਹਾਰ ਪਵਜਨ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਓਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਣਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪੇ ਆਪ ਭਰਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਇੱਕ ਖਿਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਾ ਮੱਧ ਅਲਿਪਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹਾ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰਾ ਕਹਾ ਹੋ ਕਿਨਾ ਕਾਸ਼ ਕਰਾ ਆਪ ਭਲਾ ਕਰ ਤੂੰ ਤਦ ਨੀਕੀ ਆਪੇ ਜਾਣਾ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣਾ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੋ ਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ।

ਗਾਉ ਅਸ਼ਟਪਦੀ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ, ਆਸ ਅਨਿਤ ਜਾਗੋ ਤਰੰਗ, ਸੰਤ ਜਨਾ ਕੀ ਤੁਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਪਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਦਹਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਯਾਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋ ਤੇ ਉਧਾਰ, ਆਪ ਤਰਾ ਲੋਕਾ ਨਿਸਤਾਰ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾ ਕਾ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜਾ, ਸੁਣ ਸੁਣ ਆਨੰਦ ਕਰੈ ਪ੍ਰਭ ਗਾਜਾ, ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਧਰੇ ਤਿਨ ਕਾ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਪਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਤਹਾਰੀ, ਨਾਨਕ ਨਿਬਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਵਰ ਨ ਹੋਵਾ ਆਵਨ ਜਾਨ, ਹਰ ਤਨ ਖਾਟ ਚਲਾ ਜਨ ਸੋਏ, ਨਾਨਕ ਜਿਸ ਪ੍ਰਾਪਤ ਹੋਏ, ਖੇਮ ਸਾਂਤ ਨਿਧ ਨਵ ਨਿਧ, ਬੁੱਧ ਗਿਆਨ ਸਰਬ ਤਾਂ ਸਿੱਧ, ਵਿਦਿਆ ਤਾਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕਹਿ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਬੀਤਾ, ਸਾਮਦਰਸੀ ਇਕ ਦ੍ਰਿਸ਼ਟੇਤਾ, ਇਹ ਫਲ ਤਿਹ ਜਨ ਕੈ ਮੁਖ ਪਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪ ਮਨ ਕੋਏ,

0: ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ। ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਨ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵੀ ਦਾ ਕੋਟਾਨ ਕੋਟ ਸ਼ੁਗਰ ਆਵ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੇ ਤੋਈ ਮੈਂ ਦਿਨ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਦਾਤਾ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਦਰੋਂ ਘਰੋਂ ਸਾਹਿਬ ਭਾਈ ਰਘਬੀਰ ਸਿੰਘ ਪੱਡਾ ਪਰਿਵਾਰ ਭਾਈ ਸੁੱਚਾ ਸਿੰਘ ਡਬਾਣਾ ਪਰਿਵਾਰ ਭਾਈ ਅਮਰਜੀਤ ਸਿੰਘ ਔਲ ਪਰਿਵਾਰ ਤੇ ਭਾਈ ਜਸਵੰਤ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਸੂਰ ਸੋਦਰ ਦੇ ਦੀਵਾਨ ਸਜੇ ਦੀਵਾਨਾਂ ਵਿੱਚ ਸ਼ੁਭ ਚੌਂਕੀ ਕੀਰਤਨ ਸੋਦਰ ਰਹਿ ਸਭ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਆਪ ਦੇ ਦਰੋਂ ਘਰੋਂ ਸਾਹਿਬ ਭਾਈ ਰਘਬੀਰ ਸਿੰਘ ਜਸਪੀਰ ਕੌਰ ਪੱਡਾ ਦੀ ਪੋਤੀ 25 ਮਨਤ ਕੌਰ ਪੱਡਾ ਦਾ ਪੰਜਵਾਂ ਦਿਨ ਜਨਮਦਿਨ ਮਨਾਉਂਦਿਆਂ ਹੋਇਆਂ ਅਤੇ ਭਾਈ ਸੁੱਚਾ ਸਿੰਘ ਨਸੀਬਪੁਰ ਟਵਾਣਾ ਦਾ ਪੋਤਾ ਭਾਈ ਨਿਰਮਲ ਸਿੰਘ ਤ੍ਰੇਮ ਕੌਰ ਸੋਹਤਾ ਦਾ ਦੋਹਤਾ ਅਤੇ ਭਾਈ ਪਰਮਜੀਤ ਜਸਪਾਲਪੁਰ ਟਵਾਣਾ ਦੇ ਪੁੱਤਰ ਕਾਕਾ ਪ੍ਰਤਾਪ ਸਿੰਘ ਟਵਾਣਾ ਦੇ ਨਾਨਕਾ ਜੀ ਰੰਭਤਾ ਅਤੇ ਨਾਨਕਾ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਅਤੇ ਭਾਈ ਅਮਰਜੀਤ ਸਿੰਘ ਅਤੇ ਬੀਬੀ ਸਿਮਰਜੀਤ ਕੌਰ ਔਲਖ ਪਰਿਵਾਰ ਦਾ ਪੋਤਾ ਭਾਈ ਦਵਿੰਦਰ ਸਿੰਘ ਅਤੇ ਬੀਬੀ ਅਮਨਦੀਪ ਕੌਰ ਦੇ ਪੁੱਤਰ ਕਾਕਾ ਪ੍ਰਤਾਪ ਸਿੰਘ ਦਾ ਜਨਮ ਹੋਇਆ ਸ਼ੁਕਰਾਨੇ ਵਜੋਂ ਅਤੇ ਭਾਈ ਜਸਵੰਤ ਸਿੰਘ ਕਿਰਪਾਈ ਕੇ ਬੀਬੀ ਕਿਰਪਾਲ ਕੌਰ ਸਮੂਹ ਪਰਿਵਾਰ ਵੱਲੋਂ ਬੱਚੀ ਸੁਖਜੋਤ ਕੌਰ ਦਾ ਆਨੰਦਕਾਰ ਦੀ ਰੰਭਤਾ ਅਤੇ ਬੱਚੀ ਦੇ ਆਨੰਦਕਾਰ ਦੀ ਸਫਲਤਾ ਦੀ ਯਾਤਰਾ ਕਰਦੇ ਹਾਂ ਪਰਿਵਾਰਾਂ ਵੱਲੋਂ ਆਪ ਹੀ ਦਾ ਓਟ ਆਸਰਾ ਲਿਆ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਵਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਜ ਦੀ ਯਾਚਨਾ ਕਰਦੇ ਅਤੇ ਬੱਚੇ ਦੇ ਜਨਮ ਤੇ ਜਨਮ ਦਾ ਸ਼ੁਕਰਾਨਾ ਅਤੇ ਬੱਚਿਆਂ ਦੇ ਆਨੰਦਕਾਰ ਦੀ ਸਫਲਤਾ ਅਤੇ ਆਨੰਦਕਾਰ ਦੇ ਆਉਣ ਵਾਲੇ ਗ੍ਰਿਸਤੀ ਬੱਚਿਆਂ ਦੇ ਗ੍ਰਿਸਤੀ ਜੀਵਨ ਦੀਆਂ ਖੁਸ਼ੀਆਂ

ਅਤੇ ਕਾਕਾ ਪ੍ਰਤਾਪ ਸਿੰਘ ਦੇ ਸਿਰ ਤੇ ਮਿਹਰ ਪਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਉੱਚੇ ਦਾਤਾ ਦੀਰਗਾਜੋ ਗੁਰੂ ਗ੍ਰੰਥ ਗੁਰੂ ਪੰਥ ਆਸੇ ਸਰ ਜੀਵਨ ਬਖਸ਼ਣ ਆਉਣ ਵਾਲਾ ਸਮਾਂ ਬੱਚਿਆਂ ਲਈ ਚੜ੍ਹਦੀ ਕਲਾ ਦਾ ਬਖਸ਼ ਕੇ ਨਿਹਾਲ ਕਰਨਾ ਅਤੇ ਮਿਹਰ ਕਰਨੀ ਦਾਤਾ ਜੀ ਉਹ ਕਾਕਾ ਪ੍ਰਤਾਪ ਸਿੰਘ ਟਵਾਣਾ ਅਤੇ ਬੱਚੀ ਸੁਖਜੋਤ ਕੌਰ ਦੇ ਜੋ ਪਰਿਵਾਰ ਵੱਲੋਂ ਆਨੰਦ ਕਾਰਜ ਆਰੰਭ ਕੀਤੇ ਹੋਏ ਨੇ ਮਿਹਰ ਕਰਨੀ ਆਰੰਭ ਕੀਤੇ ਜਾ ਰਹੇ ਨੇ ਮਿਹਰ ਕਰਨੀ ਦਾਤਾ ਜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀਏ ਦੇ ਮਹਾਂ ਮਿਹਰ ਕਰਨੀ ਜੀ ਪਰਿਵਾਰਾਂ ਦੇ ਸਿਰ ਤੇ ਮਿਹਰ ਪਰਿਆਤਰ ਪਰਿਵਾਰਾਂ ਦੇ ਰੰਭੇ ਕਾਰਜ ਆਪਣੇ ਅੰਗ ਸੰਗ ਸਹਾਈ ਕੇ ਸੰਪੂਰਨ ਕਰਨੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਕਿਰਤ ਕਮਾਈ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਮਿਹਰ ਕਰਨੀ ਕਾਕਾ ਪ੍ਰਤਾਪ ਸਿੰਘ ਅਤੇ ਬੱਚੀ ਸੁਖਜੋਤ ਕੌਰ ਦੇ ਆਉਣ ਵਾਲੇ ਗ੍ਰਿਸ਼ਟੀ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਦੇ ਪ੍ਰੇਮ ਪਿਆਰ ਇਤਫਾਕ ਵਾਲੇ ਦਾਤਾ ਜੀ ਜੀਵਨ ਸਾਥੀ ਅਤੇ ਦੋਨਾਂ ਪਰਿਵਾਰਾਂ 'ਚ ਪ੍ਰੇਮ ਪਿਆਰ ਇਤਫਾਕ ਬਖਸ਼ ਕੇ ਦਾਤਾ ਜੀ ਆਰੰਭੇ ਕਾਰਜ ਆਪਣੇ ਅੰਗ ਸੰਗ ਸੰਪੂਰਨ ਕਰਨੇ ਅਤੇ ਦੋਨਾਂ ਹੀ ਪਰਿਵਾਰਾਂ ਨੂੰ ਖੁਸ਼ੀਆਂ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇੜਾ ਕੀਤੀ ਬਖਸ਼ੇ ਹਦਾਇਤਾਂ ਹਾਜ਼ਰ ਕੀਤੀਆਂ ਨੇ ਸਭ ਦੀ ਹਾਜ਼ਰੀ ਦਰ ਪਵਾਉਣੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਪਰਿਆਤ ਰੱਖਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ ਸ਼ੁਕਰਾਨੇ ਵਜੋਂ ਸਮੂਹ ਪਰਿਵਾਰਾਂ ਨੂੰ ਆਪ ਜੀ ਨੂੰ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਆਪ ਦੇ ਬਸਤਰਾਂ ਵਾਸਤੇ ਰੁਮਾਲਿਆਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਸਰਬੱਤ ਪਰਿਵਾਰਾਂ ਦੀ ਸੇਵਾ ਤਾਏ ਪਾਉਣੀ ਔਰ ਪਰਿਵਾਰਾਂ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਦਰੋਂ ਪਰੋਂ ਪਿਆ ਦਾਤਾ ਜੀ ਨਗਰ ਸੂਲਪੁਰ ਅਤੇ ਨਗਰ ਜੰਡਾ ਅਤੇ ਇਸੇ ਤਰ੍ਹਾਂ ਦਾਤਾ ਜੀ ਉਹ ਦੋ ਪਰਿਵਾਰਾਂ ਦਾ ਢਿਲਵਾਂ ਪਰਿਵਾਰ ਢਿਲਵਾਂ ਨਗਰ ਅਤੇ ਇੱਕ ਭਾਈ ਬਲ ਪਰਿਵਾਰ ਵੱਲੋਂ ਅਖੰਡਪੁਰ ਸਾਹਿਬ ਦੇ ਆਰੰਭ ਹੈ ਉਹਨਾਂ ਵੱਲੋਂ ਅਖੰਡ ਦਾਤਾ ਜੀ ਉਹ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਸਰਬੱਤ ਪਰਿਵਾਰਾਂ ਦੀ ਸੇਵਾ ਤਾਏ ਪਾਉਣੀ ਸਰਬੱਤ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਦਾਤਾ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਮੂਹ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਤੇ ਅਰ ਕੀਰਤਨ ਰੰਭ ਕਰਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰ ਆਨੰਦ ਹਮਾਰੇ ਘਰ ਆਨੰਦ, ਆਪਣੇ ਸਤਿਗੁਰ ਕੇ ਬਲਹਾਰੇ, ਆਪਣੇ ਸਤਿਗੁਰ ਕੇ ਬਲਹਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਆਗੇ ਸੁਖ ਪਾਛੇ ਸੁਖ ਸਹਿਜਾ। ਘਰ ਆਨੰਦ ਹਮਾਰੇ ਘਰ ਆਨੰਦ, ਜੇ ਸਿਮਰ ਸਭ ਕਿਲ ਵਿਖਨਾਸੇ, ਪਿਤਰੀ ਹੋਏ ਅਧਾਰੋ, ਸੋ ਹਰਾ ਤੁਮ ਸਦ ਹੀ ਜਾ ਪੂਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀ, ਸੋ ਕਹੋ ਡਲ ਗੁਰ ਸੇਵੀ ਹੈ, ਐਹਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ ਸਤਨਾਮ। ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਨ ਸਗਲ ਭੈ ਲਾਥੀ, ਦੋਹ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਰ ਬ੍ਰਹਮ ਸੁਆਮੀ,

प्रभ की शरण सगल पहलाथे, दोह बिन से सुख पाया। दयाल हुआ पार ब्रह्म स्वामी, पूरा सतगुर त्याया। प्रभ जियो तू मेरो साहिब दाता, कर कृपा प्रभ दीन दयाला, गुण गावो रंग राता। रहाओ सतगुर नाम निदान दृढ़ाया, चिंता सगल बिनासी। कर कृपा अपनो कर लीना, मन वसे आया बनासी। ताको बिगना को लागे, जो सतगुर अपने राखे। चरण कमल बसेर दे अंतर, अमृत हर रस चाखे। कर सेवा सेवक प्रभ अपने, जिन मन की यश पजाई। नानक दास ताके बलहारे, जिन पूर्ण पैज रखाई। कर सेवा सेवक प्रभे अपने, जिन मन की यश पजाई। नानक दास ताके बलहारे, जिन पूरन पैज रखाई। वाहिगुरु जी का खालसा, वाहिगुरु जी की फतेह। सबनु जी आया, और बड़ी कृपा वा बड़े प्यार नाप जी ने शामा दे। बीबी बैठ जो, उठ्यो ना कोई, अजे असी देग वरतौनी, अही थोड़ा छकनी सारी, आपां तुहाडे लई बनाई आ। लैके जायो, नाले काली ना करया करो, कोशिश करया करो, प्रोग्राम सुन के जाया करो भी आपां प्रोग्राम अवले की ने साडे। मेरी बेनती है, आपां पता नहीं किदां बैठे हाँ, जरा थोड़ा जा ठहर जो, आपां जे कीर्तनियां भी सुनने हैं। गुरु कृपा करे, जदों उन्हां दी वारी आउणी आ उदों असीं लंगर च चल जाणा। वाहिगुरु जी सतनाम से पे बेनत। गुरु की कृपा हुई है, सुखमणी साहब दे पाठ परिवारां वल्लों होए ने, और बड़े प्यार नाल जी ने सरवण कीते ने। उपरंत गुरु चरणा विच अरदास बेनती होई, उस तो पहला सोधर शब्द चौंक च कीर्तन रह सब दे पाठ, और समूह परिवारां दी चढ़दी कला लई, बच्चों की चढ़ती कला लई, कार्यां दी सफलता की जाचना करदे होया गुरु चरणा विच अरदास होई है। सतगुरु पवित्र हुक्मनामे बख्शे जो आपां श्रद्धा नाल सरवण कीते ने। पातशाह कहिंदे कर सेवा सेवक प्रभ अपने, कहिंदा सेवक बन के अपने प्रभु प्यारे की सेवा कर। जिन मन की इच्छ, जिनिया इच्छा पूरी होंदी ना, इच्छा जो बच्चा पैदा होंदा पे माला कृपा करी साडा आनंद कार्ज बच्चों का चंगे थान हो, बच्चों खुशियां भरिया जीवन रहे। बच्चों के वेखो किसी को पोता मिले, किसी के बच्ची का जन्म देना, बच्चों के आनंद कार्ज ने। तो पातशाह यो ही कह रहे ने, कर सेवा सेवक बाप अपने, जिन मन की इच्छ तुहाड़ियां इच्छा पूरियां कीतियां। नानक दास ताके बलहारे, जिन पूरन पैज रखा। जरा साडे पैज रखदा भाई, उस गुरु दे बलहारे जा। देखो मालिक किड्डियां कृपा कीतियां ने साडे ते, इन्ने सुख ने साडे को, ते कोशिश करिया करिए। जिन्ने बैठे जे तुसी अज सुखमणी होया ना, ते जे ते तुसी जिन्ना जिन्ना ने कीता उन्हां दे चरणां ते मेरी नमस्कार, ते जिन्ना नहीं कीता ते क्षमा करना, कोशिश करियो करिए। ते मैं बेनती ये भी करदा भी जिन्ना नेतनेम कीता उन्हां दे चरणां ते भी नमस्कार, ते जिन्ना ने नहीं कीता उह जरूर मन नूं पुछ लियो भी एक जपजी साहब दा पाठ भी नहीं असीं करदे, फिर आपां सिख कहदे आ। हर एक सिख जपजी साहब दा पाठ करे गुरमुख प्यारिओ, और बच्चों नूं भी सिखा दिओ। अज खालसा स्कूल दे बहुत प्राणी आए ने जी, आया सब नूं, और कोशिश करिए कि आपां बच्चों नूं गुरमन नाल जोड़िए। तो परिवारां नूं बहुत बहुत वधाइयां। आनंद कर सतगुरु बच्चों के निर्वधता सुपूर्ण कर, बच्चों प्रेम प्यार इतफाक दीआं दातां बख्श। दोनों बच्चों टवाणा परिवार ते दूसरे जिहड़ा परिवार जिन्हां दे बच्चों के आनंद कारज ने, उन्हां नूं मेरी बेनती है कि बच्चों बिफोर यूर वैडिंग प्लीज़, उत्थे कोड ऑफ कंडक्ट परवान सिख रहा मर्यादा पई है,
ਫਰੀ ਆਫ ਚਾਰਜ, ਇੰਗਲਿਸ਼ 'ਚ ਵੀ ਆ, ਪੰਜਾਬੀ 'ਚ ਵੀ ਆ, ਆਨੰਦ ਕਾਰਜ ਦਾ ਕੌਲਮ ਕੱਢ ਕੇ ਅੱਜ ਸਾਡੇ, ਵੈਸੇ ਕੱਲ੍ਹ ਅਸੀਂ ਇੱਥੇ ਵਰਕਸ਼ਾਪ ਲਾਈ ਸੀ ਆਨੰਦ ਕਾਰਜ ਬਾਰੇ, ਤਾਂ ਮੈਨੂੰ ਹੁਣ ਇਹ ਪਤਾ ਨਹੀਂ ਕਿਉਂਕਿ ਮੈਂ ਸ਼ਾਮੀ ਨਹੀਂ ਸੀ ਵੀ ਕਿੰਨੇ ਕੁ ਬੱਚੇ ਆਏ ਸੀ। ਅਸੀਂ ਕੋਸ਼ਿਸ਼ ਕਰਨੀ 11 ਜੂਨ ਨੂੰ ਫਿਰ ਲੱਗਣੀ ਹੈ, ਜੁਲਾਈ ਨੂੰ ਕੋਸ਼ਿਸ਼ ਕਰਿਓ ਜਿਨ੍ਹਾਂ ਦੇ ਆਨੰਦ ਕਾਰਜ ਹੋਣੇ ਉਹ ਜ਼ਰੂਰ ਵਰਕਸ਼ਾਪ ਜਿਹੜੀ ਅਟੈਂਡ ਕਰਿਓ। ਬੱਚਿਆਂ ਨੂੰ ਮੇਰੀ ਬੇਨਤੀ, ਆਨੰਦ ਕਾਰਜ ਤੋਂ ਪਹਿਲਾਂ ਦੋ ਚੀਜ਼ਾਂ ਜ਼ਰੂਰ ਆਪਣੇ ਮਨ 'ਚ ਪੈ ਕਰਿਓ। ਇੱਕ ਤਾਂ ਆਨੰਦ ਕਾਰਜ ਦਾ ਕੌਲਮ ਕੱਢ ਕੇ ਪੜ੍ਹਿਓ ਕਿ ਆਨੰਦ ਕਾਰਜ ਕੀ ਆ। ਦੂਸਰਾ, ਆਨੰਦ ਕਾਰਜ ਤੋਂ ਪਹਿਲਾਂ 4 ਲਾਵਾਂ ਦਾ ਪਾਠ ਕੱਢ ਕੇ ਉਹਦੇ ਮੀਨਿੰਗ ਜਿਹੜੇ ਆ ਨਾ ਉਹ ਜ਼ਰੂਰ ਪੜ੍ਹਿਓ ਕਿ ਆਪਾਂ 4 ਲਾਵਾਂ ਸੁਣ ਕੇ ਪ੍ਰਕਰਮਾ ਕਰਕੇ ਮੱਥਾ ਟੇਕਦੇ ਹਾਂ ਅਤੇ ਇਹਦਾ ਮਤਲਬ ਕੀ ਆ ਕਿ ਦਾਤਾ ਜੋ ਤੂੰ ਪਹਿਲੀ ਲਾਮ 'ਚ ਮੈਨੂੰ ਉਪਦੇਸ਼ ਬਖਸ਼ਿਸ਼ ਕੀਤਾ, ਮੈਂ ਤਾਂ ਜ਼ਿੰਦਗੀ ਆਪਣੇ ਮੈਨੂੰ ਹਿਰਦੇ ਵਿੱਚ ਵਸਾ, ਤਾਂ ਮੱਥਾ ਟੇਕਿਆ ਜਾਂਦਾ ਕਿ ਮੈਂ ਪ੍ਰਣ ਕਰਦਾ। ਅੱਜ ਤੁਹਾਡੀ ਸਾਰਿਆਂ ਨੂੰ ਬੇਨਤੀ ਹੈ, ਗੁਰੂ ਕਿਰਪਾ ਕਰੇ ਸਾਰਿਆਂ ਨੂੰ, ਚੜ੍ਹਦੀਆਂ ਬੱਚਿਆਂ ਨੂੰ, ਚੜ੍ਹਦੀਆਂ ਗਲਾ ਬਣ। 2 ਬੱਚਿਆਂ ਦਾ, ਇੱਕ ਦਾ ਜਨਮ ਹੋਇਆ, ਮਨਦ ਕੌਰ ਪੱਡਾ ਦਾ 5ਵਾਂ ਜਨਮ ਦਿਨ, ਬਹੁਤ ਵਧਾਈਆਂ। ਅਤੇ ਪ੍ਰਤਾਪ ਸਿੰਘ, ਵਾਹ ਜੀ ਵਾਹ, ਮੈਂ ਬੜਾ ਖੁਸ਼ ਹੋਇਆ, ਨਹੀਂ ਤੇ ਬਹੁਤੇ ਤੇ ਅਸੀਂ ਗੋਰੇ ਬਣਦੇ ਜਾਂਦੇ, ਅੱਖਰ ਗੁਰਦੁਆਰੇ ਦਾ ਹੈਰੀ ਟੈਰੀ ਗੈਰੀ ਪੜਾ ਗੇੜੇ ਰੱਖੀ ਜਾਂਦੇ ਆ। ਸਿੰਘ ਕੌਰ ਨਾਲ ਰੱਖੋ ਬੱਚਿਆਂ ਦੇ ਨਾਮ ਆਪਣੇ ਨਾਲ, ਦਿਸ ਇਜ਼ ਆਵਰ ਆਈ ਡੀ, ਇਹਦੇ ਤੋਂ ਬਗੈਰ ਸਾਡੀ ਪਛਾਣ ਨਹੀਂ ਹੋ ਸਕਦੀ ਕਿ ਆਪੀ ਕੌਣ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਸਿੰਘ ਅਤੇ ਕੌਰ ਨਾਲ ਲੱਗੇ, ਬਹੁਤ ਬਹੁਤ ਵਧਾਈਆਂ। ਦੋਨਾਂ ਬੱਚਿਆਂ ਨੂੰ ਸਟੇਜ 'ਤੇ ਲਿਆਓ, ਉਹਨਾਂ ਨੂੰ ਮੈਂ ਇਹਨਾਂ ਦੇ ਬਰਥਡੇ ਦੇ ਜਿਹੜੇ ਆ ਜਿਹੜੇ ਕੋਂਗਰੈਚੁਲੇਸ਼ਨ ਸਰਟੀਫਿਕੇਟ ਦੇਣੇ ਨੇ, ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਹੋਵੇ ਸਾਡਾ ਬਰਥਡੇ ਮਨਾਇਆ ਗਿਆ। ਤੋ ਮੈਂ ਦੋਨਾਂ ਬੱਚਿਆਂ ਦੇ ਪਰਿਵਾਰਾਂ ਨੂੰ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਸਟੇਜ 'ਤੇ ਲੈ ਕੇ ਆਓ ਅਤੇ ਉਹਨਾਂ ਨੂੰ ਆ ਬਰਥਡੇ ਸਰਟੀਫਿਕੇਟ ਜਿਹੜਾ ਮੈਂ ਥੋੜ੍ਹਾ ਜਿਹਾ ਕਿਹਾ ਕੋਂਗਰੈਚੁਲੇਸ਼ਨ, ਜਿਹੜਾ ਵਧਾਈ ਦਾ ਪੱਤਰ ਹੈ, ਇਹ ਗੁਰਦੁਆਰੇ ਵੱਲੋਂ ਅਸੀਂ ਦੇਣਾ। ਦੋਵਾਂ ਸਾਰਿਆਂ ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ ਅਤੇ ਨਾਲ ਨਾਲ ਆ ਇੱਕ ਲੰਗਰ ਹੋਰ ਚੱਲਣ ਲੱਗਾ ਜੇ ਹੁਣੇ, ਕੀਰਤਨ ਅਤੇ ਕਥਾ ਦਾ, ਇਹ ਵੀ ਲੰਗਰ ਛਕਣਾ ਕਿਉਂਕਿ ਇਹਦੇ ਤੋਂ ਬਗੈਰ ਸਾਡੇ ਮਨ ਦੀ ਪੂਰਤੀ ਨਹੀਂ ਹੋਣੀ। ਬਾਕੀ ਤਾਂ ਅਸੀਂ ਰੋਜ਼ ਹੀ ਛਕਦੇ ਹਾਂ ਆਖੋ ਸਤਨਾਮ, ਇਹ ਵੀ ਲੰਗਰ ਜ਼ਰੂਰੀ ਹੈ, ਛਕਣ ਦਾ ਯਤਨ ਕਰਿਓ। ਸੋ ਬੱਚਿਆਂ ਨੂੰ ਬੇਨਤੀ, ਸਟੇਜ 'ਤੇ ਲਿਆਓ। ਕੱਲ੍ਹ ਨੂੰ ਅਖੰਡ ਪਾਠਾਂ ਦੇ ਭੋਗ ਪੈਣੇ ਨੇ, ਦੋ ਰਸੂਲਪੁਰ, ਜੱਡਾ ਨਗਰ ਅਤੇ ਇਸੇ ਤਰ੍ਹਾਂ ਭਾਈ ਗੁਰਪ੍ਰੀਤ ਬਾਲ ਪਰਿਵਾਰ ਵੱਲੋਂ ਅਤੇ ਢਿਲਵਾਂ ਮੰਗਰਾਂ ਵੱਲੋਂ, ਉਹਨਾਂ ਵੱਲੋਂ ਵੀ ਬੇਨਤੀ ਹੈ, ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਆਓ ਸਰਵਣ ਕਰੀਏ। ਅਤੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਅੱਜ ਰੁਮਾਲੇ ਨਹੀਂ ਆਏ, ਸਤਨਾਮ ਸ੍ਰੀ ਵਾਹਿਗੁਰੂ, ਰੁਮਾਲੇ ਨਾ ਲਿਆਇਆ ਕਰੋ, ਇੱਕ ਪਿਤਾ ਨੂੰ ਅਤੇ ਮਾਤਾ ਨੂੰ ਸਾਲ 'ਚ ਸੂਟ ਬਣਾ ਦਿਆ ਕਰੋ, ਆਖੋ ਸਤਨਾਮ, ਤਾਂ ਕਿ ਉਹ ਖੁਸ਼ ਹੋ ਜਾਇਆ ਕਰਨ, ਜਾਂ ਕਿਸੇ ਗਰੀਬ ਦਾ ਤਨ ਟੱਕਿਆ ਕਰੋ। ਇੱਥੇ ਬਹੁਤ ਰੁਮਾਲੇ ਪੰਡਾਂ ਦੀਆਂ ਪੰਡਾਂ ਵੱਜੀਆਂ ਪਈਆਂ, ਬਹੁਤੀ ਲੋੜ ਨਹੀਂ, ਜਿੱਦਣ ਲੋੜ ਹੋਈ ਅਸੀਂ ਤੁਹਾਨੂੰ ਦੱਸ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਲਿਆਓ ਅਤੇ ਭਾਈ ਦਿਲਬਾਗ ਸਿੰਘ ਦਾ ਜਥਾ ਆਪ ਨੂੰ ਕੀਰਤਨ ਸਰਵਣ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ, ਤੋ ਜਥੇ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ। ਅੱਜ ਸ਼ਾਮ ਦੇ ਸਮਾਗਮਾਂ ਦੀ ਸੇਵਾ ਉਚੇਚੇ ਤੌਰ 'ਤੇ ਜੋ ਚਾਰ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਉੱਟ ਆਸਰਾ ਲੈਂਦਿਆਂ ਹੋਇਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਤੋ ਗੁਰੂ ਚਰਨਾਂ 'ਚ ਵਰਸਾਏ ਹੋਏ ਪਰਿਵਾਰ ਪੱਡਾ ਪਰਿਵਾਰ, ਟਿਵਾਣਾ ਪਰਿਵਾਰ, ਔਲਖ ਪਰਿਵਾਰ ਔਰ ਇਸੇ ਤਰ੍ਹਾਂ ਚੌਥਾ ਪਰਿਵਾਰ ਭਾਈ ਜਸਵੰਤ ਸਿੰਘ ਜੀ ਪਰਿਵਾਰ, ਇਹਨਾਂ ਪਰਿਵਾਰਾਂ ਵੱਲੋਂ ਖੁਸ਼ੀਆਂ ਸੈਲੀਬ੍ਰੇਟ ਕਰਦਿਆਂ ਹੋਇਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਇਹਨਾਂ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੋ ਇਸੇ ਤਰ੍ਹਾਂ ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ੍ਹ ਰੋਜ਼ ਤੋਂ ਆਰੰਭ ਨੇ, ਨਗਰ ਰਸੂਲਪੁਰ ਜੰਡੀ ਦੀ ਸੰਗਤ ਵੱਲੋਂ, ਭਾਈ ਕਿਰਪਾਲ ਸਿੰਘ ਬਲ ਪਰਿਵਾਰ ਵੱਲੋਂ ਔਰ ਇਸੇ ਤਰ੍ਹਾਂ ਤੀਜਾ ਨਗਰ ਢਿਲਵਾਂ ਦੀ ਸੰਗਤ ਵੱਲੋਂ ਤੀਜੇ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੋ ਆਰੰਭ ਕੀਤੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ ਸੁਬਹਾ ਲਗਭਗ 9:30 ਦੇ ਕਰੀਬ ਪਾਏ ਜਾਣੇ ਹੈ ਔਰ ਉਸ ਤੋਂ ਉਪਰੰਤ ਹਫ਼ਤਾਵਾਰੀ ਦੀਵਾਨ, ਹਫ਼ਤਾਵਾਰੀ ਸਮਾਗਮ ਇਸੇ ਮੇਨ ਹਾਲ ਵਿੱਚ ਸਜਣੇ ਨੇ, ਜਿਹਦੇ ਵਿੱਚ ਉੱਚ ਕੋਟੀ ਦੇ ਕੀਰਤਨੀ ਜਥੇ ਹਨ ਜਿੱਥੇ ਗੁਰਬਾਣੀ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰਨਾ ਹੈ। ਕਥਾ ਵਿਚਾਰਾਂ ਹੋਣਗੀਆਂ, ਕੀਰ 'ਚ ਢਾਡੀ ਜਥਾ ਢਾਡੀ ਵਾਰਾਂ ਗੁਰ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਏਗਾ, ਤੋ ਉਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਬੇਨਤੀ ਹੈ ਬੱਚਿਆਂ ਨੂੰ ਜ਼ਰੂਰ ਪਿਆਰ ਦੇ ਨਾਲ ਬਿਠਾਓ। ਦਰਬਾਰ ਦੇ ਅੰਦਰ ਜਦੋਂ ਬੱਚੇ ਖੇਡਦੇ ਨੇ ਤਾਂ ਜਿਹੜੀਆਂ ਸੰਗਤਾਂ ਬੈਠ ਕੇ ਪ੍ਰੋਗਰਾਮ ਨੂੰ ਸਰਵਣ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਦੀ ਕੰਸੈਂਟਰੇਸ਼ਨ ਵੀ ਭੰਗ ਹੁੰਦੀ ਹੈ, ਤੋ ਪਲੀਜ਼ ਬੱਚਿਆਂ ਨੂੰ ਜ਼ਰੂਰ ਬਿਠਾਓ, ਨਹੀਂ ਤਾਂ ਫਿਰ ਬੱਚਿਆਂ ਨੂੰ ਲੈ ਕੇ ਬਾਹਰ ਜਾਇਆ ਜਾ ਸਕਦਾ। ਸੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ।

तू समर्थ अकथ अगोचर।

समझ आवु। हमें अज्ञान अल्प मत थोरी,

ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਲਾਗਤ ਹੀ ਭੂਏ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗਈ

जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहेथ अमृत के दाते, दसा पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दियां हाजरियां भर रहे अति सत्कार योग सन्मान योग सतसंगी जनों, सतगुर दी बड़ी बख्शिश हुई है आप सब शामा वेले दे दीवाना दियां हाजरियां भरदियां मेरे तो पहला गुरु घर के रागी जथे पासों साहबां दी अमृतमई बाणी दे कीर्तन सरवण कर रहे सी वख वख सेवक परिवारां वल्लों अज गुरु चरणा दा ओट आसरा परसदियां गुरु के लंगर श्री सुखमणी साहब दे जाप कीर्तन द्वारा सेवा कीती जा रही है। तो आओ साध संगत आपां गुरबाणी विचार दे नाल जुड़िए तां जो गुरसेव दा जो उपदेश है उहदे बारे भी सानू कोई समझ लगे। विचारां नू आरंभण तो पहला फतेह दी सांझ पाईए जी। वाहिगुरु जी का खालसा, वाहिगुरु जी की फतेह। लड़ीवार विचार जिहड़ी है वह कबीर साहब के सलोकां की चल रही है। दो सलोकां का पाठ मैं आप जी दे नाल सांझा कीते। आम साडे पिंडां विच घरां विच रिवाज हुंदा सी जदों श्री अखंड पाठ साहब होना ते जदों भी कबीर साहब जां फरीद साहब दे जां गुरु तेग बहादुर साहब दे सलोक आउणे ते घर वाले जां परिवार वाले कहिंदे हुंदे सी भी कोई चंगा पाठी होवे जिहड़ा गा के सानू इह सलोक सरवण करावे। हुण सलोक हुंदा दो पंगतियां दा इह पर कुजे विच बाबे ने समुंदर बंद कीता है। कई वारां निक्की जी सलाह बंदे दे जीवन विच तब्दीली लै आउंदी है। जिवें निक्का जिहा बीज धरती विच बीजिया जांदा उह वड्डा रुख बन जांदा है जे उन्हों किते जमीन उपजाऊ मिल जाए। आ जिहड़े निक्के बच्चे हुंदे ने ना जिन्हां दे तुसीं जन्मदिन सैलीब्रेट करदे हो मनाउंदे हो, कबीर साहब दे दो बचन ने उह कहिंदे ने निर्मल बूंद है। निर्मल बूंद किहड़ी हुंदी है? जे इस बूंद विच मैल ना होवे। जदों बच्चा घर विच जन्म लैंदा है ना इह निर्मल हुंदा है, इहदे विच कोई मैल नहीं हुंदी। मैल आपां दसदे आ, आपां पाउंदे आ। कबीर साहब ने एक उदाहरण दिती अपने सलोकां विच। उन्हां आख्या असमान तो एक बूंद डिगी जिहड़ी बड़ी पवित्र सी। ਉਹ ਪਵਿੱਤਰ ਬੂੰਦ ਜਿਹੜੀ ਧਰਤੀ ਉੱਤੇ ਜਾ ਕੇ ਡਿੱਗ ਪਈ ਉਹ ਬੰਜਰ ਸੀ। ਬੰਜਰ ਸਮਝਦੇ ਜਿਹੜੀ ਧਰਤੀ ਵਿੱਚੋਂ ਕੁਝ ਉੱਗਦਾ ਨਹੀਂ, ਜਿਹੜੀ ਧਰਤੀ ਉੱਤੇ ਕਦੀ ਵੀ ਰੁੱਖ ਨਹੀਂ ਹੁੰਦਾ, ਉਹ ਇੰਨੀ ਕਠੋਰ ਹੈ, ਤਪ ਰਹੀ ਹੈ। ਬੂੰਦ ਨਿਰਮਲ ਸੀ, ਡਿੱਗੀ ਤੇ ਧਰਤੀ ਕਿਹੜੀ ਮਿਲੀ ਉਹਨੂੰ? ਕਠੋਰ ਮਿਲ ਗਈ। ਹੁਣ ਕੀ ਹੋਵੇਗਾ? ਸੜਦਾ ਹੋਇਆ ਭੱਠ ਹੋਵੇ ਤੇ ਜੇ ਉਹਦੇ ਵਿੱਚ ਬੂੰਦ ਡਿੱਗ ਪਵੇ ਤੇ ਉਹ ਪੈਂਦਿਆਂ ਹੀ ਸਵਾਹ ਹੋ ਜਾਵੇਗੀ। ਹੁਣ ਕਬੀਰ ਸਾਹਿਬ ਨੇ ਦੂਜੀ ਉਦਾਹਰਨ ਦਿੱਤੀ, ਆਖਿਆ ਇੱਕ ਬੂੰਦ ਹੋਰ ਡਿੱਗੀ ਪਰ ਉਹਨੂੰ ਜ਼ਮੀਨ ਜ਼ਰਖੇਜ਼ ਮਿਲ ਗਈ। ਜਦੋਂ ਉਹ ਬੂੰਦ ਧਰਤੀ ਵਿੱਚ ਡਿੱਗੀ ਤੇ ਉਹ ਰੁੱਖ ਦਾ ਜਿਹੜਾ ਹੈ ਉਹਨੇ ਉਹਨੂੰ ਜੀਵਨ ਦਿੱਤਾ, ਉਹ ਹੌਲੀ ਹੌਲੀ ਅਨਾਜ ਬਣ ਕੇ, ਲਹੂ ਬਣ ਕੇ ਬੰਦੇ ਦੀਆਂ ਰਗਾਂ ਵਿੱਚ ਦੌੜਨ ਲੱਗ ਪਈ। ਬੂੰਦ ਹੀ ਆ ਨਾ। ਹੁਣ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਬੱਚੇ ਹੁੰਦੇ ਨੇ ਨਾ ਇਹ ਹੁੰਦੇ ਨੇ ਨਿਰਮਲ ਬੂੰਦ। ਰੱਬ ਵੱਲੋਂ ਕੋਈ ਕੁਝ ਨਹੀਂ ਲਿਖਿਆ ਹੁੰਦਾ। ਇਹ ਸਭ ਥਿਊਰੀਆਂ ਇੱਦਾਂ ਦੀਆਂ ਬਣੀਆਂ ਜ਼ਰੂਰ ਨੇ ਵੀ ਬੰਦਾ ਆਪਣੇ ਕਰਮ ਲਿਖਾ ਕੇ ਆਉਂਦਾ ਹੈ, ਇਸੇ ਕਰਕੇ ਤੇ ਅਸੀਂ ਮਿਹਨਤ ਨਹੀਂ ਕਰਦੇ। ਜਦੋਂ ਤੁਸੀਂ ਇਹ ਚੀਜ਼ ਪੱਕੀ ਬੰਨ ਲਈ ਵੀ ਬੱਚੇ ਦੀ ਜ਼ਿੰਦਗੀ ਵਿੱਚ ਜੋ ਲਿਖਿਆ ਹੈ ਉਹ ਲਿਖਿਆ ਗਿਆ ਹੈ, ਪੱਕਾ ਹੀ ਲਿਖਿਆ ਗਿਆ, ਫਿਰ ਤੇ ਸਕੂਲ ਭੇਜਣ ਦੀ ਵੀ ਲੋੜ ਨਹੀਂ। ਫਿਰ ਅਸੀਂ ਇੰਨਾ ਯਤਨ ਕਿਉਂ ਕਰਦੇ ਹਾਂ? ਫਿਰ ਤੇ ਗੁਰਦੁਆਰਿਆਂ ਦਾ ਅਰਥ ਕੀ ਹੈ? ਸੰਗਤ ਕਰਨ ਦਾ ਕੀ ਲਾਭ ਹੈ? ਵੀ ਜੇ ਤੇ ਉੱਦਾਂ ਹੀ ਹੋਣਾ ਹੈ, ਪੱਕਾ ਲਿਖਿਆ ਗਿਆ ਹੈ ਵੀ ਡੈਸਟਨੀ ਪਹਿਲਾਂ ਤੈਅ ਹੈ,
ਜਿਵੇਂ ਆਮ ਹੁੰਦੇ ਨਾ ਪੰਡਿਤ ਪਰੋਹਤ ਪੁਜਾਰੀ ਬਾਬੇ, ਉਹ ਇਹ ਦੱਸ ਦਿੰਦੇ ਨੇ ਵੀ ਇਹ ਬੱਚਾ ਵੱਡਾ ਹੋ ਕੇ ਇਹਦੇ ਕਿੰਨੇ ਵਿਆਹ ਹੋਣਗੇ, ਇਹ ਕੀ ਕਰੇਗਾ, ਏਦਾਂ ਪਹਿਲਾਂ ਪੱਤਰੀ ਪੂਰੀ ਦੀ ਪੂਰੀ ਲਿਖ ਦਿੰਦੇ ਨੇ। ਤੇ ਤੁਸੀਂ ਸਿਆਣੇ ਹੋ, ਜੇ ਸਭ ਕੁਝ ਪਹਿਲਾਂ ਤੋਂ ਤੈਅ ਹੈ ਫਿਰ ਇੰਨੀ ਭੱਜ ਦੌੜ ਹੈ ਕਾਹਦੇ ਵਾਸਤੇ ਹੈ। ਇਹ ਠੀਕ ਹੈ ਵੀ ਕੁਝ ਚੀਜ਼ਾਂ ਰੱਬ ਦੇ ਹੱਥ ਵਿੱਚ ਨੇ, ਪਰ ਹਰ ਚੀਜ਼ ਰੱਬ ਦੇ ਉੱਤੇ ਸੁੱਟੀ ਨਹੀਂ ਜਾ ਸਕਦੀ। ਹੁਣ ਮੰਨ ਲਓ ਇਹਨੂੰ ਏਦਾਂ ਸਮਝ ਲਓ, ਹੋਰ ਐਗਜ਼ਾਮਪਲ ਲੈ ਲਓ, ਬੰਦੇ ਦੀਆਂ ਦੋ ਲੱਤਾਂ ਨੇ, ਇੱਕ ਲੱਤ ਚੁੱਕੇ ਤੇ ਇਹਦੀ ਮਰਜ਼ੀ ਹੈ ਪਰ ਦੂਜੀ ਨਹੀਂ ਚੁੱਕ ਸਕਦਾ। ਜਾਣੀ ਕਿ ਕਰਮ ਦਾ ਇੱਕ ਹਿੱਸਾ ਬੰਦੇ ਦੇ ਆਪਣੇ ਹੱਥ ਵਿੱਚ ਵੀ ਹੈ, ਉਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕੀ ਕਰਦੇ ਹੋ। ਹਾਂ, ਦੂਜੀ ਨਹੀਂ ਚੁੱਕ ਸਕਦੇ, ਫਿਰ ਕੁਦਰਤ ਦਾ ਵਿਧਾਨ ਹੈ, ਤੁਸੀਂ ਡਿੱਗ ਪਓਗੇ। ਜਦੋਂ ਅਸੀਂ ਆਮ ਇਹ ਗੱਲ ਕਹਿੰਦੇ ਹਾਂ ਵੀ ਵਾਹਿਗੁਰੂ ਨੇ ਇੱਦਾਂ ਲਿਖ ਦਿੱਤਾ, ਰੱਬ ਨੇ ਇੱਦਾਂ ਲਿਖ ਦਿੱਤਾ, ਲਿਖਣ ਵਾਲਾ ਤੇ ਉਹ ਹੈ, ਇਹ ਵਿੱਚ ਕੋਈ ਸ਼ੱਕ ਨਹੀਂ, ਪਰ ਲਿਖਾਉਣ ਵਾਲਾ ਕੌਣ ਹੈ, ਲਿਖਾਉਂਦਾ ਕੌਣ ਹੈ? ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਖਿਆਲ ਦਿੱਤਾ ਕਬੀਰ ਸਾਹਿਬ ਨੇ, ਉਹ ਕਹਿੰਦੇ ਬੂੰਦ ਨਿਰਮਲ ਸੀ ਪਰ ਇਹਨੂੰ ਜਿਹੜੀ ਧਰਤੀ ਮਿਲੀ ਉਹ ਤਪਦਾ ਹੋਇਆ ਭੱਠ ਸੀ। ਜਦੋਂ ਉਸ ਤਪਦੇ ਹੋਏ ਭੱਠ ਦੇ ਵਿੱਚ ਉਹ ਬੂੰਦ ਡਿੱਗੀ ਤੇ ਉਹ ਨਾਲ ਦੀ ਨਾਲ ਹੀ ਸੜ ਗਈ, ਨਾਲ ਦੀ ਨਾਲ ਸੜ ਗਈ। ਹੁਣ ਇਹ ਡਿਪੈਂਡ ਕਰਦਾ ਬੰਦੇ ਦੀ ਸੰਗਤ ਦੇ ਉੱਤੇ। ਅਸੀਂ ਸਾਰੇ ਕੋਈ ਨਾ ਕੋਈ ਸੰਗਤ ਮਾਣਦੇ ਹਾਂ, ਅਸੀਂ ਜੋ ਵੀ ਹਾਂ ਨਾ ਸਰੀਰ ਨਹੀਂ ਹੈਗੇ ਆਪਾਂ। ਵੇਖੋ ਸਰੀਰ ਸਾਡੇ ਸਾਰਿਆਂ ਦੇ ਇੱਕੋ ਜਿਹੇ ਨੇ, ਹੱਥਾਂ ਪੈਰਾਂ ਕਰਕੇ ਆਪਾਂ ਸਾਰੇ ਇੱਕੋ ਜਿਹੇ ਹਾਂ, ਪਰ ਸੋਚ ਕਰਕੇ ਆਪਾਂ ਇੱਕੋ ਜਿਹੇ ਹੈਗੇ ਹਾਂ, ਤੇ ਹੋਇਆ ਵੀ ਨਹੀਂ ਜਾ ਸਕਦਾ। ਹਾਂ, ਇੱਕੋ ਹੈ ਕੇਂਦਰ ਜਿੱਥੇ ਇੱਕੋ ਹੋਇਆ ਜਾ ਸਕਦਾ, ਉਹ ਪਤਾ ਕੀ ਹੈ? ਉਹ ਹੈ ਗੁਰੂ ਇੱਥੇ, ਅਦਰਵਾਈਜ਼ ਉੱਦਾਂ ਥੋੜ੍ਹਾ ਹੋਇਆ ਜਾ ਸਕਦਾ। ਹੁਣ ਅਸੀਂ ਕਿਹੜੀਆਂ ਚੀਜ਼ਾਂ ਤੋਂ ਪ੍ਰਭਾਵਿਤ ਹਾਂ? ਅਸੀਂ ਆਪਣੇ ਮਾਤਾ ਪਿਤਾ ਤੋਂ ਪ੍ਰਭਾਵਿਤ ਹਾਂ, ਉਹਨਾਂ ਦੀਆਂ ਆਦਤਾਂ ਅਤੇ ਉਹਨਾਂ ਦੇ ਲੱਛਣ ਆਪਾਂ ਲੈ ਕੇ ਤੁਰੇ ਫਿਰਦੇ ਹਾਂ। ਸਾਡਾ ਇਨਵਾਇਰਮੈਂਟ ਕਿੱਦਾਂ ਦਾ ਹੈ, ਸਾਡੇ ਯਾਰ ਦੋਸਤ ਕਿੱਦਾਂ ਦੇ ਨੇ, ਤੁਹਾਨੂੰ ਟੀਚਰ ਕਿੱਦਾਂ ਦੇ ਮਿਲੇ, ਤੁਹਾਨੂੰ ਘਰ ਦਾ ਮਾਹੌਲ ਕਿੱਦਾਂ ਦਾ ਮਿਲਿਆ, ਇਹ ਸਾਰਾ ਕੁਝ ਰਲਦਾ ਹੈ ਤੇ ਫਿਰ ਕੀ ਬਣਦਾ ਹੈ? ਕਰਮ ਬਣਦਾ ਹੈ। ਐਵੇਂ ਖੇਡਣੀ ਹੁੰਦੀ ਹੈ। ਤੇ ਜਿਹੜੀ ਅਸੀਂ ਸਜ਼ਾ ਵੀ ਭੋਗਦੇ ਹਾਂ ਨਾ ਕਈ ਵਾਰ, ਇਹ ਵੀ ਸਾਡੇ ਕਲੈਕਟਿਵ ਰੂਪ ਦੇ ਵਿੱਚ, ਜਿਹੜੇ ਕਈ ਵਾਰ ਅਸੀਂ ਕੰਮ ਕਰਦੇ ਹਾਂ ਉਹਦੀ ਫਿਰ ਸਜ਼ਾ ਬੰਦੇ ਨੂੰ ਕਲੈਕਟਿਵ ਰੂਪ ਵਿੱਚ ਹੀ ਮਿਲਦੀ ਹੈ। ਹੁਣ ਤੁਸੀਂ ਕਈ ਵਾਰ ਸੋਚਿਆ ਹੋਵੇਗਾ ਵੀ ਮੈਂ ਤੇ ਕੋਈ ਗੁਨਾਹ ਕੀਤਾ ਨਹੀਂ ਪਰ ਮੈਨੂੰ ਸਜ਼ਾ ਕਿਉਂ ਮਿਲ ਗਈ? ਹੁੰਦਾ ਹੈ ਨਾ ਇੱਦਾਂ। ਜਦੋਂ ਨਾ ਬਾਬਰ ਨੇ ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ, ਤੇ ਉਹਨੇ ਜਿਨ੍ਹਾਂ ਦੇ ਨਾਲ ਉਹਦੀ ਲੜਾਈ ਸੀ ਉਹਨੂੰ ਤੇ ਉਹਨੇ ਚਲੋ ਮਾਰਨਾ ਹੀ ਸੀ, ਕੁੱਟਣਾ ਹੀ ਸੀ, ਜਿਹੜੇ ਸਾਹਮਣੇ ਸਿਪਾਹੀ ਖਲੋਤੇ ਸਨ। ਬਾਬਰ ਮੁਗਲ ਸੀ, ਜਿਹੜੇ ਹਿੰਦੁਸਤਾਨ ਦੇ ਤਖ਼ਤ ਉੱਤੇ ਬੈਠੇ ਨੇ ਉਹ ਪਠਾਨ ਸਨ, ਦੋਵੇਂ ਇੱਕੋ ਮਜ਼ਹਬ ਨਾਲ ਰਿਲੇਟਡ ਸਨ। ਉਹ ਵੀ ਮੁਸਲਮਾਨ ਸੀ ਤੇ ਉਹ ਵੀ ਮੁਸਲਮਾਨ ਸੀ। ਦੌਲਤ ਖਾਂ ਲੋਧੀ ਜਿਹੜਾ ਹੈ ਉਹ ਪੰਜਾਬ ਦੇ ਉੱਤੇ ਹਕੂਮਤ ਕਰ ਰਿਹਾ। ਲੋਧੀ ਵੰਸ਼ ਨੇ ਹੀ ਬਾਬਰ ਨੂੰ ਸੱਦਿਆ ਹਮਲਾ ਕਰਨ ਦੇ ਲਈ, ਉਹਨੂੰ ਅੱਗੋਂ ਸਪੋਰਟ ਮਿਲੀ ਹੈ। ਕੋਈ ਵੀ ਵੇਖੋ, ਬਾਹਰੋਂ ਕੋਈ ਹਮਲਾ ਨਹੀਂ ਕਰ ਸਕਦਾ ਜਿੰਨਾ ਚਿਰ ਤੁਸੀਂ ਆਪਣੇ ਘਰੋਂ ਇਜਾਜ਼ਤ ਨਹੀਂ ਦਿੰਦੇ। ਸਮਝ ਕੇ ਕੀ ਰਹਾ, ਕਿਸੇ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਰਾਵਣ ਕਿਉਂ ਮਰਿਆ? ਕਿਉਂਕਿ ਉਹਦਾ ਆਪਣਾ ਭਰਾ ਸ਼ਾਮਲ ਹੋ ਗਿਆ। ਤੇ ਅੱਜ ਤੱਕ ਇਹ ਕਹਾਵਤ ਮਸ਼ਹੂਰ ਹੈ ਵੀ ਘਰ ਦਾ ਭੇਤੀ ਲੰਕਾ ਨੂੰ ਢਾ ਦਿੰਦਾ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਹੁਣ ਜਦੋਂ ਬਾਬਰ ਆਇਆ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਸਾਰੇ ਸ਼ਬਦ ਦਰਜ ਨੇ ਜਿਹਨਾਂ ਨੂੰ ਅਮੂਮਨ ਆਪਾਂ ਕਹਿ ਦਿੰਦੇ ਹਾਂ ਵੀ ਇਹ ਬਾਬਰ ਬਾਣੀ ਹੈ। ਨਹੀਂ, ਪਰ ਬਾਬਰ ਬਾਣੀ ਨਹੀਂ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ, ਪਰ ਇੱਦਾਂ ਦਾ ਕੋਈ ਸਿਰਲੇਖ ਨਹੀਂ ਹੈ। ਉਹ ਸ਼ਬਦ ਨੇ ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਵਾਈ, ਉਹਦੇ ਵਿੱਚ ਸ਼ਬਦ ਬੜੇ ਐਸੇ ਸ਼ਬਦ ਆਉਂਦੇ ਨੇ ਵੀ ਜਿੱਥੇ ਲੜਾਈ ਹੋ ਰਹੀ ਹੈ, ਝਗੜਾ ਹੋ ਰਿਹਾ ਹੈ, ਜਿੱਥੇ ਬਾਬੇ ਨੇ ਆਖਿਆ ਪਾਪ ਕੀ ਜੰਜ ਲੈ ਕਾਬਲੂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੂ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੂ। ਸੋ ਸਤਿਗੁਰ ਨੇ ਇਹ ਸ਼ਬਦ ਅੱਖੀ ਮਹਾਰਾਜ ਨੇ ਉਹ ਦ੍ਰਿਸ਼ ਵੇਖਿਆ ਸੀ ਸਾਰਾ, ਕਿੱਦਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ, ਕਿੱਦਾਂ ਬਾਬਰ ਦੇ ਸਿਪਾਹੀ ਲੋਕਾਂ ਨੂੰ ਕਤਲੋ ਗਾਰਤ ਕਰ ਰਹੇ ਨੇ, ਇਹ ਸਾਰਾ ਕੁਝ। ਹੁਣ ਜਦੋਂ ਇਹ ਸਾਰਾ ਮੰਜਰ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੇਖ ਰਹੇ ਨੇ ਨਾ, ਤੇ ਭਾਈ ਮਰਦਾਨੇ ਨੇ ਇੱਕ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤਾ, ਉਹ ਸਵਾਲ ਬੜਾ ਅਹਿਮ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਮਹਾਰਾਜ, ਇਹ ਤੇ ਮੰਨਿਆ ਵੀ ਜਿਹੜਾ ਤਾਕਤਵਰ ਹੈ ਉਹ ਮਾਰ ਰਿਹਾ ਹੈ ਕਿਸੇ ਨੂੰ, ਤੇ ਸਾਹਮਣੇ ਲੜਨ ਵਾਲੇ ਨੇ ਤੇ ਉਹ ਮਰ ਰਹੇ ਨੇ, ਹੁਣ ਜਿਹੜੀਆਂ
ਰਾਣੀਆਂ ਮਹਿਲਾਂ ਵਿੱਚ ਬੈਠੀਆਂ ਸੀ, ਉਹਨਾਂ ਨੂੰ ਵੀ, ਉਹਨਾਂ ਦੀ ਵੀ ਇੱਜ਼ਤ ਪੱਟ ਲੁੱਟ ਰਹੇ ਨੇ, ਉਹਨੂੰ ਵੀ ਮਾਰ ਰਹੇ ਨੇ, ਕਿਉਂਕਿ ਜਦੋਂ ਦੁਸ਼ਮਣ ਆਉਂਦਾ ਹੋਵੇ ਇਹ ਥੋੜ੍ਹਾ ਵਹਿੰਦਾ ਹੈ ਵੀ ਇਹਦਾ ਅਹੁਦਾ ਕਿਹੜਾ ਹੈ, ਇਹਦਾ ਡੈਜੀਗਨੇਸ਼ਨ ਕਿਹੜਾ ਹੈ, ਉਹ ਥੋੜ੍ਹਾ ਵਹਿੰਦਾ, ਉਹ ਸਾਰਿਆਂ ਨੂੰ ਮਾਰਦਾ। ਪਰ ਬਾਬੇ ਨਾਨਕ ਨੂੰ ਬੜਾ ਅਹਿਮ ਸਵਾਲ ਭਾਈ ਮਰਦਾਨੇ ਨੇ ਇੱਕ ਹੋਰ ਕੀਤਾ, ਕਹਿਣ ਲੱਗਾ ਬਾਬਾ ਆ ਇੱਥੇ ਤੇ ਉਹ ਵੀ ਲੋਕ ਕੁੱਟੇ ਗਏ ਜਿਹਨਾਂ ਦਾ ਕਸੂਰ ਹੀ ਕੋਈ ਨਹੀਂ, ਜਿਵੇਂ ਆਮ ਆਪਾਂ ਕਹਿੰਦੇ ਨਾ ਵੀ ਉਹ ਵੀ ਮਾਰੇ ਗਏ ਜਿਹਨਾਂ ਦਾ ਕੋਈ ਕਸੂਰ ਨਹੀਂ ਸੀ। ਹੁਣ ਇਹ ਸਾਨੂੰ ਕਈ ਤਰ੍ਹਾਂ ਲੱਗਦਾ ਹੈ ਵੀ ਫਲਾਣੇ ਬੰਦੇ ਦਾ ਤੇ ਕੋਈ ਕਸੂਰ ਹੈ ਹੀ ਨਹੀਂ, ਪਰ ਮੇਰੀ ਬਾਬੇ ਦੀ ਬਾਣੀ ਨੇ ਆਖਿਆ ਵੀ ਜਿਹਾ ਬੀਜਿਆ ਸੋ ਲੁਣੇ ਕਰਮਾ ਸੰਦੜਾ ਖੇਤ, ਜੋ ਤੁਸੀਂ ਬੀਜਿਆ ਤੁਹਾਨੂੰ ਵੱਢਣਾ ਪਵੇਗਾ। ਹੁਣ ਨਾ ਵੱਢੋਗੇ ਆਪਣੇ ਧੀਆਂ ਪੁੱਤਰਾਂ ਦੇ ਰੂਪ ਵਿੱਚ ਵੱਢ ਲਓਗੇ, ਆਉਣ ਵਾਲੇ ਸਮੇਂ ਵਿੱਚ ਵੱਢ ਲਓਗੇ, ਜਦੋਂ ਪੂਰਾ ਬੁੱਢੇ ਹੋ ਗਏ ਉਦੋਂ ਵੱਢ ਲਓਗੇ। ਇਹ ਅਟਲ ਸੱਚਾਈ ਹੈ, ਜੋ ਤੁਸੀਂ ਬੀਜ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤੋ ਬਾਬੇ ਮਰਦਾਨੇ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਨੇ ਨਾ ਇੱਕ ਕੌਤਕ ਰਚਿਆ। ਉਹਨਾਂ ਨੇ ਕੀ ਵੇਖਿਆ ਵੀ ਇੱਕ ਰੁੱਖ ਹੈ, ਉੱਥੇ ਨਾ ਕੀੜੀਆਂ ਦਾ ਭੌਂ ਸੀ, ਜਿਵੇਂ ਕਾਲੇ ਰੰਗ ਦੇ ਕੀੜੇ ਦੰਦੀ ਵੱਢਦੇ ਹੋ, ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਹੁੰਦੇ ਨੇ ਇੱਦਾਂ ਦੇ। ਤੇ ਭਾਈ ਮਰਦਾਨੇ ਨੂੰ ਇਸ ਗੱਲ ਦਾ ਖਿਆਲ ਨਹੀਂ ਸੀ, ਬਾਬਾ ਜੀ ਕਹਿਣ ਲੱਗੇ ਵੀ ਜਾ ਮਰਦਾਨੇ ਉਹ ਰੁੱਖ ਦੇ ਥੱਲੇ ਜਾ ਕੇ ਬਹਿ ਜਾ। ਹੁਣ ਮਰਦਾਨਾ ਜੀ ਰੁੱਖ ਦੇ ਥੱਲੇ ਜਾ ਕੇ ਬੈਠ ਗਏ। ਜਦੋਂ ਇੱਦਾਂ ਬੈਠੇ ਰਹੇ ਤੇ ਕੁਝ ਸਮੇਂ ਬਾਅਦ ਇੱਕ ਕੀੜਾ ਉਹਦੇ ਵਿੱਚੋਂ ਨਿਕਲਿਆ ਤੇ ਉਹਨੇ ਆਣ ਕੇ ਤੇ ਭਾਈ ਮਰਦਾਨੇ ਨੂੰ ਜਿਵੇਂ ਉਹਨੂੰ ਕੱਟ ਲਿਆ। ਹੁਣ ਕੀ ਰਿਐਕਸ਼ਨ ਹੋਵੇਗਾ ਬੰਦੇ ਦਾ? ਉਦੋਂ ਬੰਦਾ ਮੰਨ ਲਓ ਜੇ ਤੁਹਾਨੂੰ ਕੋਈ ਕਾਲੇ ਰੰਗ ਦਾ ਕੀੜਾ ਕੱਟ ਲਵੇ, ਕੋਈ ਕੀੜੀ ਕੱਟ ਲਵੇ, ਆਪਣਾ ਰਿਐਕਸ਼ਨ ਉਸੇ ਵੇਲੇ ਕੀ ਹੋਵੇਗਾ? ਬੰਦਾ ਪੈਰੋਂ ਚਵਲ ਲਾਵੇਗਾ ਤੇ ਜਿੰਨੀਆਂ ਕੀੜੀਆਂ ਨੇ ਸਾਰੀਆਂ ਉੱਥੋਂ ਮਾਰ ਦੇਵੇਗਾ। ਜਿੰਨੀਆਂ ਉੱਥੇ ਕੀੜੀਆਂ ਸੀ, ਜਿੰਨੇ ਕੀੜੇ ਸੀ ਸਾਰੇ ਮਾਰੇਗਾ ਨਾ? ਇੱਦਾਂ ਤਾਂ ਨਹੀਂ ਹੋਵੇ। ਹੁਣ ਤੁਹਾਨੂੰ ਇੱਕ ਮੱਛਰ ਘਰ 'ਚ ਕੱਟ ਲਵੇ, ਬਾਕੀਆਂ ਨੂੰ ਛੱਡ ਦਿਓ, ਬਾਕੀ ਵੀ ਤਾਂ ਨਾਲ ਮਰ ਜਾਂਦੇ ਨੇ ਫਿਰ। ਹੁਣ ਭਾਈ ਮਰਦਾਨੇ ਨੇ ਪੈਰੋਂ ਆਪਣੀ ਜੋ ਵੀ ਉਹਨੇ ਪਾਇਆ ਸੀ ਉਹਨੇ ਲਾਇਆ ਤੇ ਉਹਨੇ ਉਹਨੂੰ ਦੋ ਦੂ ਮਾਰਨਾ ਸ਼ੁਰੂ ਕਰ ਦਿੱਤਾ, ਵਾਹ ਵਾਹ ਕੀੜੇ ਉੱਥੇ ਮਰ ਗਏ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਵੀ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਤੈਨੂੰ ਕੱਟਿਆ ਕਿੰਨਿਆਂ ਨੇ ਸੀ, ਵੀ ਤੈਨੂੰ ਜਿਹਨੇ ਵੱਢਿਆ ਸੀ ਉਹ ਕਿੰਨੇ ਕਿੰਨੇ ਸਾਨੂੰ? ਉਹ ਕਹਿੰਦਾ ਜੀ ਇੱਕੋ ਹੀ, ਇੱਕ ਨੇ ਕੱਟਿਆ ਸੀ। ਕਹਿੰਦਾ ਫਿਰ ਇੰਨੇ ਬਾਕੀ ਕਿਉਂ ਮਾਰਤੇ? ਵੱਢਿਆ ਤੈਨੂੰ ਇੱਕ ਨੇ ਹੈ, ਮਾਰ ਤੂੰ ਲਾਲ ਦੇ ਸਾਰੇ ਹੀ ਦਿੱਤੇ। ਹੁਣ ਭਾਈ ਮਰਦਾਨੇ ਦਾ ਜਵਾਬ ਹੀ ਗੁਰੂ ਨਾਨਕ ਦਾ ਜਵਾਬ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ ਬੇਸ਼ੱਕ ਇੱਕ ਨੇ ਵੱਢਿਆ ਸੀ ਪਰ ਬਾਕੀ ਵੀ ਤੇ ਇਹਨਾਂ ਦੇ ਨਾਲ ਹੀ ਸਨ। ਸਮਝ ਕੇ ਬੇਨਤੀ ਨੂੰ। ਹੁਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਜੀ ਇਹੋ ਤੁਹਾਡੀ ਗੱਲ ਦਾ ਜਵਾਬ ਹੈ। ਬੇਸ਼ੱਕ ਤੁਹਾਨੂੰ ਜ਼ੁਲਮ ਇੱਦਾਂ ਨਜ਼ਰ ਆਉਂਦਾ ਹੈ ਵੀ ਇੱਕ ਬੰਦਾ ਸੰਸਾਰ ਉੱਤੇ ਜ਼ੁਲਮ ਕਰ ਰਿਹਾ, ਧੱਕਾ ਕਰ ਰਿਹਾ, ਪਰ ਜਿਹੜੇ ਉਸ ਜ਼ੁਲਮ ਵੱਲ ਵੇਖ ਕੇ ਚੁੱਪ ਰਹਿੰਦੇ ਨੇ ਉਹ ਵੀ ਨਾਲ ਹੀ ਨੇ। ਜਿਹੜੇ ਅੱਖਾਂ ਬੰਦ ਕਰਕੇ ਕਹਿ ਦਿੰਦੇ ਨੇ ਵੀ ਕੋਈ ਨੀ ਜੋ ਹੁੰਦਾ ਹੋ ਜਾਵੇ, ਉਹ ਵੀ ਨਾਲ ਹੀ ਨੇ। ਜਦੋਂ ਸਮਾਜ ਵਿੱਚ ਨਸ਼ਾ ਵੰਡਿਆ ਜਾ ਰਿਹਾ ਸੀ, ਕਿਸੇ ਦਾ ਧੀ ਪੁੱਤ ਗਲਤ ਬੰਨੇ ਲੱਗ ਗਿਆ, ਤੁਸੀਂ ਆਪਣੀ ਆਵਾਜ਼ ਇਹ ਕਹਿ ਕੇ ਬੰਦ ਕਰ ਦਿੱਤੀ ਮੇਰਾ ਪੁੱਤ ਥੋੜਾ ਖਾਂਦਾ, ਤੁਸੀਂ ਵੀ ਨਾਲ ਸ਼ਾਮਿਲ ਸੀ। ਤੇ ਜਦੋਂ ਉਹ ਅੱਗ ਤੁਹਾਡੇ ਘਰ 'ਚ ਲੱਗ ਗਈ, ਉਹ ਜਿਵੇਂ ਕਹਿੰਦੇ ਨਾ ਗੁਆਂਢ ਦੇ ਘਰੇ ਅੱਗ ਲੱਗੇ ਤੇ ਬੰਦੇ ਨੂੰ ਬਸੰਤਰ ਲੱਗਦੀ ਹੈ, ਆਪਣੇ ਘਰੇ ਅੱਗ ਹੁੰਦੀ ਹੈ। ਤੋ ਸਮਾਜ ਦੇ ਪ੍ਰਤੀ ਸਾਡੀਆਂ ਸਾਰਿਆਂ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕੁਝ ਰਿਜ਼ਲਟ ਸਾਡੇ ਇਕੱਲਿਆਂ ਦੇ ਹੁੰਦੇ ਨੇ। ਮੈਂ ਜਿਹਨੂੰ ਬਾਬੇ ਨੇ ਕਿਹਾ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਕੁਝ ਰਿਜ਼ਲਟ ਹੁੰਦੇ ਨੇ ਜਿਹੜੇ ਕੁਲੈਕਟਿਵ ਰੂਪ ਵਿੱਚ ਸਾਨੂੰ ਮਿਲਦੇ ਨੇ, ਕੁਲੈਕਟਿਵ ਰੂਪ ਸਮਝਦੇ, ਇਕੱਠੇ ਜੋ ਅਸੀਂ ਕਰਦੇ ਹਾਂ ਆਲੇ ਦੁਆਲੇ ਵਿੱਚ ਜੋ ਕਰਦੇ ਹਾਂ ਉਹਦਾ ਨਤੀਜਾ ਹੁੰਦਾ ਨੇ। ਇਸ ਕਰਕੇ ਕੁਝ ਵੀ ਚੀਜ਼ ਬਾਹਰੀ ਨਹੀਂ ਹੈ। ਬੱਚਾ ਜਦੋਂ ਧਰਤੀ ਉੱਤੇ ਜਨਮ ਲੈਂਦਾ ਹੈ ਨਾ, ਉਹਨੂੰ ਨਹੀਂ ਪਤਾ ਉਹ ਹਿੰਦੂ ਹੈ ਮੁਸਲਮਾਨ ਹੈ, ਉਹ ਕਾਲੇ ਰੰਗ ਵਾਲਾ ਚੰਗਾ ਹੁੰਦਾ ਕਿ ਚਿੱਟੇ ਰੰਗ ਵਾਲਾ ਚੰਗਾ ਹੁੰਦਾ। ਜਿਹੜੀ ਸਾਡੀ ਸੋਚ ਬਣਦੀ ਹੈ ਉਹ ਸਾਡੇ ਆਲੇ ਦੁਆਲੇ ਵਿੱਚੋਂ ਬਣਦੀ ਹੈ, ਸਾਡੇ ਐਕਸਪੀਰੀਅੰਸ ਤੇ ਸਾਡੇ ਤਜਰਬਿਆਂ ਵਿੱਚੋਂ ਬਣਦੀ ਹੈ, ਸਾਡੇ ਮਾਤਾ ਪਿਤਾ ਦੇ ਵਿੱਚੋਂ ਬਣੀ। ਜਿੱਦਾਂ ਦਾ ਮੇਰੀ ਮਾਂ ਨੇ ਮੈਨੂੰ ਗਾਈਡ ਕਰ ਦਿੱਤਾ ਉਦਾਂ ਦੀ ਮੇਰੀ ਸੋਚ ਬਣ ਗਈ, ਜਿੱਦਾਂ ਦਾ ਮੇਰੇ ਪਿਓ ਨੇ ਮੈਨੂੰ ਗਾਈਡ ਕਰ ਦਿੱਤਾ ਉਦਾਂ ਦੀ ਮੇਰੀ ਸੋਚ ਬਣ ਗਈ। ਪਰ ਇਹ ਚੇਤਾ ਰੱਖੋ ਗੁਰੂ ਕੇ ਸਿੱਖੋ, ਸਾਡਾ ਸਭ ਤੋਂ ਵੱਡਾ ਪਿਓ ਆ ਬੈਠਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਤਾ ਇਹਨੂੰ ਕਿਉਂ ਕਿਹਾ ਬਾਬੇ ਨੇ? ਮੇਰਾ ਇੱਕ ਗੱਲੋਂ ਹਮੇਸ਼ਾ ਮੈਂ ਸਟੇਜ 'ਤੇ ਬਹੁਤ ਵਾਰੇ ਗੱਲ ਆਖੀ ਹੈ,
ਜਿਹੜੀ ਦੁਨੀਆਂ ਦੀ ਮਾਂ ਹੁੰਦੀ ਹੈ ਤੇ ਦੁਨੀਆਂ ਦਾ ਪਿਓ ਹੈ ਨਾ, ਮੈਂ ਵੀ ਪਿਓ ਹਾਂ, ਇਹ ਕਦੀ ਵੀ ਜਿਹੜੇ ਨੇ ਠੀਕ ਹੈ ਬਾਇਓਲੋਜੀਕਲ ਆਪਾਂ ਉਹਨਾਂ ਦੇ ਆਪਣੇ ਬੱਚਿਆਂ ਦੇ ਕੀ ਹਾਂ, ਪਿਤਾ ਹਾਂ, ਕਿਉਂਕਿ ਆਪਾਂ ਉਹਨਾਂ ਨੂੰ ਕੀ ਦਿੱਤਾ, ਜਨਮ ਦਿੱਤਾ। ਪਰ ਅਸਲ ਵਿੱਚ ਬੰਦੇ ਦਾ ਕੋਈ ਗੁਰੂ ਹੁੰਦਾ ਹੈ ਤੇ ਉਹ ਇਹੋ ਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਪਤਾ ਕਿਉਂ? ਕਿਉਂਕਿ ਦੁਨੀਆਂ ਦੇ ਪਿਓ ਦੇ ਸੁਭਾਅ ਵਿੱਚ ਹਜ਼ਾਰਾਂ ਕਮੀਆਂ ਹੁੰਦੀਆਂ ਨੇ, ਦੁਨਿਆਵੀ ਮਾਂ ਦੇ ਸੁਭਾਅ ਵਿੱਚ ਹਜ਼ਾਰਾਂ ਕਮੀਆਂ ਹੁੰਦੀਆਂ ਨੇ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਧੀਆਂ ਪੁੱਤਾਂ ਨੂੰ ਅੱਗੇ ਦੇ ਜਾਂਦੇ ਨੇ। ਪਰ ਮੇਰੇ ਗੁਰੂ ਦਾ ਸੁਭਾਅ ਐਸਾ ਹੈ, ਇਹਦੇ ਸੁਭਾਅ ਵਿੱਚ ਕੋਈ ਕਮੀ ਨਹੀਂ ਹੈ। ਮੰਨ ਲਓ, ਇਹਨੂੰ ਹੋਰ ਥੋੜ੍ਹਾ ਜਿਹਾ ਐਲੈਬੋਰੇਟ ਕਰਦਾ, ਮੈਂ ਸਮਝਦਾ। ਮੰਨ ਲਓ ਪਿਓ ਮੰਨਦਾ ਹੈ ਵੀ ਕੋਈ ਕੋਈ ਸੁਪੀਰੀਅਰ ਹੁੰਦਾ ਹੈ ਤੇ ਕੋਈ ਘਟੀਆ ਹੁੰਦਾ ਹੈ, ਕੋਈ ਉੱਚੀ ਜਾਤ ਹੁੰਦੀ ਹੈ ਤੇ ਕੋਈ ਨੀਵੀਂ ਜਾਤ ਹੁੰਦੀ ਹੈ, ਆਪਣੇ ਪੁੱਤਰ ਨੂੰ ਉਹ ਦੇ ਕੇ ਜਾਵੇਗਾ ਕਿ ਨਹੀਂ ਦੇ ਕੇ ਜਾਵੇਗਾ? ਦੇ ਕੇ ਜਾਵੇਗਾ ਨਾ ਉਹ ਚੀਜ਼। ਮੰਨ ਲਓ ਪਿਓ ਇੱਦਾਂ ਜੇ ਆਉਂਦਾ ਹੈ ਵੀ ਸ਼ਰਾਬ ਦੇ ਪਿਆਲਿਆਂ ਨਾਲ ਕੁਝ ਨਹੀਂ ਹੁੰਦਾ, ਉਹ ਕੁਝ ਨਹੀਂ, ਮੌਜ ਮਸਤੀ ਕਰੋ, ਤੇ ਓਨੈਸਟਲੀ ਦੱਸਿਓ ਵੀ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ ਦੇ ਕੇ ਜਾਵਾਂਗੇ ਕਿ ਨਹੀਂ ਜਾਵਾਂਗੇ? ਪਿਓ ਮੇਰੇ ਅੱਗੋਂ ਅਗਰੈਸਿਵ ਹੋਵੇ, ਗੁੱਸੇ ਖੁਰਾ ਹੋਵੇ, ਪਿਓ ਗਲਤ ਹੋਵੇ, ਉਹਦੀਆਂ ਆਦਤਾਂ ਠੀਕ ਨਾ ਹੋਣ, ਤੇ ਆਪਣੇ ਬੱਚਿਆਂ ਨੂੰ ਸੁਭਾਵਕ ਹੀ ਉਹ ਔਗਣ ਦੇ ਕੇ ਉਹ ਜਾਵੇਗਾ। ਅਸੀਂ ਇਕੱਲੇ ਆਪਣੇ ਧੀਆਂ ਪੁੱਤਰਾਂ ਨੂੰ ਵਿਰਾਸਤ ਨਹੀਂ ਦਿੰਦੇ ਵੀ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਦੋ ਘਰ ਦੇ ਦਿੱਤੇ, ਇੰਨੀ ਜਾਇਦਾਦ ਦੇ ਦਿੱਤੀ, ਤੁਸੀਂ ਆਪਣੀਆਂ ਆਦਤਾਂ ਤੇ ਸੁਭਾਅ ਹੀ ਉਹਨਾਂ ਨੂੰ ਦਿੱਤਾ ਹੋਇਆ। ਇਸ ਕਰਕੇ ਮਹਾਰਾਜ ਜਦੋਂ ਵੀ ਲਿਖਣਗੇ ਨਾ ਬਾਣੀ ਚੋਂ, ਕਹਿਣਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤਾਂ ਕਿਹਾ ਬਾਬੇ ਨੇ, ਦੁਨੀਆਂ ਦੀ ਮਾਂ ਵਿੱਚ ਕਮੀਆਂ ਹੁੰਦੀਆਂ ਨੇ ਤੇ ਉਹ ਕਮੀਆਂ ਆਪਣੀ ਧੀ ਨੂੰ ਵੀ ਦੇ ਜਾਂਦੀ ਹੈ, ਉਹ ਆਪਣੇ ਪੁੱਤ ਨੂੰ ਵੀ ਦੇ ਜਾਂਦੀ ਹੈ। ਦੁਨੀਆਂ ਦੇ ਪਿਓ ਵਿੱਚ ਕਮੀ ਹੁੰਦੀ ਹੈ ਤੇ ਉਹ ਕਮੀਆਂ ਉਹ ਆਪਣੇ ਵਿਰਾਸਤ ਵਿੱਚ ਆਪਣੇ ਪੁੱਤਰਾਂ ਨੂੰ ਵੀ ਦੇ ਸਕਦਾ ਹੈ। ਆਹ ਗੁਰੂ ਐਸਾ ਸਮਰੱਥ ਹੈ, ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ। ਕਈ ਵਾਰਾਂ ਜਦੋਂ ਹੁਣ ਤੇ ਦੁਨਿਆਵੀ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਹਾਂ, ਸਤਿਗੁਰੂ ਦੀ ਬਾਣੀ ਦਾ ਵਾਕ ਹੈ, ਹੁਣ ਹੋ ਸਕਦਾ ਹੈ ਵੀ ਬੁਰਾ ਲੱਗ ਜਾਵੇ, ਮੈਂ ਸਵੇਰੇ ਵੀ ਇਹਦੀ ਵਿਆਖਿਆ ਕੀਤੀ ਸੀ, ਤੁਸੀਂ ਜਾਣ ਲੱਗੇ ਨਾ ਸਕਰੀਨ ਤੋਂ ਹੁਕਮਨਾਮਾ ਪੜ੍ਹ ਕੇ ਜਾਇਓ। ਉਹ ਪਤਾ ਕੀ ਹੈ ਹੁਕਮਨਾਮਾ ਅੱਜ ਦਾ? ਅਸੀਂ ਗੁਰਦੁਆਰੇ ਆਉਂਦੇ ਹਾਂ, ਖਿਮਾ ਕਰਿਓ, ਠੀਕ ਹੈ, ਲੰਗਰ ਪ੍ਰਸ਼ਾਦੇ ਪਕੌੜੇ ਸਭ ਕੁਝ ਹੀ ਜਾਇਜ਼ ਹੈ, ਪਰ ਕਾਸ਼ ਕਿਤੇ ਅਸੀਂ ਜਾਣ ਲੱਗੇ ਹਾਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਵੀ ਲੈ ਕੇ ਜਾਈਏ। ਹੁਕਮਨਾਮੇ ਦੇ ਬੋਲ ਨੇ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ। ਇਹਦਾ ਅਰਥ ਕੀ ਬਣਦਾ ਹੈ? ਜਿਨ੍ਹਾਂ ਦੇ ਅੰਦਰ ਵਾਹਿਗੁਰੂ ਵੱਸਦਾ ਹੈ ਉਹਨਾਂ ਦੇ ਸਾਰੇ ਰੋਗ ਵੱਜ ਜਾਂਦੇ ਨੇ। ਅੱਛਾ, ਰੋਗ ਮੈਂ ਤੇ ਕਹਾਂਗਾ ਜੀ ਮੈਨੂੰ ਕੋਈ ਰੋਗ ਨਹੀਂ, ਹੁਣ ਵੇਖੋ ਮੈਂ, ਚਲੋ ਭਵਿੱਖ ਦਾ ਪਤਾ ਨਹੀਂ, ਅੱਜ ਦੀ ਘੜੀ ਵਿੱਚ ਨਾ ਮੈਨੂੰ ਕੋਈ ਡਿਪਰੈਸ਼ਨ ਹੈ, ਨਾ ਮੈਨੂੰ ਕੋਈ ਸ਼ੂਗਰ ਹੈ, ਨਾ ਮੈਨੂੰ ਕੋਈ ਭਿਆਨਕ ਹੋਰ ਰੋਗ ਹੈ, ਕੋਈ ਰੋਗ ਨਹੀਂ ਹੈਗਾ। ਪਰ ਮੇਰਾ ਗੁਰੂ ਕਹਿੰਦਾ ਵੀ ਜੋ ਜੋ ਦਿਸੈ ਸੋ ਸੋ ਰੋਗੀ, ਗੁਰੂ ਕਹਿੰਦਾ ਵੀ ਜਿਹੜਾ ਤੂੰ ਜਿਹਨੂੰ ਵੇਖ ਰਿਹਾ ਨਾ, ਸਾਰੇ ਬੰਦੇ ਇੱਥੇ ਰੋਗੀ ਨੇ। ਹੁਣ ਤੁਸੀਂ ਆਖੋਗੇ ਜੀ ਸਾਨੂੰ ਤੇ ਕੋਈ ਰੋਗ ਨਹੀਂ, ਲੱਤਾਂ ਚੰਗੀ ਤਰ੍ਹਾਂ ਕੰਮ ਕਰਦੀਆਂ ਨੇ, ਬਾਹਾਂ ਚੰਗੀ ਤਰ੍ਹਾਂ ਕੰਮ ਕਰਦੀਆਂ ਨੇ, ਫਿਰ ਰੋਗ ਹੈ ਕਿਹੜਾ ਬੰਦੇ ਨੂੰ? ਉਹਦਾ ਜਵਾਬ ਫਿਰ ਬਾਬੇ ਨੇ ਦਿੱਤਾ, ਬਾਹਰ ਸਕਰੀਨ ਤੋਂ ਪੜ੍ਹ ਕੇ ਜਾਇਓ, ਜਾਣ ਲੱਗੇ ਫੋਟੋ ਖਿੱਚ ਲਿਓ। ਸਤਿਗੁਰੂ ਮਹਾਰਾਜ ਨੇ ਕਿਹਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ। ਤੇ ਉੱਥੇ ਬਾਬੇ ਨੇ ਪਤਾ ਕਿਹੜੇ ਰੋਗ ਦਾ ਜ਼ਿਕਰ ਕੀਤਾ? ਹਉਮੈ ਰੋਗ ਦਾ, ਈਗੋਟਿਜ਼ਮ, ਈਗੋ, ਹੰਕਾਰ ਦੇ ਰੋਗ ਦਾ। ਕਿਹੜੇ ਕਿਹੜੇ ਉਹ ਰੋਗ ਹੋ ਸਕਦੇ ਨੇ? ਸਰੀਰ ਕਰਕੇ ਬੰਦਾ ਹੈਲਥੀ ਹੈ। ਤੁਸੀਂ ਵੇਖੋ ਕਈ ਵਾਰ ਨਾ ਜਿਹੜੇ ਬੰਦੇ, ਮਤਲਬ ਜਿਹਨਾਂ ਨੂੰ ਆਪਾਂ ਸਪੈਸ਼ਲ ਚਿਲਡਰਨ ਕਹਿ ਦਿੰਦੇ ਹਾਂ, ਚਲੋ ਉਹ ਤੇ ਵਿਚਾਰੇ ਕੁਦਰਤੀ ਕੋਈ ਉਹਨਾਂ ਨੂੰ ਆਣ ਕੇ ਚਿੰਬੜੀ ਗੱਲ, ਉਹ ਤੁਹਾਨੂੰ ਵੇਖਣ ਨੂੰ ਸਰੀਰ ਕਰਕੇ ਤੇ ਹੈਲਥੀ ਲੱਗਦੇ ਨੇ, ਰੋਟੀ ਵੀ ਖਾ ਲੈਂਦੇ ਨੇ, ਸਾਰਾ ਕੁਝ ਹੈ, ਪਰ ਤੁਹਾਨੂੰ ਪਤਾ ਹੈ ਵੀ ਇਹਨੂੰ ਜਦੋਂ ਦੌਰਾ ਪੈਣਾ ਹੈ ਤੇ ਕੋਈ ਪਤਾ ਨਹੀਂ ਇਹਨੂੰ ਕੀ ਹੋ ਜਾਣਾ। ਉਹਨੂੰ ਆਪਾਂ ਕੀ ਕਹਿੰਦੇ? ਮਾਨਸਿਕ ਰੋਗੀ ਹੈ। ਗੁਰੂ ਸਾਹਿਬ ਪਤਾ ਬਾਣੀ 'ਚ ਕੀ ਕਹਿੰਦੇ ਨੇ? ਆਖਿਆ ਮੈਂ ਇੱਥੇ ਜਿੰਨਿਆਂ ਨੂੰ ਵੇਖ ਰਿਹਾ ਹਾਂ ਇਹ ਸਾਰੇ ਕੌਣ ਨੇ? ਮਾਨਸਿਕ ਰੋਗੀ ਨੇ। ਜਿੰਨਾ ਚਿਰ ਤੁਹਾਡੀ ਸਾਂਝ ਗੁਰੂ ਦੇ ਸ਼ਬਦ ਨਾਲ ਨਹੀਂ ਨਾ ਪੈਂਦੀ। ਅੱਛਾ, ਦੁਨੀਆਂ ਦਾ ਕੋਈ ਪਾਗਲ ਅੱਜ ਤੱਕ ਇਹ ਨਹੀਂ ਮੰਨਦਾ ਵੀ ਮੈਂ ਪਾਗਲ ਹਾਂ, ਦੁਨੀਆਂ ਦਾ ਕੋਈ ਮਾਨਸਿਕ ਰੋਗੀ ਇਹ ਨਹੀਂ ਕਹਿੰਦਾ ਵੀ ਮੈਂ ਰੋਗੀ ਹੈਗਾ ਹਾਂ। ਇਸ ਕਰਕੇ ਸਾਡੀ ਜੋਦੜੀ ਗੁਰੂ ਦੇ ਚਰਨਾਂ ਵਿੱਚ ਇਹ ਚਾਹੀਦੀ ਹੈ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਸਾਹਿਬ ਸਾਡੇ ਰੋਗਾਂ ਤੋਂ ਸਾਨੂੰ ਮੁਕਤ ਕਰੋ। ਤੇ ਗੁਰੂ ਮੁਕਤ ਕਰਦਾ ਕਿਵੇਂ ਹੈ?
ਬਾਬੇ ਨੇ ਆਖਿਆ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਔਖਦ ਦਾ ਅਰਥ ਹੁੰਦਾ ਦਵਾਈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਏਦਾਂ ਕੱਟਦਾ ਰੋਗ, ਆਪਣੀ ਵਿਚਾਰ ਦੇ ਕੇ, ਆਪਣਾ ਥੋਟ ਦੇ ਕੇ ਗੁਰੂ ਸਾਡੇ ਰੋਗਾਂ ਦੀ ਨਿਵਿਰਤੀ ਕਰਦਾ, ਗੁਰੂ ਸਾਡੇ ਰੋਗਾਂ ਨੂੰ ਕੱਢ ਦਿੰਦਾ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਭਰੇ ਵਾਕ ਐਸੇ ਰੱਖੇ ਨੇ। ਤਾਂ ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਹਰ ਮਨੁੱਖ 'ਚ ਕੋਈ ਕਮੀ ਹੈ ਤੇ ਜਿੱਥੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਸੈਲੀਬ੍ਰੇਟ ਕਰਕੇ ਇਹ ਗੱਲ ਕਹਿੰਦੇ ਹਾਂ ਵੀ ਇਹ ਮੇਰਾ ਬੱਚਾ ਹੈ, ਇਹਨੂੰ ਮੈਂ ਜਨਮ ਦਿੱਤਾ, ਚੇਤਾ ਰੱਖੋ ਇੱਕ ਜਨਮ ਬੱਚੇ ਦਾ ਹੋਰ ਵੀ ਹੋਣਾ ਹੈ। ਉਹਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਕਹਿ ਜਨਮ ਹੈ ਗਵਨ ਮਿਟਾਇਆ। ਤੁਸੀਂ ਫਿਜ਼ੀਕਲ ਤੌਰ 'ਤੇ ਉਹਨੂੰ ਜਨਮ ਜ਼ਰੂਰ ਦਿੱਤਾ ਹੈ ਪਰ ਮਾਨਸਿਕ ਤੌਰ 'ਤੇ ਜਨਮ ਉਹਨੂੰ ਇੱਥੋਂ ਮਿਲਣਾ, ਇੱਥੋਂ ਮਿਲਣਾ। ਪਰ ਜਦੋਂ ਮਾਨਸਿਕ ਤੌਰ 'ਤੇ ਜਨਮ ਦੇਣ ਦੀ ਗੱਲ ਆਉਂਦੀ ਹੈ, ਆਪਾਂ ਬੱਚਾ ਚੁੱਕਿਆ ਤੇ ਚਲੋ ਬਾਹਰ ਲੰਗਰ 'ਚ, ਉੱਥੇ ਅਸੀਂ ਜਿਹੜਾ ਹੈ ਉਹ ਬਹਿੰਦੇ ਨਹੀਂ। ਸੋ ਧੰਨਵਾਦ, ਤੁਸੀਂ ਬੈਠ ਕੇ ਵਿਚਾਰਾਂ ਨੂੰ ਸਰਵਣ ਕੀਤਾ। ਜਿੰਨਾ ਵੀ ਪਰਿਵਾਰਾਂ ਦੇ, ਬੱਚਿਆਂ ਦੇ ਜਾਂ ਹੋਰ ਕਾਰਜਾਂ ਦੇ ਅੱਜ ਅਰਦਾਸਾਂ ਬੇਨਤੀਆਂ ਜੋੜੀਆਂ ਹੋਈਆਂ ਨੇ, ਸਤਿਗੁਰ ਸਭਨਾਂ ਨੂੰ ਭਾਗ ਲਾਉਣ, ਸਾਰੇ ਪਰਿਵਾਰਾਂ ਉੱਤੇ ਕਿਰਪਾ ਕਰਨ। ਧੰਨਵਾਦ। ਆਓ ਅਗਲੇ ਸਮੇਂ ਲਈ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਤੇ ਇਤਿਹਾਸ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜਹਿਰਾ ਜਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਧੰਨਵਾਦ ਜਿਹੜੀਆਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਆਈਆਂ ਉਹ ਭੈਣੋ ਤੁਹਾਡਾ ਸਤਿਗੁਰ ਕਿਰਪਾ ਕਰਨ ਤੁਹਾਡੇ ਤੇ ਤੁਹਾਡਾ ਵੀ ਵੀਰੋ ਔਰ ਉਹਨਾਂ ਛੋਟੇ ਬੱਚਿਆਂ ਦਾ ਵੀ ਇਹ ਜਾਗ ਲੱਗ ਜਾਣੀ ਚਾਹੀਦੀ ਹੈ ਸਾਨੂੰ ਗੁਰੂ ਘਰ ਦੇ ਵਿੱਚ ਆਉਣ ਦੀ ਤੁਸੀਂ ਆਓਗੇ ਤੁਹਾਡੇ ਬੱਚੇ ਨਾਲ ਆਉਣਗੇ ਔਰ ਗੁਰੂ ਘਰ ਦੇ ਵਿੱਚੋਂ ਕੁਝ ਨਾ ਕੁਝ ਇਹ ਗ੍ਰਹਿਣ ਕਰਕੇ ਜਾਣਗੇ ਬੱਚੇ ਕਿੰਨੇ ਸੋਹਣੇ ਲੱਗਦੇ ਆ ਮੋਰੇ ਬੈਠੇ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਦੇ ਮੰਮੀ ਡੈਡੀ ਦਾ ਧੰਨਵਾਦ ਜਿਨ੍ਹਾਂ ਦੇ ਨਾਲ ਆਏ ਸਤਿਗੁਰ ਏਦਾਂ ਹੀ ਪਿਆਰ ਬਣਾਈ ਰੱਖਣ ਤੁਹਾਡਾ ਹੁਣ ਧੰਨ ਗੁਰੂ ਜਦੋਂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਆਪਾਂ ਲੜੀਵਾਰ ਆਰੰਭ ਕੀਤਾ ਸੀ ਤੇ ਉਸ ਸੱਚੇ ਪਾਤਸ਼ਾਹ ਨੇ ਏਦਾਂ ਦੇ ਬੱਚੇ ਸਾਂਭਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਸੀ ਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬੱਚੇ ਸਾਂਭੇ ਕਿਉਂਕਿ ਇਹਨਾਂ ਨੇ ਕੌਮ ਦਾ ਭਵਿੱਖ ਬਣਨਾ ਸੀ ਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਖੁਰਾਕ ਵੱਲ ਇਹਨਾਂ ਦੀ ਪੁਸ਼ਾਕ ਵੱਲ ਇਹਨਾਂ ਦੀ ਰਹਿਣੀ ਤੇ ਬਹਿਣੀ ਵੱਲ ਖਾਸ ਧਿਆਨ ਦਿੱਤਾ ਸੀ ਹੁਣ ਸਿਆਣੇ ਕਹਿੰਦੇ ਆ ਨਾ ਜੇ ਤੁਹਾਡੀ ਬੇਸ ਤਕੜੀ ਆ ਬੇਸ ਮਜ਼ਬੂਤ ਆ ਤੇ ਗੁਰੂ ਪਿਆਰਿਓ ਜਿੱਡੀ ਮਰਜ਼ੀ ਉੱਪਰ ਮਹਿਲਾਂ ਨੂੰ ਲੈ ਜਾਓ ਤੇ ਜੇ ਬੇਸ ਹੀ ਤੁਹਾਡਾ ਤਕੜਾ ਨਾ ਨਾ ਹੈ ਤੇ ਪਤਾ ਨਹੀਂ ਕਦੋਂ ਮਾੜੇ ਮੋਟੇ ਹੁਲਾਰੇ ਨਾਲ ਉੱਪਰਲੀਆਂ ਮੰਜ਼ਲਾਂ ਡਿੱਗ ਪੈਣ ਇਹ ਬੇਸ ਹੈ ਕੌਮ ਦੀ ਬੇਸ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਬੇਸ ਨੂੰ ਨੀਂਹ ਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਬੱਚਿਆਂ ਵੱਲ ਧਿਆਨ ਦਿੱਤਾ ਸੀ ਔਰ ਉਸ ਤੋਂ ਬਾਅਦ ਇਹਨਾਂ ਬੱਚਿਆਂ ਵੱਲ ਧਿਆਨ ਕੀ ਦਿੱਤਾ ਜਿੱਥੇ ਇਹਨਾਂ ਨੂੰ ਸਰੀਰਕ ਸਡੋਲਤਾ ਦਿੱਤੀ ਹੈ ਉੱਥੇ ਉਸ ਸਮੇਂ ਗੁਰੂ ਮਹਾਰਾਜ ਇਹਨਾਂ ਨੂੰ ਵਿੱਦਿਆ ਵੀ ਦਿੰਦੇ ਸੀ ਆਪਣੇ ਹੱਥੀਂ ਵਿੱਦਿਆ ਦਿੱਤੀ ਔਰ ਗੁਰੂ ਮਹਾਰਾਜ ਜੀ ਨੇ ਕੌਮ ਨੂੰ ਦੇਣ ਪਤਾ ਕੀ ਆ ਸਾਡੇ ਪੰਜਾਬ ਨੂੰ ਇਸ ਦੁਨੀਆਂ ਨੂੰ ਪੰਜਾਬੀ ਜਿਹੜੀ ਅੱਜ ਆਪਾਂ ਮੈਂ ਜ਼ਬਾਨ ਤੋਂ ਬੋਲਦਾ ਨਾ ਤੁਸੀਂ ਬੋਲਦੇ ਹੋ ਪੰਜਾਬੀ 'ਚ ਗੱਲਾਂ ਕਰਦੇ ਹੋ ਇਹ ਪੰਜਾਬੀ ਬੋਲੀ ਜਾਂਦੀ ਸੀ ਉਦੋਂ ਆਹ ਜੋ ਗੁਰਮੁਖੀ ਦੇ ਵਿੱਚ ਅੱਜ ਆਪਾਂ ਲਿਖ ਰਹੇ ਇਹ ਗੁਰਮੁਖੀ ਨਹੀਂ ਸੀ ਸਿਰਫ ਪੰਜਾਬੀ ਇੱਕ ਬੋਲਣ ਵਾਲੀ ਭਾਸ਼ਾ ਸੀ ਲਿਖਤੀ ਜਿਹੜੀ ਹੈ ਨਾ ਉਹਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਰੂਪ ਦਿੱਤਾ ਸੀ ਇਹ ਅੱਖਰ ਆ ਜਿਹੜੇ ਆਪਾਂ ਊੜਾ ਐੜਾ ਨਾ ਇਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬਣਾਏ ਆ ਇਹ ਸਿਹਾਰੀਆਂ ਬਿਹਾਰੀਆਂ ਲਗਾ ਮਾਤਰਾ ਉਹ ਸੱਚੇ ਪਾਤਸ਼ਾਹ ਦੀ ਦੇਣ ਹੈ ਔਰ ਇਹਨਾਂ ਦੀਆਂ ਬੱਚਿਆਂ ਦੀਆਂ ਵਿਸ਼ੇਸ਼ ਤੌਰ ਦੇ ਉੱਤੇ ਕਲਾਸਾਂ ਲੱਗਦੀਆਂ ਸਨ ਗੁਰੂ ਪਿਆਰਿਓ ਅੱਜ ਆਪਣੇ ਬੱਚਿਆਂ ਨੂੰ ਹੁਣ ਜਿੱਦਾਂ ਦੂਸਰੇ ਧਰਮਾਂ ਵਾਲੇ ਆ ਈਸਾਈਆਂ ਨੂੰ ਆਪਣੀ ਇੰਗਲਿਸ਼ ਤੇ ਮਾਣ ਹੈ ਹਿੰਦੂ ਭਰਾ ਹਿੰਦੀ ਤੇ ਮਾਣ ਕਰਦੇ ਆ ਔਰ ਸੰਸਕ੍ਰਿਤ ਨੂੰ ਉਹ ਦੇਵ ਭਾਸ਼ਾ ਕਹਿੰਦੇ ਆ ਸੰਸਕ੍ਰਿਤ ਜਿਹੜੀ ਹੈ ਨਾ ਹਿੰਦੂ ਭਰਾ ਉਹਨੂੰ ਦੇਵ ਭਾਸ਼ਾ ਵੀ ਦੇਵਤਿਆਂ ਦੀ ਭਾਸ਼ਾ ਮੁਬਾਰਕ ਉਹਨਾਂ ਦੀ ਭਾਸ਼ਾ ਪਰ ਸਿੱਖੋ ਤੁਸੀਂ ਵੀ ਕਦੀ ਮਾਣ ਕੀਤਾ ਵੀ ਇਹ ਜਿਹੜੀ ਗੁਰਮੁਖੀ ਹੈ ਜਿਹਦੇ ਵਿੱਚ ਗੁਰਬਾਣੀ ਲਿਖੀ ਹੈ ਇਹ ਸਾਡੇ ਗੁਰੂਆਂ ਦੀ ਭਾਸ਼ਾ ਕਦੀ ਮਾਣ ਕੀਤਾ ਜੇ ਨਹੀਂ ਕੀਤਾ ਤਾਂ ਕਰੋ ਕਰੋ ਇਹਨੂੰ ਮਾਣ ਦੇ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਓ ਔਰ ਪੰਜਾਬੀ ਨਾਲ ਨਫ਼ਰਤ ਪਤਾ ਨਹੀਂ ਸਾਡੇ ਸਮਾਜ ਨੂੰ ਹੁਣ ਪੰਜਾਬ ਦੇ ਵਿੱਚ ਕਿੰਨਾ ਧੱਕਾ ਹੁੰਦਾ ਜਿਹਨਾਂ ਕਿਤੇ ਸਕੂਲਾਂ ਦੇ ਵਿੱਚ ਇਹ ਗੁਰਮੁਖੀ ਪੜ੍ਹਾਉਣ ਦੇ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਔਰ ਉਹਨਾਂ 'ਚੋਂ ਬੰਦ ਸਰਕਾਰਾਂ ਸਹਿਜੇ ਸਹਿਜੇ ਇਹ ਗੁਰੂ ਪਿਆਰਿਓ ਇਹ ਕਿਵੇਂ ਦੁਨੀਆਂ ਦੇ ਉੱਤੋਂ ਕਿਸੇ ਧਰਮ ਨੂੰ ਅਲੋਪ ਕਰਨਾ ਕਿਸੇ ਭਾਸ਼ਾ ਨੂੰ ਅਲੋਪ ਕਰਨਾ ਹੁਣ ਮੈਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਬੱਚੇ ਇੱਥੇ ਆ ਮੇਰੇ ਸਾਹਮਣੇ ਬੱਚੇ ਬੈਠੇ ਆ ਇਹ ਪੰਜਾਬੀ ਬਹੁਤ ਵਧੀਆ ਬੋਲ ਲੈਂਦੇ ਹੋਣਗੇ ਇਹਨਾਂ ਕਿੱਥੋਂ ਸਿੱਖੀ ਮੰਮੀ ਡੈਡੀ ਤੇ ਕੰਮ ਤੇ ਚਲੇ ਗਏ ਉਹ ਤੇ ਸ਼ਾਮ ਨੂੰ ਆਏ ਇਹਨਾਂ ਦੀ ਦਾਦੀ ਦਾਦੇ ਨੇ ਸਿਖਾਈ ਹੈ ਇਹਨਾਂ ਦੀ ਨਾਨੀ ਨਾਨੇ ਨੇ ਸਿਖਾਈ ਹੈ ਉਹਨਾਂ ਨੇ ਬੋਲਣੀ ਸਿਖਾਤੀ ਪਰ ਉਹ ਵਿਚਾਰੇ ਇਹਨਾਂ ਨੂੰ ਲਿਖਣੀ ਨਹੀਂ ਸਿਖਾ ਕੇ ਗਏ ਇੱਕ ਪੀੜ੍ਹੀ ਤੱਕ ਇਹ ਬੋਲ ਸਕਣਗੇ ਪਰ ਦੂਜੀ ਪੀੜ੍ਹੀ ਜਿਹੜੀ ਹੈ ਨਾ ਉਹਨਾਂ ਬੋਲਣੀ ਵੀ ਨਹੀਂ ਕਿਉਂਕਿ ਇਹਨਾਂ ਨੂੰ ਲਿਖਣੀ ਨਹੀਂ ਆਉਂਦੀ ਲਿਖਣੀ ਤੇ ਪੜ੍ਹਨੀ ਇਹ ਦੋਨੇ ਗੁਰੂ ਪਿਆਰੇ ਉਹ ਬਹੁਤ ਜ਼ਰੂਰੀ ਆ ਇਹ ਗੁਰਮੁਖੀ ਇਹ ਸਾਡੀ ਗੁਰੂਆਂ ਦੀ ਭਾਸ਼ਾ ਮਾਣ ਕਰਿਓ ਸਾਡੇ ਗੁਰੂਆਂ ਦੀ ਭਾਸ਼ਾ ਹੈ ਜਦੋਂ ਇਹ ਸਾਨੂੰ ਮਾਣ ਬਣ ਜਾਵੇ ਨਾ ਤੇ ਪੰਜਾਬੀ ਨਾ ਬੋਲਣ ਦੇ ਵਿੱਚ ਸਾਨੂੰ ਦਿੱਕਤ ਆਵੇਗੀ ਨਾ ਪੰਜਾਬੀ ਬੋਲਣ 'ਚ ਸਾਨੂੰ ਨਫ਼ਰਤ ਹੋਵੇਗੀ ਤੇ ਨਾ ਲਿਖਣ ਦੇ ਵਿੱਚ ਬਹੁਤ ਵਧੀਆ ਉਪਰਾਲੇ ਕਰਦੇ ਨੇ ਗੁਰੂ ਘਰਾਂ ਵਾਲੇ ਕਈ ਔਰ ਇੱਥੇ ਵੀ ਵੀਰ ਗੁਰੂ ਘਰਾਂ ਵਾਲੇ ਪ੍ਰਬੰਧਕ ਕਮੇਟੀਆਂ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਪੜ੍ਹਾਉਣ ਦਾ ਬੜਾ ਵਧੀਆ ਉਪਰਾਲਾ ਕਰਦੇ ਨੇ
हाँ इस तो अगे मैं वादा ते धन गुरु अंगद देव जी महाराज जी ने अपने सिखां दे शरीरक तौर ते मजबूत करन वास्ते खडूर साहब दे विच मल अखाड़े बनाए। मल अखाड़े मल्ला दे घुलन वाले अखाड़े, पहलवाना दे घुलन वाले अखाड़े, ते सच्चे सतगुरां दे उस वेले दे सूरमे सिखां नूं मजबूत कीता। और ये पिरत जिहड़ी है ना छेवें पातशाह तक भी, और छेवें पातशाह उस वेले ना दुनिया का कोई पहलवान छेवें पातशाह दे नाल घुलन की हिम्मत नहीं सी रखता, एडे शरीरक तौर दे उत्ते मजबूत सन। माण नहीं होना चाहिए, माण होना चाहिए। गेमां वल खास करके ध्यान दिता, और अज भी पंजाबी जिथे वसदे आ गेमां वल ध्यान दिंदे आ। पंजाबियां दी एक मां खेड है कबड्डी, बड़ा तुसी माण करदे होवोगे, खेडण देखे जांदे होवोगे, थां थां दे उत्ते कप हुंदे ने, सरी दे विच कप हो गया, वैनकूवर दे विच कप है, डेल्टे कप है, टोरंटो कप है, इन्हां क दिनां दे विच हुंदे आ। लेकिन गुरु प्यारिओ जिहड़े गुरु साहिबाना दे वेले नौजवाना जिहड़े खेडदे हुंदे सी, अज वाले विच जमीन आसमान दा फर्क। और उन्हां जवानां नूं गुरु महाराज ग्राउंडां दे विच ला के आए, उन्हां नूं दुद्ध घी खिलाया पिलाया जांदा सी। और इतिहास इस गल दी गवाही भरदा है कि छेवें पातशाह मीरी पीरी दे मालक उन्हां दा एक सिख पेंदे खान, गुरु महाराज उहनूं पेंदे खान नूं दोवां मझां दा रिजर्व दुद्ध पिलाया करदे सन। और किड्डा सूरमा सी पेंदे का, वह गल वक्री है कि वह बाद वेचे ओ गुरु महाराज जी दे नाल उहदी अणबण हो गई, गुरु साहब दे हत्थों मारिया गया, पर बहुत तकड़ा सी गुरु महाराज, शरीरक तौर ते उहदी इन्नी सडोलता। ते मैं जिहड़ी तुहाडी कबड्डी जिहड़ा प्यार करदे ना साडे पंजाबी, थां थां दे उत्ते कनेडा दे विच, अमरीका दे विच, इहनां क दिनां दे विच, क्योंकि हुण पंजाब दे विच ओह मैच मुक जांदे, गर्मी आतदी आ, ते फिर तुहाडे वल नूं तुसीं खिच दिओ। इत्थे वड्डे वड्डे प्रमोटर कबड्डी वालिआं नूं प्रमोट करदे आ, ते सानू कप चाहीदा है, सानू डेल्टे वाला कप चाहीदा, सानू सरी वाला कप चाहीदा है, सानू वैनकूवर वाला चाहीदा है, सानू मॉन्ट्रियल वाला चाहीदा है। जिन्ना मर्जी नशा लै लो इन्हां दे कोलों, जिन्ना गुरु प्यारे कबड्डी वालिआं ने अज नशे नूं प्रमोट कीता ना, होर किसे ने इन्हां नशे नूं प्रमोट नहीं कीता। लाइव चलदा होवेगा, इस गल दीआं तकलीफां हो सकदीआं बहुत लोकां नूं, ਵੀ ਜਿਹੜੇ ਕਬੱਡੀ ਨਾਲ ਪਿਆਰ ਕਰਨ ਵਾਲੇ ਖੇਡਣ ਵਾਲੇ। ਸਾਧ ਸੰਗਤ ਜੀ ਦੇਖੋ, ਸਾਡੀ ਸਾਡੀ ਕੌਮ ਪੈਸੇ ਲਟਾਉਣ ਦਾ, ਸਾਡੀ ਕੌਮ ਪੰਜਾਬ ਵਿੱਚ ਅੱਧੀ ਕੁ ਕੌਮ ਸਾਡੀ ਭੁੱਖੀ ਮਰਦੀ ਹੈ, ਤੇ ਗੁਰੂ ਪਿਆਰਿਓ ਇੱਕ ਇੱਕ ਖਿਡਾਰੀ ਨੂੰ ਉਹ ਨਸ਼ੇ ਕਰਕੇ ਖੇਡੇ, ਜਿੱਦਾਂ ਮਰਜ਼ੀ ਖੇਡੇ, ਡੇਢ ਡੇਢ ਲੱਖ ਰੁਪਈਆ ਤੇ ਕਰੋੜ ਕਰੋੜ ਰੁਪਈਆ ਇੰਡੀਆ ਦਾ ਬਣ ਜਾਂਦਾ, ਇੱਕ ਇੱਕ ਖਿਡਾਰੀ ਨੂੰ ਇੱਕ ਇੱਕ ਸੀਜ਼ਨ ਦਾ ਦਿੱਤਾ ਜਾਂਦਾ। ਇੱਦਾਂ ਅਸੀਂ ਲੁੱਟ ਹੋ ਰਹੇ ਤੇ ਨਸ਼ਿਆਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਤੇ ਇੱਥੇ ਰੌਲੀ ਪਾਉਂਦੇ ਹਾਂ ਜੀ, ਨਸ਼ਿਆਂ ਤੋਂ ਬਚਣਾ ਚਾਹੀਦਾ, ਨਸ਼ਿਆਂ ਨੂੰ ਲਾ ਕੌਣ ਰਿਹਾ ਹੈ? ਜਿੰਨੇ ਸਪੋਰਟਸਮੈਨ ਅੱਜ ਤਕਰੀਬਨ ਕਬੱਡੀ ਦੇ ਖੇਤਰ ਦੇ ਵਿੱਚ ਖੇਡਦੇ ਹਨ, ਮੈਂ ਲਿਖ ਕੇ ਦੇਣ ਵਾਸਤੇ ਤਿਆਰ ਹਾਂ, 95% ਇਹ ਟੀਕੇ ਲਾਉਂਦੇ ਨੇ, ਨਸ਼ਿਆਂ ਨੂੰ ਪ੍ਰਮੋਟ ਸਾਡੇ ਪ੍ਰਮੋਟਰ ਕਰਦੇ ਨੇ। ਵਾਹਿਗੁਰੂ ਸਮੱਤ ਬਖਸ਼ੇ। ਔਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਏ ਹਾਂ। ਮੇਰੇ ਤਕਰੀਬਨ 8-9 ਮਿੰਟ ਬਾਕੀ ਨੇ, ਇੱਕੋ ਹੀ ਕਵਿਤਾ ਤੁਹਾਡੇ ਸਾਹਮਣੇ ਬੋਲਣੀ ਆ। ਔਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ, ਦੂਸਰਾ ਬੋਲੋ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਮਾਜੂ, ਉਹ ਸਮੇਂ ਦਾ ਬਾਦਸ਼ਾਹ ਹਮਾਜੂ, ਉਹ ਆਇਆ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਖਾ ਕੇ ਆਇਆ, ਤੇ ਧੰਨ ਗੁਰੂ ਦੇਵ ਪਾਤਸ਼ਾਹ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸਨ। ਹੁਣ ਉਹਦਾ ਖਿਆਲ ਸੀ, ਉਹਦੇ ਨਾਲ ਹੋਰ ਵੀ ਸੈਨਾ ਸੀ, ਤੇ ਕਿਸੇ ਨੇ ਦੱਸ ਦਿੱਤਾ ਸੀ, ਸੱਜਣਾ ਤੇਰੇ ਬਾਪ ਬਾਬਰ ਨੇ ਵਾਅਦਾ ਕੀਤਾ ਸੀ ਗੁਰਦੇਵ ਪਾਤਸ਼ਾਹ ਨੇ ਵੀ ਤੇਰਾ ਰਾਜ ਜਿਹੜਾ ਨਾ ਚੱਲਦਾ ਰਹੇਗਾ, ਤੇ ਸੱਜਣਾ ਹਾਲੇ ਤਾਂ ਦੂਜੀ ਪੀੜ੍ਹੀ ਗਈ, ਤੇਰਾ ਰਾਜ ਖੁੱਸ ਗਿਆ, ਸ਼ੇਰ ਸ਼ਾਹ ਸੂਰੀ ਨੇ ਤੈਨੂੰ ਹਰਾ ਕੇ ਰੱਖ ਦਿੱਤਾ। ਤੇ ਹੁਣ ਗੁਰੂ ਦੇਵ ਪਾਤਸ਼ਾਹ ਦਾ ਪੁੱਛਦਾ ਗੁਰੂ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਜੇ ਸਾਡੇ ਕੋਈ ਭੁੱਲੋ ਹੀ ਹੈ ਮੈਂ ਬਖਸ਼ਾ ਲਵਾਂ, ਤੇ ਕਿਸੇ ਨੇ ਦੱਸਿਆ ਉਹ ਤੇ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦੀ ਜਗ੍ਹਾ ਤਖ਼ਤ ਦੇ ਉੱਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਿਰਾਜ ਨੇ। ਔਰ ਕਿੱਥੇ ਨੇ ਉਹ ਖਡੂਰ ਨੇ? ਖਡੂਰ ਦਾ ਪੁੱਛਦਾ ਪੁੱਛਦਾ ਇਹ ਬਾਦਸ਼ਾਹ ਹਮਾਜੂ ਪਹੁੰਚਿਆ, ਤੇ ਉੱਥੇ ਗੁਰਦੇਵ ਪਾਤਸ਼ਾਹ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਹੁਣ ਇਹਦੇ ਮਨ ਦੇ ਵਿੱਚ ਹੰਕਾਰ ਸੀ ਵੀ ਮੈਂ ਬਾਦਸ਼ਾਹ, ਮੇਰਾ ਉੱਠ ਕੇ ਸਵਾਗਤ ਕਰਨਗੇ, ਜੀਆਂ ਆਖਣਗੇ, ਪਿਆਰ ਨਾਲ ਮਿਲਣਗੇ, ਪਰ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਅਣਗੌਲਿਆ ਹੀ ਕਰਤਾ, ਇਹਦੇ ਵੱਲ ਦੇਖਿਆ ਹੀ ਨਾ। ਤੇ ਸਤਿ ਸੰਗਤ ਜੀ ਇਹ ਗੁੱਸੇ ਦੇ ਵਿੱਚ, ਇਹ ਗੁੱਸੇ ਦੇ ਵਿੱਚ ਵੀ ਤਲਵਾਰ ਕੱਢਦਾ
ਗੁਰੂ ਮਹਾਰਾਜ ਜੀ ਦੇ ਉੱਤੇ ਵਾਰ ਕਰਨ ਵਾਸਤੇ ਮੇਰੇ ਸੱਚੇ ਪਾਤਸ਼ਾਹ ਸ਼ਹਿਨਸ਼ਾਹ ਦੀਨ ਦੁਨੀ ਦੇ ਮਾਲਕ ਆਪਣਾ ਧਿਆਨ ਸ਼ੇਰ ਸ਼ਾਹ ਸੂਰੀ ਵੱਲ ਕਰਕੇ ਕਹਿੰਦੇ ਉਹ ਵੱਡਿਆ ਸੂਰਮਿਆ ਤੇਰੀ ਤਲਵਾਰ ਮੈਦਾਨੇ ਜੰਗ ਅੰਦਰ ਕਿਉਂ ਨਾ ਨਿਕਲੀ ਜਿੱਥੋਂ ਕੁੱਟ ਖਾ ਕੇ ਆ ਗਿਆ ਜਿੱਥੋਂ ਹਾਰ ਖਾ ਕੇ ਆ ਗਿਆ ਤੇਰੀ ਤੇ ਉੱਥੇ ਤਲਵਾਰ ਨਿਕਲਣੀ ਚਾਹੀਦੀ ਇੱਕ ਸੰਤਾਂ ਦੇ ਉੱਤੇ ਤਲਵਾਰ ਉਠਾ ਰਿਹਾ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨੂੰ ਕਿਵੇਂ ਕਹਿੰਦੇ ਨੇ ਸੁਣੋ

0: ਬਾਦਸ਼ਾਹ ਨੇ ਗੁੱਸੇ ਨਾਲ ਈਰਖਾ ਦੇ ਭਰੇ ਹੋਏ ਨੇ ਗੁਰਦੇਵ ਪਾਤਸ਼ਾਹ ਦੇ ਉੱਤੇ ਤਲਵਾਰ ਕੱਢੀ ਹੈ। ਪਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਸੱਚੇ ਸਤਿਗੁਰ ਕਹਿੰਦੇ ਹੋ ਭਲਿਆ ਮਾਨਸਾ, ਤਲਵਾਰ ਉੱਥੇ ਨਿਕਲਣੀ ਚਾਹੀਦੀ ਸੀ ਜਿੱਥੋਂ ਕੰਡ ਦਿਖਾ ਕੇ ਅੱਗੇ ਜਿੱਥੋਂ ਭੱਜ ਕੇ ਆ ਗਿਆ, ਇੱਥੇ ਸਾਧਾਂ ਦੇ ਉੱਤੇ ਤਲਵਾਰ ਵਾਲੇ ਦੇ ਨਾਲ ਤਲਵਾਰਾਂ ਕੱਢੀ ਦੀਆਂ ਹੁੰਦੀਆਂ। ਗੁਰੂ ਪਿਆਰਿਓ ਸ਼ਰਮਸਾਰ ਹੋਇਆ, ਤਲਵਾਰ ਰੱਖ ਦਿੱਤੀ, ਸਤਿਗੁਰਾਂ ਦੇ ਚਰਨੀ ਲੱਗਾ। ਕਹਿੰਦਾ ਮਹਾਰਾਜ ਹਿੰਦੁਸਤਾਨ ਦੀ ਬਾਦਸ਼ਾਹੀ ਦੀ ਭੁੱਖ ਹੈ। ਤੇ ਸਤਿਗੁਰ ਕਹਿੰਦੇ ਬਾਦਸ਼ਾਹੀ ਦੀ ਭੁੱਖ ਹੈ, ਜਿੱਦਾਂ ਤੂੰ ਤਲਵਾਰ ਕੱਢੀ ਸੀ ਨਾ ਇੱਦਾਂ ਹੀ ਹੁਣ ਤਲਵਾਰ ਦੇ ਨਾਲ ਹੀ ਰਿਆਜ ਲੈਣਾ ਪਵੇਗਾ। ਜੇ ਕਿਤੇ ਤੂੰ ਪਿਆਰ ਦੇ ਨਾਲ ਆਉਂਦਾ ਤਾਂ ਹੋ ਸਕਦਾ ਪਿਆਰ ਨਾਲ ਰਾਜ ਮਿਲਦਾ, ਹੁਣ ਤੈਨੂੰ ਰਾਜ ਜਿਹੜਾ ਇਹ ਤਲਵਾਰ ਨਾਲ ਲੈਣਾ ਪਵੇਗਾ। ਆਖਰ ਗੁਰੂ ਪਿਆਰਿਓ ਕਾਫੀ ਚਿਰ ਇਹ ਭਟਕਦਾ ਫਿਰਦਾ ਰਿਹਾ ਔਰ ਤਕਰੀਬਨ 2-3 ਸਾਲਾਂ ਬਾਅਦ ਇਹਨੇ ਫਿਰ ਸ਼ੇਰ ਸ਼ਾਹ ਸੂਰੀ ਦੇ ਨਾਲ ਮੁਕਾਬਲਾ ਕੀਤਾ, ਫਿਰ ਹਿੰਦੁਸਤਾਨ ਦੇ ਤਖਤ ਨੂੰ ਇਹਨੇ ਹਾਸਲ ਕੀਤਾ। ਗੁਰਦੇਵ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਪਰ ਉਪਕਾਰਾਂ ਦੀਆਂ ਲਿਸਟਾਂ ਬੜੀਆਂ ਲੰਬੀਆਂ। ਸਤਸੰਗਤ ਜੀ ਜਦੋਂ ਕਰਤਾਰਪੁਰੋਂ ਛੱਡ ਕੇ ਆਉਂਦੇ ਨੇ ਨਾ ਖਡੂਰ, ਤੇ ਖਡੂਰ ਦੇ ਵਿੱਚ ਸਤਸੰਗਤ ਜੀ ਜਿਸ ਪਿਆਰੇ ਸਿਉਨੇ, ਹੁਣ ਕਿਤੇ ਛੱਡ ਕੇ ਆਉਣ ਨੂੰ ਤਾਂ ਚਿੱਤ ਥੋੜੀ ਕਰਦਾ ਸੀ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਚੇ ਜੀਵਣਾ। ਲੇਕਿਨ ਸਤਸੰਗਤ ਜੀ ਜਿਹਨਾਂ ਨੇ ਪਾਇਆ ਉਹ ਸਿਰ ਦੇ ਕੇ ਪਾਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਬਾ ਲਹਿਣਾ ਜੀ ਨੇ ਗੁਰੂ ਨੂੰ ਪਾਇਆ, ਸਿਰ ਦੇ ਕੇ ਪਾਇਆ। ਸਿਰ ਦੇਣ ਤੋਂ ਭਾਵ ਵੱਢ ਕੇ ਰੱਖਣ ਵਾਲੀ ਗੱਲ ਨਹੀਂ ਹੁੰਦੀ, ਸਿਰ ਦੇਣ ਤੋਂ ਭਾਵ ਅਕਲ, ਆਪਣੀ ਸਮਤ ਬੁੱਧੀ, ਅਕਲ ਹੈ ਨਾ ਜਿਹੜਾ ਦਿਮਾਗ ਬ੍ਰੇਨ ਹੈ, ਆਪਾਂ ਆ ਕੇ ਮੱਥਾ ਟੇਕਦੇ ਨਾ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ। ਦਰਅਸਲ ਸਾਡਾ ਮੱਥਾ ਟੇਕਣ ਦਾ ਪਤਾ ਮਤਲਬ ਕੀ ਹੈ? ਮਹਾਰਾਜ ਆਹ ਜਿਹੜੀ ਮੇਰੀ ਅਕਲ ਮੈਂ ਚੱਕੀ ਫਿਰਦਾ ਸੀ ਨਾ, ਮੇਰੇ ਵਰਗਾ ਸਰਮਾਏਦਾਰ ਕੋਈ ਨਹੀਂ, ਮੇਰੇ ਵਰਗਾ ਅਕਲ ਵਾਲਾ ਕੋਈ ਨਹੀਂ, ਮੇਰੇ ਵਰਗਾ ਰਾਗੀ, ਮੇਰੇ ਵਰਗਾ ਢਾਡੀ, ਮੇਰੇ ਵਰਗਾ ਪ੍ਰਚਾਰਕ ਕੋਈ ਨਹੀਂ, ਅਹੰਕਾਰ ਅਹੰਕਾਰ ਸਾਡਾ ਮੱਥਾ ਇਹ ਭਰਿਆ ਫਿਰਦਾ ਦਿਮਾਗ ਸਾਡਾ, ਔਰ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਤਾਕਤਵਰ ਕੋਈ ਨਹੀਂ। ਔਰ ਇਹ ਜਿਹੜੀ ਅਕਲ ਸੀ ਨਾ, ਇਹ ਸਿਆਣਪ ਸੀ, ਹੰਕਾਰ ਸੀ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਰੱਖਦਾ ਦਾਤਾ, ਹੁਣ ਤੂੰ ਮੈਂ ਜਿਹੜਾ ਮੇਰਾ ਪਿਛਲਾ ਹੰਕਾਰ ਸੀ ਅਕਲ ਸੀ ਮੈਂ ਤੇਰੇ ਚਰਨਾਂ 'ਚ ਰੱਖਤੀ ਆ, ਬਸ ਹੁਣ ਮੈਂ ਤੇਰੀ ਅਕਲ ਤੇਰੀ ਸਿਆਣਪ ਦੇ ਨਾਲ ਚੱਲਣ ਦਾ ਯਤਨ ਕਰਾਂਗਾ। ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ, ਔਰ ਇਹ ਸਾਰੇ ਅਕਲ ਜਿਹੜੀ ਹੈ ਨਾ ਇਹ ਤਨ ਮਨ ਤੇ ਧਨ ਇਹ ਹੰਕਾਰ ਵਾਲੀਆਂ ਚੀਜ਼ਾਂ ਜਦੋਂ ਆਪਾਂ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਰੱਖ ਦਾਂਗੇ ਨਾ ਤੇ ਸੱਚੇ ਸਤਿਗੁਰ ਪੇ ਸਾਨੂੰ ਸਮੱਤ ਬਖਸ਼ਦੇ, ਉਹ ਸਾਨੂੰ ਆਪਣਾ ਬਣਾ ਲੈਂਦੇ ਜਿੱਦਾਂ ਬਾਬਾ ਲਹਿਣਾ ਜੀ ਨੂੰ ਬਣਾ ਲਏ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਸਭ ਦੀ ਹਾਜ਼ਰੀ ਪ੍ਰਮਾਣ ਕਰਨ। ਸੋ ਇੱਥੇ ਹੀ ਪਤੇ ਹੈ ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
1: ਗੁਰ ਤੁਮ ਪੈਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਘਰ ਨੋ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ

ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ ਸੇਵਾ

ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਪਾਵਨ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਦੀਵਾਨ ਸੱਜੇ ਸਤਿਗੁਰ ਜੀ ਪਾਵਨ ਹਜ਼ੂਰੀ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਢਾਡੀ ਵਾਰਾਂ ਗੁਰ ਇਤਿਹਾਸ ਦੇ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਤਿਗੁਰੂ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਤਿਗੁਰੂ ਜੀ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਜਿਸ ਪਾਸ ਬੈਠਿਆਂ ਸੋਹੀ ਹੈ

0: ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸ਼ੀ ਤਾਂ ਕੋ ਬਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦਾ ਧੰਨਵਾਦ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਜੋ ਆਪ ਜੀ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਹੁਣ ਸਤਿਗੁਰੂ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਸੋ ਆਪ ਜੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਜਾਣ ਲੱਗਿਆਂ ਛੱਕ ਕੇ ਜਾਣੇ ਜੀ ਸੋ ਨਾਲ ਸੋਹਿਲਾ ਸਾਹਿਬ ਦੇ ਜਾਪ ਹੋਣਗੇ ਜੀ ਵਾਹਿਗੁਰੂ ਸਾਹਿਬ ਜੀ
1: ਨਿਤ ਨਿਤ ਜੀੜੇ ਸੰਭਾਲੀਅਨ ਦੇ ਖਹਿ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇ ਉਹ ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸੜੇ ਨਿਤ ਪਵਨ ਸੱਜਣਹਾਰਾ ਸਿਮਰੀਐ ਨਾਨਕ ਸੇ ਦੇ ਵਨ ਰਾਗਾ ਸਮੇਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗਰੇ ਕੋ ਵੀ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੁਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਿਸ ਤਵਨੈ ਨੈਨ ਹੈ ਤੁਹੀ ਕੋ ਸਹਿਸ ਮੂਰਤਨ ਨਾਇਕ ਤੁਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਰੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਪਤ ਮਨਵੰਦ ਨੂੰ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਨਕ ਹੋਏ ਜਾਂ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਾਰਲੀ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰਨ ਰੌਤ ਪੁਨ ਵੱਡਾ ਹੇ ਰਹਾਉ ਸਾਕਤ ਰਸਾਦ ਨਾ ਜਾਣਿਆ ਤਿਨੇ ਅੰਤਰ ਹੋਮੇ ਖੰਡਾ ਹੇ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਸ ਹੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਿਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਾਗੇ ਅਰਦਾਸ।

ਜਿਆਰ ਸਾਖਤ ਕੂੜੇ ਬੰਦ ਭਵਾਈਏ ਮਰ ਜਨਮੈ ਆਈ ਜਾਈ ਹੇ ਗੁਰ ਕੇ ਸੇਵਕ ਸਤਿਗੁਰ ਪਿਆਰੇ ਹੋਏ ਬੈਸੈ ਤਖ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣੈ ਸਤ ਸੰਗਤ ਸਾਜ ਵਡਾਈ ਹੈ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਖ ਸੋ ਸਪਾਰ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਕੇਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅਬਰਾ ਬਾਰੈ ਧੰਦੂ ਕਰ ਨਿਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੈ ਜੁਗ ਛਤੀ ਤਿਨੈ ਵਰਤਾਏ ਜਿਉ ਜਿਉ ਜੋ ਤਿਸ ਬਾਣਾ ਤਿਵੈ ਚਲਾਏ ਤਿਸੈ ਸ੍ਰੀਗਨਾ ਦੀ ਸਹਿ ਗੋਈ ਆਪੇ ਪਰ ਪਾਰਾ ਹੈ ਗੁਪਤੇ ਬੂਜੋ ਜਗ ਚੁਤਾਰੇ ਘਟ ਘਟ ਵਰਤੈ ਉਧਰ ਮਜਾਰੇ ਜੁਗ ਜੁਗ ਏਕਾਏ ਕੀ ਵਰਤੈ ਕੋਈ ਬੂਜੈ ਗੁਰ ਵਿਚਾਰਾ ਹੈ ਬਿੰਦ ਰਗਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੁਰ ਮਾਇਆ ਮੋਹ ਬਸਾਰਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਧ ਸਾਧ ਸਜਨਾਮ ਸੰਭਾਲੇ ਅੰਤਰ ਉਧਰ ਮੰਜਾਰਾ ਹੈ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਰ ਵਾਸਾ ਪਾਇਆ ਏਕ ਵਿਸਾਰੇ ਤਾਂ ਬਿੜਹਾਰੇ ਅੰਦਲੈ ਨਾ ਵਿਸਾਰਾ ਹੈ ਬਾਲਕ ਮਰੈ ਬਾਲਕੀ ਲੀਲਾ ਕਹਿ ਕਹਿ ਰੋਵੈ ਬਾਲ ਰੰਗੀਲਾ ਜਿਸ ਕਾ ਸਾਸੋ ਦਿਨ ਹੀ ਲੀਆ ਭੁੱਲਾ ਰੋਵਣ ਹਾਰਾ ਹੈ ਪਰ ਜੋਬਨ ਮਰ ਜਾਏ ਕਿ ਕੀਜੈ ਮੇਰਾ ਮੇਰਾ ਕਰ ਰੋਵੀ ਜੈ ਮਾਇਆ ਕਾਰਨ ਰੋਏ ਵਿਗੋਚੈ ਤ੍ਰਿਗ ਜੀਵਨ ਸੰਸਾਰ ਆਏ ਕਾਲੀ ਹੂੰਫੁਣ ਧੋਲੇ ਆਏ ਬਿਣਨਾ ਵੈ ਗਥ ਗਿਆ ਗਵਾਏ ਦੁਰਮਤ ਅੰਦਲਾ ਬਿਨਸ ਬਿਨਾਸੈ ਮੂਠੈ ਰੋਏ ਪੁਕਾਰਾਏ ਆ ਵਿਚਾਰੇ ਨਾ ਰੋਵੈ ਗੋਈ ਸਤਿਗੁਰ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾੜ ਨਾ ਖੋਲੈ ਸ਼ਬਦ ਮਿਲੈ ਨਿਸਤਾਰਾ ਹੈ ਬਿਰਧ ਪਿਆ ਤਨ ਸ਼ੀਜੈ ਦੇਹੀ ਰਾਮ ਨਾ ਜਪਈ ਅੰਤ ਸੁਨੇਈ ਨਾਮ ਵਿਸਾਰ ਚਲੈ ਮੋ ਕਾਲੈ ਦਰਗੈ ਝੂਠ ਖੁਆਰਾ ਹੀ ਨਾਮ ਵਿਸਾਰ ਚਲੈ ਕੁੜਿਆਰੂ ਆਵਤ ਜਾਤ ਪੜੈ ਸਿਰ ਸ਼ਾਰੂ ਸਹੋ ਰੜੈ ਕਰ ਵਾਸ ਨਾ ਪਾਏ ਪਈ ਅੜੈ ਸਿਰ ਮਾਰਾ ਹੈ ਖਾਂਜੈ ਭੇਜੈ ਰਲੀ ਕਰੀਜੈ ਬਿਨ ਅਭਗਤੀ ਬਾਦ ਮਰੀਜੈ ਸਰ ਅਪਸਰ ਕੀ ਸਾਰ ਨਾ ਜਾਣੈ ਜਮ ਮਾਰੇ ਕਿਆ ਚਾਰਾ ਹੈ ਪਰ ਵਿਰਤੀ ਨਾ ਵਿਰਤ ਪਛਾਣੈ ਗੁਰ ਕੈ ਸੰਗ ਸ਼ਬਦ ਕਰ ਜਾਣੈ ਕਿਸੇ ਬੰਦਾ ਆਖ ਨਾ ਚੱਲੈ ਸੱਚ ਖਰਾ ਸਜਿਆ ਰਾਹੀ ਸਾਜ ਬਿਨਾ ਦਰਸੇ ਜੈ ਨਾ ਕੋਈ ਸਾਜ ਸ਼ਬਦ ਪੈਂਜੈ ਮਤ ਖੋਈ ਆਪੇ ਬਖਸ ਲਏ ਦਿਸ ਪਾਵੈ ਹੋਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਦੇ ਹੁਕਮ ਪਛਾਣੈ ਜੁਗੈ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸੱਜ ਤਾਰੇ ਤਾਰਨ ਹਾਰਾਏ ਮਾਰੂ ਮਹੱਲਾ ਪਹਿਲਾ ਹਰ ਸਾਮੀਤ ਨਾਈ ਮੈਂ ਕੋਈ ਜਿਨ ਤਨ ਮਨ ਦੀ ਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ ਸੁਅੰਤਰ ਦਾਨਾ ਬੀਨਾ ਹੀ ਗੁਰ ਸਰਵਰਹਮ ਹੰਸ ਬਿਹਾਰੇ ਸਾਗਰ ਮੈਂ ਰਤਨ ਲਾਲ ਬੋ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮੰਤਨ ਬੀਨਾ ਹੈ ਹਰ ਅਗਮਾ ਅਗਾਧ ਅਗਾਧ ਨਿਰਾਲਾ ਹਰ ਅਗਮਾ ਅਗਾਹੋ ਅਗਾਧ ਨਿਰਾਲਾ ਹਰ ਅੰਤ ਨਾ ਪਾਈਏ ਗੁਰ ਗੋਪਾਲਾ ਸਤਿਗੁਰ ਮਾ ਤਾਰੇ ਧਾਰਨ ਹਾਰਾ ਮੇਲੇ ਰੰਗ ਲੀਨਾ ਹੈ ਸਤਿਗੁਰ ਬਾਜੋ ਮੁਕਤ ਕਨੇਹੀ ਉਹ ਆਦਿ ਜੁਗਾਦੀ ਰਾਮ ਸੁਨੇਹੀ ਦਰਗੈ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗਣ ਕੀ ਨਾਹੇ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਈ ਕਰ ਲਾਗੈ ਜਿਸ ਅਗਨ ਬੁਝੀ ਠਰ ਸੀਨਾ ਹੈ ਕਾਇਆ ਹੰਸ ਪ੍ਰੀਤ ਬੋਧਾਰੀ ਉਹ ਜੋਗੀ ਪੁਰਖੋ ਸੁੰਦਰ ਨਾਰੀ ਐਨਸ ਭੋਗੈ ਚੋਜ ਬਿਨੋ ਦੀ ਉਠ ਚਲਤੈ ਮਤਨ ਕੀ ਨਾਹੇ ਸ੍ਰਿਸ਼ਟੋ ਪਾਏ ਰਹੇ ਪ੍ਰਭ ਸਾਜੈ ਪੌਣ ਪਾਣੀ ਬੈ ਸੰਤਰ ਗਾਜੈ ਮਨੁਆ ਡੋਲੈ ਦੂਸ ਸੰਗਤ ਮਿਲ ਸੋ ਪਾਏ ਜੋਗਿਸ਼ ਕੀ ਨਾਹੇ

ਜਿਉਂ ਜਲ ਤੇ ਬਾਹਰ ਮਹੀਨਾ ਹੀ, 84 ਨਰਕ ਸਾਗਤ ਭੁਗਾਈਐ ਜੈਸਾ ਕਿ ਚੈ ਤੈਸੋ ਪਾਈਐ। ਸਤਿਗੁਰ ਬਾਜੋ ਮੁਕਤ ਨਾ ਹੋਏ, ਕਿਰਤ ਬਾਧਾ ਗ੍ਰਸ ਦੀ ਨਾਹੇ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀ ਜੈ ਤਿਲ ਜਿਉਂ ਪੀੜੀ। ਮਾਤ ਪਿਤਾ ਕਲਤਰ ਸੁਤ ਬੇਲੀ, ਬਿਨ ਹਰ ਰਸ ਮੁਕਤ ਨਾ ਕੀ ਨਾਹੀ। ਮੇਲ ਸਖੇ ਕੀਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਗੁਰ ਕੀ ਸੇਵਾ ਮੁਕਤ ਪਰਾਇਣ, ਅੰਦਨ ਕੀਰਤਨ ਕੀ ਨਾਹੇ। ਕੂੜ ਛੋੜ ਸਾਚੇ ਕੋ ਧਾਵੋ, ਜੋ ਇੱਛੋ ਸੋਈ ਫਲ ਪਾਓ। ਸਾਚਕ ਵੱਖਰ ਕੇ ਵਪਾਰੀ, ਬਿਰਲੇ ਲੈ ਲਾਹਾ ਸੌਦਾ ਕੀ ਨਾਹੇ। ਹਰ ਹਰ ਨਾਮ ਵੱਖਰ ਲੈ ਚਲੋ, ਦਰਸ਼ਨ ਪਾਵੋ ਸਹਿਜ ਮੋਹਲੋ। ਗੁਰਮੁਖ ਗੁਰ ਕੈ ਸ਼ਬਦ ਮਨ ਕੋ ਸਮਝਾਵੇ, ਸਤਿਗੁਰ ਕਾਰਦ ਸੇਵਕ ਤੇਰੇ। ਦ੍ਰਿਪਾਉਣ ਵੱਡਹੋਂ ਵਡੇਰੇ, ਸਭ ਤੇਰੀ ਕੁਦਰਤ ਤੋਂ ਸਿਰ ਸਰਦਾਤਾ, ਸਭ ਤੇਰੋ ਕਾਰਨ ਕੀ ਨਾਹੇ। ਇੱਕ ਦਰ ਸੇਵੈ ਦਰਦ ਵੰਝਾਏ, ਉਹ ਦਰ ਕੈ ਪੈਂਦੇ ਸਤਿਗੁਰੂ ਛਡਾਏ। ਹੋ ਮੈਂ ਬੰਧਨ ਸਤਿਗੁਰੂ ਤੋੜੇ, ਚਿੱਤ ਚੰਚਲ ਚਲਣ ਨਾ ਦੀਨਾ ਹੈ। ਸਤਿਗੁਰੂ ਮਿਲੋ ਚੀਨੋ ਵਿਦ ਸਾਈ, ਜਿਤ ਭਰਾ ਭਾਵੋ ਗਣਤ ਨਾ ਗਾਈ। ਹੋ ਮੈਂ ਮਾਰ ਕਰੋ ਗੁਰ ਸੇਵਾ, ਜਾਂ ਨਾਨਕ ਹਰ ਰੰਗ ਬੀਨਾ ਏ। ਮਾਰੂ ਮਹੱਲਾ ਬੈਲਾ, ਅਸਰ ਸੰਘਾਰਨ ਰਾਮ ਹਮਾਰਾ। ਘਟ ਘਟ ਰਮਈਆ ਰਾਮ ਪਿਆਰਾ, ਨਾਲੇ ਅਲਖ ਨਾ ਲਖੀਐ ਮੋਲੇ। ਗੁਰਮੁਖ ਲਿਖਵੇ ਚਾ ਰਾਹੇ, ਗੁਰਮੁਖ ਸਾਧੂ ਸਰਨ ਤੁਮਾਰੀ। ਕਰ ਕਿਰਪਾ ਭਰਾ ਬਾਹਰ ਉਤਾਰੀ, ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਮਨ ਮੁਖ ਅੰਦਲੇ ਸੋਜੀ, ਨਾਈ ਆਵੈ ਜਾਏ ਮਰੈ ਮਰ ਜਾਈ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਦ ਖੁਆਰਾ ਹੈ। ਇੱਕ ਆਵੈ ਜਾਵੈ ਕਰ ਵਾਸ ਨਾ ਪਾਵੈ, ਕਿਰਤ ਕੇ ਬਾਧੇ ਪਾਪ ਕਮਾਵੈ। ਅੰਦਲੇ ਸੋਜੀ ਬੂਜਨਾ ਗਾਈ, ਲੋ ਬੁਰਾ ਹੰਕਾਰਾ ਹੈ। ਫਿਰ ਬਿਨ ਕਿਆ ਤਿਸ ਧਨ ਸਿਕਾਰਾ, ਪਰ ਫਿਰ ਰਾਤੀ ਖਸਮ ਸਾਰਾ। ਜਿਉਂ ਬਿਸਵਾ ਪੂਤ ਬਾਪ ਕੋ ਕਹੀਏ, ਤਿਉਂ ਫੋਕਟ ਕਾਰ ਵਿਕਾਰਾ ਹੈ। ਫਰੇਤ ਪਿੰਜਰ ਮੈਂ ਦੂਖ ਹਨੇਰੇ, ਨਰਕ ਬਚੈ ਅਗਿਆਨ ਅੰਧੇਰੇ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੀ। ਸੂਰਜ ਤਪੈ ਅਗਨ ਵਿਖ ਝਾਲਾ, ਅਵਤ ਬਸੈ ਮਨਮੁਖ ਬੇਤਾਲਾ। ਹਾਸਾ ਮਨਸਾ ਕੂੜ ਕਮਾਵੈ, ਰੋਗ ਬੁਰਾ ਬੁਰਿਆਰਾ ਹੈ। ਮਸਤਕ ਭਾਰ ਕਲਰ ਸਿਰ

ਕਿਉਂ ਕਿਉਂ ਕਰ ਭਵਜਸ ਲੰਗਸ ਪਾਰਾ। ਸਤਿਗੁਰ ਬੋਝ ਦਾਤ ਜੁਗਾਦੀ, ਰਾਮ ਨਾਮ ਨਿਸਤਾਰਾ ਏ। ਪੁੱਤਰ ਕਲਤਰ ਜਗ ਹੇਤ ਪਿਆਰਾ, ਮਾਇਆ ਮੋਹ ਬਸਰਿਆ ਪਸਾਰਾ। ਜਮ ਕੇ ਫਾਹੀ ਸਤਿਗੁਰੂ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਕੂੜ ਮੁੱਠੀ ਚੱਲੈ ਬੋ ਰਾਹੀ, ਮਨਮੁਖ ਦਾਜੈ ਪੜ ਪੜ ਪਾਹੀ। ਅੰਮ੍ਰਿਤ ਨਾਮ ਗੁਰੂ ਵਡਦਾਣਾ, ਨਾਮ ਜਪੋ ਸੁਖ ਸਾਰਾਹੀ। ਸਤਿਗੁਰੂ ਤੁਠਾ ਸੱਚ ਦ੍ਰਿੜਾਈ, ਸਭ ਦੁੱਖ ਮੇਟੇ ਮਾਰਗ ਪਾਏ। ਕੰਡਾ ਪਾਏ ਨੰਗਡਈ ਮੂਲੇ, ਜੇ ਸਤਿਗੁਰੂ ਰੱਖਣ ਹਾਰਾ ਹੈ।

ਹੋਂ ਹਰ ਮਨ ਤਨ ਝੂਠੇ ਗੂੜ ਕਮਾਵੇ ਦੁਰਮਤ ਦਰਗਾ ਹਰ ਆਏ ਸਤਿਗੁਰ ਮਿਲੈ ਤਮਨੁਆ ਟੇਕੈ ਰਾਮ ਨਾਮ ਦੇ ਸਰਨ ਬਰੇਕੈ ਹਰ ਧਨ ਨਾਮ ਮੋਲਕ ਦੇਵੈ ਹਰ ਜਸ ਦਰਗੈ ਪਿਆਰਾ ਹੀ ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰ ਆਏ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਦ ਯਾਨੇ ਰਾਮ ਜਪੋ ਅੰਤਰਗਤ ਧਿਆਨੇ ਲਾਲ ਛੋੜ ਚੋ ਅਪਰੰਪਰ ਭਾਵੋ ਮੁਗਦ ਦੁਆਰਾ ਹੈ ਜਿਸ ਬਿਸਰਿਆ ਜਮ ਜੋਹਣ ਲਾਗੈ ਸਭ ਸੁਖ ਜਾਏ ਦੁਖਾਂ ਫੁਨਾਗੈ ਰਾਮ ਨਾਮ ਜਪ ਗੁਰਮੁਖ ਜੀ ਅੜੇ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮਿੱਠਾ ਗੁਰਮੁਖ ਹਰ ਰਸ ਅੰਤਰ ਡੀਠਾ ਐਨ ਸਰਾਮ ਰਹੋ ਰੰਗ ਰਾਤੇ ਇਹ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰਬਚਨੀ ਬੋਲੋ ਸੰਸਵਾਮ ਇਹ ਰਸ ਟੋਲੋ ਗੁਰਮਤ ਖੋਜ ਲਹੋ ਕਰ ਆਪਣਾ ਬੋੜ ਨ ਗਰਬ ਮਜਾਰਾ ਹੈ ਸਜ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਹੇ ਨ ਸਾਕੇ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਡਦਾਣਾ ਜਿਸ ਅੰਤਰ ਸਾਸੋ ਸ਼ਬਦ ਬਿਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤੇ ਚੂਕਾ ਜੰਪੈ ਬਾਰਾ ਹੈ ਪੰਜ ਦਤ ਮਿਲਕਾਇਆ ਕੀਨੀ ਤਿਸਮੈ ਰਾਮ ਰਤਨ ਲੈ ਜੀਨੀ ਆਤਮ ਰਾਮ ਰਾਮ ਹੈ ਆਤਮ ਹਰ ਭਾਈ ਹੈ ਸ਼ਬਦ ਵਿਚਾਰਾ ਹੈ ਸਤ ਸੰਤੋਖ ਰੋਜਨ ਭਾਈ ਕਿ ਮੰਗੋ ਸਤਿਗੁਰ ਸਰਣਾਈ ਆਤਮ ਚੀਨ ਪਰਾਤਮ ਚੀਨੋ ਗੁਰ ਸੰਗਤ ਹੈ ਨਿਸਤਾਰਾ ਹੈ ਸਾਗਤ ਕੂੜ ਕਪਟ ਮੈਂ ਟੇਕਾ ਐਨ ਸੁਨਿੰਦਾ ਕਰੈ ਅਨੇਕਾ ਬਿਨ ਸਿਮਰਨ ਆਵੈ ਪੁਨ ਜਾਵੈ ਗਰਭ ਜੋਨੀ ਨਰਕ ਮੰਜਾਰਾ ਹੈ ਸਾਗਤ ਜਮ ਕੀ ਕਾਣ ਨ ਚੁਕੈ ਜਮ ਕਾ ਡੰਡ ਨ ਕਬਹੂ ਮੁਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਪਰਿਓ ਭਾਰ ਫਾਰਾ ਹੈ ਬਿਨ ਗੁਰ ਸਾਗਤ ਕਉ ਕੋ ਤਰਿਆ ਹਉ ਮੈਂ ਕਰਤਾ ਭਵ ਜਲ ਪਰਿਆ ਬਿਨ ਗੁਰ ਪਾਰ ਨ ਪਾਵੈ ਕੋਈ ਹਰ ਜਪੀਏ ਪਾਰ ਉਤਾਰਾ ਹੈ ਗੁਰ ਕੀ ਦਾਤ ਨ ਮਿਟੈ ਕੋਈ ਜਿਸ ਬਖਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੈ ਮਨ ਸੋ ਪ੍ਰਭ ਅਪਰਾ ਪਾਰਾ ਹੈ ਗੁਰ ਤੇ ਭੁੱਲੇ ਆਵੋ ਜਾਵੋ ਜਨਮ ਰੋਪਨ ਪਾਪ ਕਮਾਵੋ ਸਾਗਤ ਮੂੜ ਚੇਤਨਾ ਚੇਤੈ ਦੁਖ ਲਾਗੈ ਤਾਂ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਨ ਦਾਤੈ ਦੀਏ

ਚਲਾਇਆ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਿਗਲਾ ਦੇ ਸ਼ਾਰ ਬਿਕਾਰਾ ਹੈ ਹਰ ਕੀ ਭਗਤ ਕਰੋ ਜਨ ਭਾਈ ਕਦ ਕਦ ਮਨ ਮੈਂ ਸਮਾਈ ਉੜ ਚਲਤਾ ਠਾਕਰੋ ਕੋ ਘਰ ਆਪਣੇ ਦੋ ਕਾਟੇ ਕਾਟਣ ਹਾਰਾ ਹੈ ਹਰ ਗੁਰਪੂਰੇ ਕੀ ਓਟ ਬਰਾਤੀ ਗੁਰਮੁਖ ਹਰ ਲਿਵ ਗੁਰਮੁਖ ਜਾਤੀ ਨਾਨਕ ਰਾਮ ਨਾਮਤ ਉਤਮ ਹਰ ਬਖਸੇ ਭਾਰ ਉਤਾਰਾ ਹੈ।

ਸਮੰਗ ਪੁੱਤਰ ਹਤਾਹੇ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ ਸਾਕਤ ਦੁਰਮਤ ਡੂਬੈ ਦਾਜੈ ਗੁਰ ਰਾਖੀ ਹਰ ਲਿਵਰਾਤਾਏ ਆਪ ਤੇ ਜਵਾਏ ਪ੍ਰਿਥਮੀ ਆਕਾਸਾ ਤਿਨ ਮੈਂ ਪੰਚ ਤਤ ਕਰਵਾਸਾ ਸਤਿਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹੋਮੈ ਪ੍ਰਾਤਾਏ ਇਹੋ ਮਨ ਭੇਜੈ ਸ਼ਬਦ ਬੁਧੀ ਜੈ ਬਿਨ ਨਾਵੈ ਕਿਆ ਟੇਕ ਟਕੀ ਜੈ ਅੰਤਰ ਚੋਰ ਮੋਇ ਕਰ ਮੰਦਰ ਇਨ ਸਾਕਤ ਦੂਤ ਨ ਜਾਤਾਏ ਦੁੰਦਰ ਦੂਤ ਭੂਤ ਪੇ ਹਾਲੇ ਖਿੰਚੋ ਤਾਣ ਕਰੈ ਬੇਤਾਲੇ ਸ਼ਬਦ ਸੁਰਤ ਬਿਨ ਆਵੈ ਜਾਵੈ ਪਦ ਖੋਈ ਆਵਤ ਜਾਤਾਏ ਕੂੜਾ ਕਲਰ ਤਨ ਬਸਮੈ ਡੇਰੀ ਬਿਨ ਨਾਵੈ ਕੈਸੀ ਪਦ ਦੇਰੀ ਬਾਧੇ ਮੁਕਤ ਨਾਈ ਜੁਗ ਚਾਰੇ ਜਮਕੰਕਰ ਕਾਲ ਪੁਰਾਤਾਏ ਜਮ ਦਰ ਬਾਧੇ ਮਿਲੈ ਸਜਾਈ ਤਿਸ ਬਰਾਦੀ ਗਤ ਨਹੀਂ ਗਾਈ ਕਰਨ ਬਲਾ ਕਰੇ ਬਿਲ ਲਾਵੈ ਜਿਉ ਕੁੰਡੀ ਮੀਨ ਪੁਰਾਤਾਏ ਸਾਕਤ ਫਾਂਸੀ ਪੜੈ ਅਕੇਲਾ ਜਮ ਵਸ ਕੀਆ ਆਨੰਦ ਦੁਹੇਲਾ ਰਾਮ ਨਾਮ ਬਿਨ ਮੁਕਤ ਨ ਸੂਝੈ ਆਜ ਕਾਲ ਪਦ ਜਾਤਾ ਹੀ ਸਤਿਗੁਰੂ ਬਾਜ ਨਾ ਬੇਲੀ ਕੋਈ ਇੱਥੇ ਉੱਥੇ ਰੱਖ ਬਰਸੋਈ ਰਾਮ ਨਾਮ ਦੇਵੈ ਕਰ ਕਿਰਪਾ ਇਉਂ ਸਲਲੈ ਸਲਲ ਮਿਲਾਤਾਏ ਭੂਲੇ ਸੇ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਿਖਾਤਾਏ ਗੁਰ ਕੀ ਭਗਤ ਕਰੈ ਕਿਆ ਪ੍ਰਾਣੀ ਬ੍ਰਹਮੇ ਇੰਦਰ ਮਹੇਸ਼ ਨਾ ਜਾਣੀ ਸਤਿਗੁਰ ਅਲਗ ਕਹੋ ਕਿਆ ਲਖੀਐ ਜਿਸ ਬਖਸੇ ਤਿਸੈ ਬਛਾਤਾ ਹੀ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੁਪਰਸਨ ਐਨਸ ਨਿਰਮਲ ਜੋ ਸਬਾਈ ਘਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਦਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈ ਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਿਗੁਰ ਸੇਵੈ ਸੇ ਪ੍ਰਧਾਨਾ ਤਿਤ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਣ ਹਾਰੇ ਜਿਨ ਤਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪ੍ਰਵਾਹਾਏ ਵੇਕੀ ਵੇਕੀ ਜੰਤੋ ਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰ ਪੂਰੇ ਬਿਨ ਮੁਕਤ ਨਾ ਹੋਈ ਸੱਚ ਨਾਮ ਜਪ ਲਾਹਾਏ ਪੜੈ ਮਨਮੁਖ ਪਰਭਿਦ ਨਹੀਂ ਜਾਨਾ ਨਾਮ ਨਾ ਬੂਝੈ ਭਰਮ ਬੁਲਾਨਾ ਲੈ ਕੇ ਵੱਡੀ ਦੇਨੋ ਗਾਹੀ ਦੁਰਮੰਦ ਕਾਵਲ ਫਾਹਾਏ ਸਿਮਰਤ ਸਾਸਤਰ ਪੜੈ ਪੁਰਾਣਾ ਬਾਦ ਵਖਾਣੈ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸਚ ਰਹਾਏ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨਾ ਸੱਚ ਬਰਾਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸ਼ਬਦ ਸਲਾਹਾਏ ਸੁਣ ਸੁਣ ਆਖੈ ਕੀਤੀ ਬਾਣੀ ਸੁਣ ਕਹੀਐ ਕੋ ਅੰਤ ਨਾ ਜਾਣੀ ਜਾ ਕੋ ਅਲਖ ਲਖਾਏ ਆਪੇ ਅਕਥ ਕਥਾ ਬੁਧਤਾ ਹਾਏ ਜਨਮੇ ਕੋ ਵਾਜੈ ਵਜਾਏ ਸੋਹੇ ਲੜੇ ਅਗਿਆਨੀ ਗਾਏ ਜੋ ਜਨਮੈ ਤੇ ਸਰ ਪਰ ਮਰਨਾ ਕਿਰਤ ਪਿਆ ਸਿਰ ਸਹਾਏ ਸੰਜੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰੇਟੋ ਪਾਏ ਦੁੱਖਾਂ ਸੁਖ ਦੀਏ

ਮਨ ਮੁਖ ਦੂਜੇ ਬੋਲ ਨਾ ਜਾਣੇ, ਅੰਦਲੇ ਕੀ ਮਤ ਅੰਦਲੀ ਬੋਲੀ, ਆਏ ਗਿਆ ਦੁਖ ਤਹਾਈ, ਦੁੱਖ ਮੈਂ ਜਨਮੈ ਦੁੱਖ ਮੈਂ ਮਰਨਾ, ਦੁੱਖ ਨਾ ਮਿਟੈ ਬਿਨ ਗੁਰ ਕੀ ਸਰਨਾ, ਦੁਖੀ ਉਪਜੈ ਦੁਖੀ ਬਿਨ ਸਹਿ, ਕਿਆ ਲੈ ਆਇਆ ਕੈ ਲੈ ਜਹਾਈ, ਸੱਚੀ ਕਰਨੀ ਗੁਰ ਕੀ ਸਰਕਾਰਾ, ਆਵਣ ਜਾਣ ਨਹੀਂ ਜਮ ਧਾਰਾ, ਢਾਲ ਛੋੜ ਤਤ ਮੂਲ ਬਰਾਤਾ, ਮਨ ਸਾਚਾ ਉਮਾਹਾਏ, ਹਰ ਕੇ ਲੋਕ ਨਹੀਂ ਜਮ ਮਾਰੈ, ਨਾ ਦੁਖ ਦੇਖੈ ਪੰਥ ਕਰਾਰੈ, ਰਾਮ

ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗ ਗਨੰਦਰ ਅਸਤਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਇੰਦਾ ਅੰਦਰ ਕੋਟ ਛਜੇ ਹਟ ਨਾਲੇ।

ਦਸ ਕਰ ਸੂਰ ਸਮਾਇੰਦਾ ਪੰਖੀ ਪੰਚ ਉਡਰ ਨਹੀਂ ਧਾਵੈ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਈਂਦਾ ਚਿਲ ਮਿਲ।

ਦਇਆਲਾ ਅਨਹਦਰੁਣ ਜੁਣਕਾਰ ਸਦਾ ਦਿਨ ਨਿਰਭੋ ਕਹਿ ਕਰਵਾਈਂਦਾ ਅਨਹਦ ਵਾਜੈ ਬ੍ਰਹਮ ਭੋ ਵਾਜੈ ਸਗਲ ਵਿਆਪ ਰਿਆ ਪ੍ਰਭ ਸਾਜੈ।

ਮਨਸਾ ਸਗਲੇ ਦੂਖ ਅੰਮ੍ਰਿਤ ਕਰ ਪੀਵੈ ਬੋੜ ਦੂਖ ਨਾ ਪਾਇੰਦਾ ਬਹੁ ਸਾਧੋ ਦੂਖ ਪ੍ਰਾਪਤ ਹੋਵੈ ਭੋਗੋ ਰੋਗ ਸੋ ਅੰਤ ਵਿਗੋਵੈ ਹਰ ਖੋ ਸੋਗ ਨਾ ਮਿਟੇ ਕਬੋ ਬਿਨ ਭਾਣੇ ਪਰਮਾਇੰਦਾ ਗਿਆਨ ਵਿਹੋਣੇ ਭਵੈ ਸਬਾਈ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਾਜਾ ਤਾ ਜੋਤੀ ਜੋਤ ਮਿਲਾਇੰਦਾ ਅਟਲ ਅਡੋਲ।

ਤ੍ਰਿਭਵਨ ਸਾਚ ਕਲਾ ਤਰ ਥਾਪੀ ਸਾਚੇ ਹੀ ਬਦਿਆਇੰਦਾ ਵੱਡਾ ਵੱਡਾ ਆਖੇ ਸਭ ਕੋਈ ਗੁਰਬਿਨ ਸੋਜੀ ਕਿਨੇ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾਮ ਵਿਛੜ ਦੁੱਖ ਪਾਇੰਦਾ ਧੁਰੋਂ ਵਿਛੁਨੇ ਤਾਹੀ ਰੁਨੇ ਮਰ ਮਰ ਜਨਮੈ ਮੋਹਲਤ ਬੁਨੇ ਜਿਸ

ਜਾਏ ਸਮਾਵੈ। ਨਾਨਕ ਸਾਜ ਕੈ ਬੇਨੰਤੀ ਮਿਲ ਸਾਚੀ, ਸੁਖ ਪਾਈਂਦਾ ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਧੰਦੂ ਕਾਰਾ, ਧਰਨ ਨਾ ਗਗਨਾ ਹੁਕਮਾਂ ਪਾਰਾ। ਨਾਂਦ ਨਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਈਂਦਾ। ਖਾਣੀ ਨਾ ਬਾਣੀ ਨਾ ਪੌਣ ਨਾ ਪਾਣੀ।

ਬਯਾਲਾ ਦੋਜਗ ਭਿਸਤ ਨਾਹੀਂ ਖਾਇ ਕਾਲਹ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਇਂਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦੂਜਾ ਆਈ ਕੋ ਸੋਈ ਨਾਰ

ਪਹਿਲਾਂ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕੀ ਉਦਾਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਇੰਦਾ ਨੌ ਕਰ ਥਾਪੇ ਥਾਪਣ ਹਾਰੈ ਦਸਮੈ ਵਾਸਾ ਅਲਖਾ ਪਾਰੈ ਸਾਇਰ ਸਬਦ ਪਰੇ ਜਾਂ ਨਿਰਮਲ ਗੁਰਮੁਖ ਮੈਲ ਨਾ ਲਾਇੰਦਾ ਰਵ ਸਸ ਦੇਵ ਗਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਇੰਦਾ ਗੜ

ਕਹਿੰਦਾ ਸੱਚਾ ਸੋਧਾ ਵਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੈ ਮਿਲਾਏ, ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਇੰਦਾ। ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀ ਸਹਿ ਜਗਤ ਉਪਾਇਆ,

ਆਖੇ ਸਤਿਗਲ ਪਾਏ, ਤ੍ਰੇ ਭਵਨ ਸਾਜ ਮੁਖੇਲੀ ਮਾਇਆ ਆਪੋ ਪਾਏ ਖਪਾਏਦਾ। ਸੁਨਹੋ ਖਾਣੀ ਸੁਨਹੋ ਬਾਣੀ ਸੁਨੋ ਬੁਝੀ ਸੁਨ ਸਮਾਣੀ, ਉਤ ਬੁਧ ਚਲਤ ਗਿਆ ਸਿਰ ਕਰਤੈ ਬਿਸਮਾਦ ਨ ਸ਼ਬਦ ਦਿਖਾਏਦਾ। ਸੁਨਹੋ ਰਾਤ ਦਿਨ ਸਦੋਇ ਕੀਏ, ਉਬਦ ਗੁਬਦ ਸੁਖਾਂ ਦੁਖ ਦੀਏ, ਸੁਖ ਦੁਖ ਹੀ ਤੇ ਅਮਰਤ ਦਿੱਤਾ ਗੁਰਮੁਖ ਨਿਜ ਕਰ ਪਾਏਦਾ। ਸਾਮ ਵੇਦ ਰਿਗ ਜੁਜਰ ਅਥਰਵਣ ਬ੍ਰਹਮ

ਦਾ ਉਤਮ ਸਤਿਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸ ਮਤਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ ਪੂਰੇ ਭਾਗ ਮਿਲਾਇੰਦਾ।

ਬਾਰਾਂ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚ ਰਾਮੇ ਨਾਮ ਸਮਾਇੰਦਾ ਮਾਰੂ ਮਹੱਲਾ ਪਹਿਲਾ ਜੈ ਦੇਖਾ ਤੈ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗਤ ਸਮਾਈ ਰਹੋ ਨਿਰਾਲ ਮੁਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਉਪਤ ਕੁਪਤ ਕੁਲ ਜਾਤੀ ਓ ਅਜ ਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰਕਾਲ ਤੂੰ ਪੁਰਖ ਲੇਖਾ ਗਮ ਨਿਰਾਲ ਸਤ ਸੰਤੋਖ ਸ਼ਬਦ ਆਦ ਸ਼ੀਤਲ ਸਹਿਜ ਪਾਏ ਲਿਵਲਾਇਆ ਤੈ ਵਰਤਾਏ ਚੌਥਾ ਗਰਵਾਸਾ ਕਾਲ ਬਿਕਾਲ ਕੀਏ ਗ੍ਰਾਸਾ ਨਿਰਮਲ ਜੋਤ ਸਰਬਦ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ।

ਗੁਰ ਗਿਆਨ ਰਤਨ ਦੇ ਪਾਇਆ, ਪੰਜ ਤਤ ਮਿਲ ਇਹੋ ਤਨ ਕੀਆ, ਆਤਮ ਰਾਮ ਪਾਏ ਸੁਖ ਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ, ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਮ ਨਿਰੰਜਨ ਘਟ ਘਟ ਜਾਣਿਆ, ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤ ਭਾਈ ਸੁਭਾਇਆ, ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ, ਸ਼ਬਦ ਰਸਾ ਰਸਨ ਰਸ ਰਸਨਾ, ਬੇਣ ਰਸਾਨ ਵਜਾਇਆ, ਬੇਣ ਰਸਾਲ ਵਜਾਵੈ ਸੋਈ, ਜਾ ਕੇ ਤ੍ਰਿਪਵਨ ਸੋਜੀ ਹੋਈ, ਨਾਨਕ ਬੋਜੋ ਇਹ ਵਿਦ ਗੁਰਮਤ, ਹਰ ਰਾਮ ਨਾਮ ਲਿਵ ਲਾਇਆ, ਐਸੇ ਜਨ ਵਿਰਲੇ ਸੰਸਾਰੀ, ਗੁਰ ਸ਼ਬਦ ਵਿਚਾਰੇ ਰਹਿ ਨਿਰਾਰੇ, ਆਪ ਤਰੈ ਸੰਗਤ ਕੁਲ ਤਾਰੈ, ਤਿਨ ਸਫਲ ਜਨਮ ਜਗਾਇਆ, ਘਰ ਦਰ ਮੰਦਰ ਜਾਣੈ ਸੋਈ, ਜਿਸ ਪੂਰੇ ਗੁਰ ਤੇ ਸੋਜੀ ਹੋਈ, ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਗੋ ਸ਼ਬਦ ਸੱਚਾ ਤਖਤ ਰਚਾਇਆ, ਚਤੁਰਦਸ ਹਾਟ ਦੀਵੇ ਦੋਏ ਸਾਖੀ, ਚਤੁਰਦਸ ਹਾਟ ਦੀਵੇ ਦੋਏ ਸਾਖੀ, ਸੇਵਕ ਪੰਚ ਨਾਈ ਬਿਖ ਚਾਖੀ, ਅੰਤਰ ਬਸਤਾਨੂ ਨਿਰਮੋਲਕ, ਗੁਰ ਮਿਲਿਆ ਹਰ ਤਨ ਪਾਇਆ, ਤਖਤ ਬੈ ਤਖਤ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਆਦਿ ਜੁਗਾਂਦੇ ਹੈ ਬੀ ਹੋਸੀ, ਸਹਿਸਾ ਪਰਮ ਜੁਗਾਇਆ, ਤਖਤ ਸਲਾਮ ਹੋਵੈ ਦਿਨ ਰਾਤੀ, ਏ ਸਾਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਰਾਮ ਜਪੋ ਤਰ ਤਾਰੀ, ਹਰ ਅੰਤ ਸਿਖਾਈ ਪਾਇਆ, ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋਰੇ ਜਨ ਬਾਈ, ਸਤਿਗੁਰ ਸੇਵ ਰਹੋ ਸਰਣਾ।

ਲੋਕ ਵਸੈ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੈ ਹਾਰੈ ਸਾਜੇ ਦਸਵੇਂ ਪੁਰਖਾ ਤੀਤ ਨਿਰਾਲਾ ਆਪੇ ਅਲਖ ਲਖਾਇਆ ਪੁਰਖਾ ਲੇਖ ਸੱਚੇ ਦੀਵਾਨਾ ਹੁਕਮ ਚਲਾਈ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਮ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹੋਮੈ ਲੋਭ ਚੁਕਾਇਆ ਸੱਚੈ ਥਾਨ ਵਸੈ ਨਿਰੰਕਾਰਾ ਆਪ ਛਾਣੈ ਸ਼ਬਦ ਵਿਚਾਰਾ ਸੱਚੈ ਮੈਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾਮ

ਕੀਮਤ ਪਾਇਆ, ਆਪ ਦਇਆਲ ਦਇਆ ਪ੍ਰਵਧਾਰੀ, ਘਟ ਘਟ ਰਵ ਰਿਆ ਬਨਵਾਰੀ, ਪੁਰਖ ਅਤੀਤ ਵਸੈ ਨੇ ਕੇਵਲ, ਪੁਗੁਰ ਪੁਰਖੈ ਪੁਰਖ ਮਿਲਾਇਆ, ਰਵ ਦਾਨਾ ਬੀਨਾ ਗਰਭ ਗਵਾਏ, ਦੂਜਾ ਮਿਟੈ ਇੱਕ ਦਿਖਾਏ, ਆਸਾ

ਜੀਵਤ ਮਰੋ ਭਵਜਲ ਜਗ ਤਰਨ ਗੁਰ ਬੋਇਤ ਗੁਰ ਬੇੜੀ ਤੁਲਾ ਮਨ ਹਰ ਜਾਂ ਪਾਰ ਲੰਘਾਇਆ ਹੋਮ ਮੈ ਮਮਤਾ ਲੋ ਬਿਨਾਸਨ ਨੌਂਦਰ ਮੁਕਤੇ ਦਸਵੇਂ ਆਸਨ ਹੋ ਪਰ ਪਰੈ ਪਰੈ ਪਰਮ ਪਰ ਜਨ ਆਪੇ ਆਪ ਉਪਾਇਆ ਗੁਰਮਤਿ ਲੈਵੋ ਹਰ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਾਤ ਜਤ ਦੇਖੋ ਤਤ ਤੁਮਹੀ ਹਰ ਨੰਦ ਤਿਆ ਗਾਇਆ ਸੱਚ ਹਰ ਨਾਮ ਸੱਚ ਹੈ ਸਰਣਾ ਸਚ ਗੁਰ ਸ਼ਬਦ ਜਿਤ ਲਗ ਤਰਣਾ ਆਕਾਤ ਕਤੈ ਦੇਖੈ ਪਰਮਪੁਰ ਫੁਨ ਗਰਭ ਨਾ ਜੋਨੀ ਜਾਇਆ ਸੱਚ ਬਿਨ ਸਤ ਸੰਤੋਖ ਨਾ ਪਾਵੈ ਬਿਨ ਗੁਰ ਮੁਕਤ ਨਾ ਆਵੈ ਜਾਵੈ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵਜਲ ਜਾਇ ਨਾ ਤਰਿਆ ਇਹੋ ਸਮੁੰਦ ਅਥਾਹੋ ਮਹਾਂਵਿਗ ਭਰਿਆ ਰਹਿਆ ਤੀਤ ਗੁਰਮਤਿ ਲੈ ਉਪਰ ਹਰ ਨਿਰਭਉ ਕੈ ਕਰ ਪਾਇਆ ਝੂਠੀ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨਾ ਲਾਗੈ ਆਵੈ ਜਾਈ ਨਾਮ ਵਿਸਾਰ ਚਲੈ ਅਭਿਮਾਨੀ ਉਪਜੈ ਬਿਨ ਸਿਖਾਇਆ ਉਪਜੈ ਬਿਨ ਸਹਿ ਬੰਧਨ ਬੰਦੀ ਹੁਮ ਮੈਂ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜੰਪੁਰ ਬੰਦ ਚਲਾਇਆ ਗੁਰ ਬਿਨ ਮੋਖ ਮੁਕਤ ਕਿਉਂ ਪਾਈਐ ਬਿਨ ਗੁਰ ਰਾਮ ਨਾਮ ਕਿਉਂ ਤਿਆਈਐ ਗੁਰਮਤਿ ਲੇਹੋ ਤਰੋ ਭਵ ਦੁੱਤਰ ਮੁਕਤ ਪਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤਿ ਸਾਹਿਰ ਪਾਣ ਤਾਰੇ ਗੁਰਮਤਿ

ਸਾਧ ਮਨ ਪਾਇਆ, ਜੋ ਬ੍ਰਹਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ, ਕੱਟ ਕੱਟ ਭੋਗੈ ਭੋਗਣਹਾਰ, ਰਹਿਆ ਤੀਤ ਸਵਾਇਆ, ਗੁਰਮਤਿ ਬੋਲੋ ਹਰ ਜਸ ਸੂਚਾ, ਗੁਰਮਤਿ ਆਖੀ ਦੇਖੋ ਉੱਚਾ, ਸ਼੍ਰਵਣੀ ਨਾਮ ਸੁਣੈ ਹਰ ਬਾਣੀ, ਨਾਨਕ ਹਰ ਰੰਗ ਰੰਗਾ।

ਜੁਗ ਜੁਗ ਹਰ ਜਸ ਦੀਜੈ, ਹਰ ਜਪੀਏ ਅੰਤ ਨ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪ ਤੇ ਮਨ ਮਨ ਤੇ ਧੀਰਾ, ਦੁ ਘਟ ਘਟ ਪਉ ਪੰਜਨ ਪਾਈਐ, ਬਹੁਣ ਜਨਮ ਨਾ ਜਾਇਆ, ਭਗਤ ਹਿਤ ਗੁਰ ਸ਼ਬਦ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਪਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗ ਸਵਾਇਆ, ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ, ਜਮ ਕੰਕਰ ਕਾਲ ਸੇਵਕ ਭਗਤ ਆ ਕੇ, ਉਤਮ ਸੰਗਤ ਗਦਮਿਤ ਉਤਮ ਜਗ ਭੋਜਲ ਪਾਰ ਤਰਾਇਆ, ਇਉ ਭੋਜਲ ਜਗਤ ਸ਼ਬਦ ਗੁਰ ਤਰੀਏ, ਅੰਤਰ ਕੀ ਦੁਬਧਾ ਅੰਤਰ ਜਰੀਏ, ਪੰਚ ਬਾਣ ਲੈ ਜਮ ਕੋ ਮਾਰੈ, ਗਗਨੰਤਰ ਤਣਖ ਚੜਾਇਆ, ਸਾਗਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੇ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ, ਸਗ ਭਗਤ ਬਰਾਬਤ ਗੁਰ ਗੋਪਾਲਾ, ਧੁਨ ਆਨੰਦ ਅਨਾਹਦ ਵਾਜੈ, ਗੁਰ ਸ਼ਬਦ ਨਿਰੰਜਨ ਪਾਇਆ, ਨਿਰਭਉ

ਗੋਚਰ ਗੁਰ ਮਿਲਿਆ ਭਰਮ ਜਾਇਆ, ਮਨ ਤਨ ਧਨ ਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ, ਮੋਹ ਬਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ, ਜਿਸ ਕੋ ਨਦਰ ਕਰੇ ਗੁਰ ਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ, ਨਾਨਕ ਗੁਰ ਕੇ ਚਰਨ ਸਰੇਵੋ, ਜਿਨ ਭੂਲਾ ਮਾਰਗ ਪਾਇਆ, ਸੰਤ ਜਨਾ ਹਰ ਧਨ ਜਸ ਪਿਆਰਾ, ਗੁਰਮਤਿ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰ ਕੈ ਜਸ ਗਾਇਆ, ਗੁਰਮ ਸਤਿਗੁਰ ਮਿਲੈ ਤਾਂ ਮਹਿਲ ਬੋ ਬੁਲਾਏ, ਸਾਚੀ ਦਰਗਹਿ ਗਤ ਪਦ ਪਾਏ, ਸਾਖਤ ਠੋਰ ਨਾਈ ਹਰ ਮੰਦਰ, ਜਨਮ ਰਹਿ ਦੁਖ ਪਾਇਆ, ਸੇਵੋ ਸਤਿਗੁਰ ਸਮੁੰਦਰ ਥਾਹਾ, ਪਾਵੋ ਨਾਮ ਰਤਨ ਤਨ ਲਾਹਾ, ਵਿਖਿਆ ਮਲ ਜਾਏ ਅੰਮ੍ਰਿਤਸਰ, ਨਾਵੋ ਗੁਰ ਸਰ ਸੰਤੋਖ ਪਾਇਆ, ਸਤਿਗੁਰ ਸੇਵੋ ਸੰਖ ਨਾ ਕੀਜੈ, ਆਸਾ ਮਾਏ ਨਿਰਾਸ ਰਹੀਜੈ, ਸੰਸਾ ਦੁਖ ਬਿਨਾਸਨ ਸੇਵੋ, ਫਿਰ ਬਹੁੜ ਰੋਗ ਨਾ ਲਾਇਆ, ਸਾਚੀ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤੇ ਸਮਝਾਏ, ਹਰ ਗੁਰਮੂਰਤ ਇਕ ਵਰਤੈ, ਨਾਨਕ ਹਰ ਗੁਰ ਭਾਇਆ, ਵਾਚੈ ਪੁਸਤਕ ਵੇਦ ਪੁਰਾਣਾ, ਇਕ ਵੈ ਸੁਣੈ ਸੁਣਾਵੈ ਕਾਨਾ, ਅੱਜ ਕਰ ਕਵਟ ਕਉਂ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨਾ ਪਾਇਆ, ਕਰੈ ਵਿਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹੋਮੈ, ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਅਲਖ ਨਾ ਪਾਇਆ, ਤੀਰਥ ਵਰਤ ਨੇਮ ਕਰੈ ਉਦਿਆਨਾ, ਜਸ ਸੰਜਮ ਕਥੈ ਗਿਆਨਾ, ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਿਗੁਰੂ ਭਰਮ ਨਾ ਜਾਇਆ, ਨਿਉਲੀ ਕਰਮ ਭੁਜੰਗਮ ਪਾਠੀ, ਰੇਚ ਕੁੰਭਕ ਪੂਰਖ ਮਨ ਹਾਟੀ, ਪਖੰਡ ਧਰਮ ਪ੍ਰੀਤ ਨਹੀਂ ਹਰਸੋਂ, ਗੁਰੂ ਸ਼ਬਦ ਮਹਾਰਸ ਪਾਇਆ, ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਮਾਇਆ, ਗੁਰ ਸਤਿ

ਕਬਹੁ ਸਤਿਗੁਰੁ ਬੂਝ ਬੁਝਾਈਏ। ਸਤਿਗੁਰੁ ਸੇਵਨ ਸੇਵ ਡਭਾਗੀ, ਸਾਚੈ ਨਾਮ ਸਦਾ ਲਿਵ ਲਾਗੀ। ਅੰਤਰ ਨਾਮ ਰਹਿਆ ਨਿਮ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੇ ਕਿਨੈ ਪਛਾਣੀ। ਸੱਚੇ ਸ਼ਬਦ ਰਤੇ ਬੈਰਾਗੀ, ਆਵਣ ਜਾਣ ਰਹਾਈਏ। ਸ਼ਬਦ ਬੁਝੈ ਸੋ ਮੈਲ ਚੁਕਾਏ, ਨਿਰਮਲ ਨਾਮ ਸਹਿ ਮਨਿਆਏ। ਸਤਿਗੁਰ ਆਪਣਾ

ਸ਼ਬਦਾੜੀ ਜਦਲਾਏ, ਨਾਨਕ ਦਾਸ ਕਹਿ ਬੇਨੰਤੀ ਭਿਖਿਆ ਨਾਮ ਦਰਪਾਈ ਹੈ। ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੈ ਸਭ ਕੋਈ, ਗੁਰਮੁਖੋ ਬਿਰਲਾ ਪੂਜੈ ਕੋਈ, ਏਕੋ ਏਕ ਰਵਿਆ ਸਬੰਤਰ, ਤਿਸ ਬਿਨਾ ਵਰਨਾ ਕੋਈ ਹੈ। 184 ਜੀ ਉਪਾਇ, ਗਿਆਨੀ ਧਿਆਨੀ ਆਖ ਸੁਣਾਈ, ਸਭਨਾ ਰਿਜਕੂ।

ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੈ ਕੋਈ।

ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਾ ਹੇਰ। ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਟ। ਆਪਣੇ ਭਾਰ ਹੈ ਨਾ ਡਰੈ ਆਗੈ ਓ ਘਟ ਘਾਟ। ਕਬੀਰ ਬਣ ਕੀ ਦਾਦੀ ਲਾਕਰੀ ਠਾਡੀ ਕਰੈ ਪੁਕਾਰ। ਮਤ ਬਸ ਪਰੋ ਲੁਹਾਰ ਕੇ ਜਾਰੈ ਦੂਜੀ ਬਾਰ। ਕਬੀਰ ਏਕ ਮਰਨ ਤੇ ਦੋਏ ਮੂਏ ਦੋਏ ਮਰਨ ਤੈ ਚਾਰ। ਚਾਰ ਮਰਨ ਤੈ ਛੇ ਮੂਏ ਚਾਰ ਪੁਰਖ ਦੋਏ ਨਾਰ। ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠੌਰ। ਜਿਨ ਹਰ ਕਾ ਨਾਮ ਨਾ ਚੇਤੇ ਉਹ ਕਾ ਭੁਲਾਨੇ ਔਰ। ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਬਾਹ। ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹੋ। ਕਬੀਰ ਜਗ ਮੈਂ ਚੇਤਿਓ ਜਾਣਕੈ ਜਗ ਮੈਂ ਰਹਿਓ ਸਮਾਏ। ਜਿਨ ਹਰ ਕਾ ਨਾਮ ਨਾ ਚੇਤਿਓ ਬਾਧੈ ਜਨਮੇ ਆਏ। ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ। ਨਰਕ ਪਰੇ ਤੇ ਮਾਨਈ ਜੋ ਹਰ ਨਾਮ ਉਦਾਸ। ਕਬੀਰ ਸਿੱਖ ਸਾਖਾ ਬਹੁਤੇ ਕੀਏ

ਕਹੋ ਸਾਕਤ ਬਪਰਾ ਮਰ ਗਿਆ ਕੋਈ ਨ ਲਹਿ ਨਾਉ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਕਬੀਰ ਬੈਸਨੋ ਹੁਆ ਤਾਂ ਕਿਆ ਪਿਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਪੀਤਰ ਭਰੀ ਭੰਗਾਰ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਏ ਮਿਲੈ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕੋ ਦੁਖ ਦੇ

ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਕਬੀਰ ਹੈ ਗੈ ਬਾਹਨ, ਸਾਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ, ਹਰਜਨ ਕੀ ਪਨਿਹਾਰ। ਕਬੀਰ ਨਿਰਿਪ ਨਾਰੀ ਕਿਉ ਨਿੰਦੀ ਐ, ਕਿਉ ਹਰ ਚੇਰੀ ਕੋ ਮਾਨ, ਓਹ ਮਾਂਗ ਸੁਵਾਰੈ ਬਿਖੈ ਕੋ, ਓਹ ਸਿਮਰੈ ਹਰ ਨਾਮ। ਕਬੀਰ ਥੂਨੀ ਪਾਈ ਥਿਤ ਪਈ, ਸਤਿਗੁਰ ਬੰਦੀ ਤੀਰ, ਕਬੀਰ ਹੀਰਾ ਬਣ ਜਿਆ, ਮਾਨ ਸਰੋਵਰ ਤੀਰ। ਕਬੀਰ ਹਰ ਹੀਰਾ ਜਨ ਜੌਹਰੀ, ਲੈ ਕੇ ਮੰਡੈ ਹਾਟ, ਜਬ ਹੀ ਪਾਈ ਹੈ ਪਾਰਖੂ, ਤਬ ਹੀਰਨ ਕੀ ਸਾਟ। ਕਬੀਰ ਕਾਮ ਪਰੇ ਹਰ ਸਿਮਰੀ ਐ, ਐਸਾ ਸਿਮਰੋ ਨਿਤ, ਅਮਰਾ ਪੁਰਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ।

ਨਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਜਿਨ ਏਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਗੇ। ਕਬੀਰ ਕੀਚੜ ਆਟਾ ਗਿਰ ਪਰਿਆ ਕਿਛੂ ਨਾ ਆਇਓ ਹਾਥ

ਗੇ ਸਤ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ।

ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਵਾਣੀ ਕੱਢੀ ਐ ਹੱਡਾਂ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕੈ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰ ਦਰ ਵੇਸੀ ਗਾਖੜੀ ਚੱਲਾਂ ਦੁਨੀਆਂ ਭੱਤ ਬਾਨੂ ਉਠਾਈ ਪੋਟਲੀ ਕਿੱਥੇ ਵੰਜਾ ਘੱਤ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆਂ ਗੁੱਜੀ ਪਾਏ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਭੀ ਦੱਜਾ ਆਏ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤੈ ਜੇ ਵਡਮੈ ਨਾਹ ਕੋ ਸਭ ਜਗ ਡਿੱਠਾ ਹੰਡ

ਆਪਨੜੇ ਗਿਰੀਬਾਨ ਮਹਿ ਸਿਰ ਨੀਵਾਂ ਕਰ ਦੇਖ। ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ।

0: ਪ੍ਰੇਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ। ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ। ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ ਕਜਲ ਰੇਖਨਾ ਸਹਿੰਦਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੂ ਕਹਿੰਦਿਆ ਚਾਂਗਿੰਦਿਆ ਮਤੀ ਦੇਂਦਿਆ ਨਿਤ ਜੋ ਸੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ ਫਰੀਦਾ ਥੀ ਓ ਪਵਾਹੀ ਦੱਬ ਜੇ ਸਾਈ ਲੋੜੈ ਸਭ ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈ ਦੈ ਦਰਬਾੜੀਐ।
1: ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜਿਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾਂ ਨੇਹੋ ਕਿਆ ਲੱਭ ਤਾਂ ਟੂਟਾ ਨੇਹੋ ਕਿੱਚਰ ਝੱਤ ਲੰਘਾਈ ਐ ਸਪਰ ਟੁੱਟੇ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ ਐ ਜੰਗਲ ਕਿਆ ਢੂੰਡੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਹਿਓਮ ਅੱਜ ਫਰੀਦੇ ਜੜਾ ਸਹਿ ਕੋਹਾਂ ਥੇ ਓਮ ਫਰੀਦਾ ਰਾਤੀ ਵੰਡੀਆਂ ਤੁਖ ਤੁਖ ਉੱਠਣ ਪਾਸ ਤ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੇੜਾ ਜਲੇ ਮਜੀਠ ਜਿਉ ਉੱਪਰ ਅੰਗਿਆਰਾ ਫਰੀਦਾ ਲੋੜੇ ਦਾਖ ਬਿਜਰੀਆ ਕਿੱਕਰ ਬੀਜੇ ਜੱਟ ਖੰਡੇ ਉਹਨਾਂ ਤਾਏ ਦਾ ਪੈਂਦਾ ਲੋੜੇ ਪੱਟ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇਹੋ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇਹੋ ਜਾਏ ਮਿਲਾਂ ਤਿੰਨ ਸੱਜਣਾ ਟੁੱਟੋ ਨਾਹੀ ਨੇਹੋ ਫਰੀਦਾ ਮਹਿ ਪੁਲਾਵਾ ਪੱਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣ ਗਏ ਦੁੱਖ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ

छोड़ो हागणी, तुम क्यों रहण विहाए। सोरे ढोई नाले पेये नाही थाओ, पिर वातली न पुसई तन सुहागण नाओ। सोहरे पेये कंत की कंत अगम अथाहो, नानक सो सुहागणी जो पावे बेपरवाह। नाती तोती सबही सुती आए नचेंदा, फरीदा रही सोबेड़ी हिंग दी गई कथूरी गंद। योबन जांदे ना डरा जैसे प्रीत न जाए, फरीदा किती योबन प्रीत बिना सुक गए कमलाए। फरीदा चिंता खटोला वाण दोखा, बिरह वसावन ले फा एहो हमारा जीवना। तू सैब सच्चे वेख बिरहा बिरहा आखी है, बिरहा तू सुल्तान। फरीदा जित तन बिरह न उपजे, सो तन जान समान। फरीदा एह विस गंदला तरिया खंड लवाड़, इक रहंदे रह गए इक रहंदी गए उजाड़। फरीदा चार गवाया हंड कै चार गवाया साम, लेखा रब मगेसिया तू आयो केरे काम। फरीदा दर दरवाजे जाए कै क्यों डिठोकड़े हाल, एहो निर्दोषा मारी है हम दोषा दा क्या हाल। कड़िए कड़िए मारी है पहरी लय सजाए, सोहे डाकड़े हाल जो दुखी रहन विहाए। बुढ़ा होवा शेख फरीद कमन लगी देह, जैसो वरिया जीवना पी तन होशी खेह। फरीदा बाहर पराइये बैसना साई मुझे न देह, जे तू एवें रखसी जियो शरीरों लेह। कंध कुहाड़ा सिरकड़ा वनके सर लोहार, फरीदा हो लोड़ी सो अपना तू लोड़े अंगियार। फरीदा इकना आटा अगला इकना नाही लोना, अगे गए पासना चोटा खची कौना। पास दमामे सत सिर पेरी संडो रांडा, जाए सुते जिरान में थिए अमिता गांडा। फरीदा कोठे मंडप माड़िया उसार दे पी गए, कूड़ा सौदा कर गए गोरी आए पे। फरीदा खितल मेखा अगलिया जिंद नकाई मेखा, वारी आपो अपने चले मसाइक सेखा। फरीदा दिवे बलंदया मलक बैठा आए, गड़ लिटा कट लुटया दीवड़े गया बुझाए। फरीदा वेख कपाए जे थिया जे सिर थिए तलाहा, कमादे अरे कागदे कुन्ने कोई लिया। मंदे अमल करेंदया एह सजाए तनाहा, फरीदा कान मसुला सूफ गल दिल काती गुड़वात। बार दिसे चानना दिल अंधारी रात, फरीदा रत्ती रतन निकले जे तन चीरे कोए। जो तन रत्ते रब स्यों तिन तन रतन होए, महला तीजा एहो तन सबो रत है रत बिन तन न होए। जो सह रत्ते अपने तित तन लोभ रत न होए, पै पया तन खीण होए।
ਲੋਭ ਰਤ ਵਿੱਚੋਂ ਜਾਏ, ਜਿਉਂ ਬਸੰਤਰ ਧਾਂਤ ਸੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੁਹਣੇ, ਜੇ ਰਤੇ ਹਰ ਰੰਗ ਲਾਏ, ਫਰੀਦਾ ਸੋਹੀ ਸਰਵਰ ਢੂੰਡ ਲਾਓ, ਜਿੱਥੋਂ ਲੱਭੀ ਵੱਥ ਛੱਪੜ ਟੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ ਫਰੀਦਾ ਨੱਡੀ ਕੰਤਨ ਰਾਵਿਓ, ਵੱਡੀ ਥੀ ਮੋਈ ਆਸ ਤਨ ਕੁ ਦੀ ਗੌਰ ਮੈਂ ਤੇ ਸਹਿ ਨਾ ਮਿਲੀ ਆਸ। ਫਰੀਦਾ ਸਿਰ ਪੱਲਿਆ ਦਾੜੀ ਪਲੀ, ਮੁੱਛਾ ਵੀ ਪਲੀਆ, ਹਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆ। ਫਰੀਦਾ ਕੋਠੇ ਤੁਖਣ ਕੇਤੜਾ, ਪਿਰ ਨਿੰਦੜੀ ਨਵਾਰ, ਜੋ ਦੇਹ ਲੱਦੇ ਗਾਵਣੇ ਗਏ ਬਲਾੜ ਬਲਾੜ। ਫਰੀਦਾ ਕੋਠੇ ਮੰਡਪ ਮਾੜੀਆ, ਏਤਨ ਲਾਏ ਚੇਤਾ, ਮਿੱਟੀ ਪਈ ਅਤੋਲਵੀ ਕੋਈ ਨਾ ਹੋਸੀ ਮੇਤਾ। ਫਰੀਦਾ ਮੰਡਪ ਮਾਲ ਨ ਲਾਏ, ਮਰਗਸਤਾਣੀ ਚਿੱਤ ਧਾਰ, ਸਾਈ ਜਾਇ ਸਮਾਲ ਜਿੱਥੇ ਹੀ ਤੋ ਵੰਜਣਾ। ਫਰੀਦਾ ਜਿੰਨੀ ਕੰਮੀ ਨਾਹੇ ਗੁਣਾ, ਤੇ ਕੰਬੜੇ ਵਸਾਰ, ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਪੁਰਾਂਦ, ਦਰਵੇਸਾ ਨੂੰ ਲੋੜੀ ਐ ਰੁੱਖਾਂ ਦੀ ਜਰਾਂਦ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣੀ ਭਰਿਆ ਮੈਂ ਫਿਰਾ, ਲੋਕ ਕਹੇ ਦਰਵੇਸ, ਤੱਤੀ ਤੁਹੇ ਨ ਪੱਲਵੈ, ਜੇ ਜੇ ਜਲ ਡੁੱਬੀ ਦੇਹ। ਫਰੀਦਾ ਜੋ ਡੁਹਾਗਣ ਰੱਬ ਦੀ ਚੁਰਹਿੰਦੀ ਚੁਰੇ, ਜਾਂ ਕੁਵਾਰੀ ਤਾਂ ਚਾਓ, ਵਿਆਹੀ ਤਾਂ ਮਾਮਲੇ, ਫਰੀਦਾ ਇਹੋ ਪੱਸੋ ਤਾਓ, ਵੱਤ ਕੁਵਾਰੀ ਨਾ ਥੀਏ, ਕੱਲਰ ਕੇਰੀ ਸੱਪੜੀ ਆਏ ਉਲੱਥੇ ਹੰਜਾ, ਚਿੰਜੂ ਬੋਲਣ ਨਾ ਪੀਵਣਾ, ਉੱਡਣ ਸੰਧੀ ਡਾਂਜਾ, ਹੰਸ ਉੱਡਰ ਕਰੋਦਰਾ, ਪਇਆ ਲੋਕ ਵਡਾਰ ਨ ਜਾਏ, ਗਹਿਲਾ ਲੋਕ ਨ ਜਾਣਦਾ, ਹੰਸ ਨਾ ਕਰੋਦਰਾ ਖਾਏ। ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ, ਫਰੀਦਾ ਸਰ ਭਰਿਆ ਪੀ ਚੱਲ ਸੀ, ਥੱਕੇ ਕਵਲ ਅਕਲ। ਫਰੀਦਾ ਇੱਟ ਸਰਾਣੇ ਭੋਏ, ਸਵਣ ਕੀੜਾ ਲੜਿਓ ਮਾਸ, ਕੇਤੜਿਆ ਜੁਗ ਵਾਪਰੇ ਇੱਕ ਤਪਿਆ ਪਾਸ। ਫਰੀਦਾ ਪੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲੱਜ, ਅਜਰਾਇਲ ਫਰਿਸ਼ਤਾ ਕਹਿ ਘਰ ਨਾਠੀ ਅੱਜ। ਫਰੀਦਾ ਪੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲੱਜ, ਜੋ ਸੱਜਣ ਪੋਏ ਭਾਰ ਥੇ ਸੇ ਕਿਉਂ ਆਵੇ ਅੱਜ। ਫਰੀਦਾ ਬੇ ਨਵਾਜਾ ਕੁੱਤਿਆ, ਇਹ ਨ ਭੱਲੀ ਰੀਤ, ਕਭੀ ਚੱਲ ਨ ਆਇਆ ਪੰਜੇ ਵਖਤ ਮਸੀਤ। ਉੱਠ ਫਰੀਦਾ ਉੱਜੂ ਸਾਜ, ਸੁਬੇ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾ ਨਵੈ ਸੋ ਸਿਰ ਕੀ ਜੇ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੱਦੇ ਥਾਏ। ਫਰੀਦਾ ਤਿੱਥੇ ਟੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੋਏ, ਤੇ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੇ ਹੋਣੇ। ਫਰੀਦਾ ਮਨ ਮਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਿਆਵਸੀ ਦੋਚਕ ਸੰਧੀ ਪਾਏ। ਮਹਲਾ ਪੰਜਵਾ, ਫਰੀਦਾ ਖਾਲ ਖਲਕ ਮੈਂ, ਖਲਕ ਵਸੇ ਰੱਬ ਮਾਹੇ,
ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਏ। ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪੇ ਚੁੱਖ ਭਵਨ ਤਾਂ ਇੱਤੀ ਮਾਮਲੇ ਸਾਹਤ ਇੱਤੀ ਦੁੱਖ ਚੱਬਣ ਚੱਲਣ ਤਨ ਸੇ ਸੁਣੀ ਹਰ ਬਹਿ ਗਏ ਹੇੜੇ ਮੁੱਤੀ ਧਾਸੇ ਜਾਨੀ ਚੱਲ ਗਏ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਸ ਪਾਏ। ਫਰੀਦਾ ਪੰਖ ਪ੍ਰਹੁਣੀ ਦੁਨੀ ਸੁਭਾਵਾ ਬਾਗ ਨੌਬਤ ਵੱਜੀ ਸੁਭਾਸ਼ਿਓ ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤਿਆ ਮਿਲੇ ਨਾ ਭਾਉ ਜਿੰਨਾ ਨੈਣ ਨਿਦਾਵਲੇ ਤਿੰਨਾ ਮਿਲਣ ਕਵਾਓ। ਫਰੀਦਾ ਮੈਂ ਜਾਣਿਆ ਦੁੱਖ ਮੁਜਕੋ ਦੁੱਖ ਸੁਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾ। ਫਰੀਦਾ ਭੂਮ ਰੰਗਾਵਲੀ ਮੱਝ ਵਸੂਲਾ ਬਹਾਗ ਜੋ ਜਨ ਪੀਰ ਨਵਾਜਿਆ ਤਿੰਨਾ ਅੰਚਨ ਲਾਗ ਮਹੱਲਾ ਪੰਜਵਾ। ਫਰੀਦਾ ਉਮਰ ਸੁਹਾਵੜੀ ਸੰਘ ਸਵੰਦੜੀ ਦੇਹ ਵਿਰਲੇ ਕੇਈ ਪਾਈਆਂ ਜਿਨ੍ਹਾਂ ਪਿਆਰੇ ਨੇਹ ਕੰਧੀ ਵਹਿਣ ਢਾਏ ਤੋਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾ ਉਹ ਗੋ ਕਰੇ। ਫਰੀਦਾ ਡੁੱਖਾ ਛੇਤੀ ਦਿਹੋ ਗਿਆ ਸੂਲਾ ਛੇਤੀ ਰਾਤ ਖੜਾ ਪੁਕਾਰ ਪਾਤਣੀ ਬੇੜਾ ਕੱਪੁਰ ਵਾਤ ਲੰਮੀ ਲੰਮੀ ਨਦੀ ਵਹੇ ਕੰਦੀ ਕੇਰੇ ਹੇਤ ਬੇੜੇ ਨੂੰ ਕੱਪੁਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਫਰੀਦਾ ਗਲੀ ਸੁਸੱਜਣ ਵੀ ਇੱਕ ਟੁਨਿੰਦੀ ਨਾਲ ਤੁਖਾਂ ਜਿਉਂ ਮਲੀ ਕਾਰਨ ਤਿੰਨਾ ਮਾਪਰੀ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਝੇ ਦੇਰ ਕਿੱਤੀ ਵੱਗੇ ਪੌਣ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਓ ਨਹੀਂ ਵਹਾਨਾ ਜੋ ਜੋ ਵੰਜੇ ਡੀਖੜਾ ਸੋ ਉਮਰ ਹੱਥ ਪਵਨ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਓ ਨਹੀਂ ਵਹਾਨਾ ਜੋ ਜੋ ਵੰਜੇ ਡੀਹੜਾ ਸੋ ਉਮਰ ਹੱਥ ਪਵਨ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੱਡੇ ਕਾਗ ਅਜੇ ਸੋ ਰੱਬ ਨ ਬਹੁੜਿਓ ਦੇਖ ਬੰਦੇ ਕੇ ਭਾਗ। ਖਾਂਗਾ ਖੰਘ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਸੁਹ ਫਿਰ ਦੇਖਣ ਕੀ ਆਸ। ਕਾਂਗਾ ਚੂੰਜ ਨਾ ਪਿੰਜਰਾ ਬਸੇ ਤਾਂ ਉੱਡਰਾ ਜਾਏ ਜਿਤ ਪਿੰਜਰੇ ਮੇਰਾ ਸੋ ਵਸੇ ਮਾਸ਼ ਨਾ ਤਿੱਦੂ ਖਾਏ। ਫਰੀਦਾ ਗੁਰ ਨਮਾਣੀ ਸੰਡ ਕਰੇ ਨੀ ਕਰਿਆ ਕਰ ਆਓ ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਇੰਨੀ ਲੋਹਣੀ ਦੇਖਦਿਆ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਤੀਰਾ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਫਰੀਦਾ ਮਹਿਲ ਸਖਣੇ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਮਾਣੀਆ ਵੈਸ਼ਣ ਰੂਹਾ ਮਲ ਆਖੀ ਸੇਖਾ ਬੰਦਗੀ
ਚੱਲਣ ਅੱਜ ਕਿਆ ਕੱਲ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ ਜੂ ਦਰਿਆਵੇ ਢਹਾ ਅੱਗੇ ਦੋ ਚੱਕ ਤੱਪਿਆ ਸੁਣੀਏ ਹੂਲ ਪਵੇ ਕਹਾ ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਅਮਲ ਜ ਕੀਤਿਆਂ ਦੁਨੀ ਵਿੱਚ ਸੇ ਦਰਗੇ ਓਗਾਹ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈਮਣ ਦਿਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ ਫਰੀਦਾ ਅਮਲ ਜ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਫਰੀਦਾ ਹੋ ਬਲਹਾਰੀ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਨ ਰੱਬ ਨ ਸੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾ ਉਹ ਨਾਏ ਫਰੀਦਾ ਪਾਠ ਪਟੋਲਾ ਧੱਜ ਕਰੀ ਕੰਬੜ ਨਹੀਂ ਪੈ ਰਹੇ ਹੋ ਜਿੰਨੀ ਵੇਸੀ ਸੋ ਮਿਲੇ ਸਹੀ ਵੇਸ ਕਰੇ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬੜ ਹੀ ਪੈ ਰਹੇ ਹੋ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈਆ ਤਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਹੋ ਫਰੀਦਾ ਤਿੰਨਾ ਮੁੱਖ ਡਰਾਵਣੈ ਜਿੰਨਾ ਵਿਸਰਨਾ ਏਥੇ ਦੁੱਖ ਘਨੇਰਿਆ ਅੱਗੇ ਠੋਰ ਨਠਾਓ ਫਰੀਦਾ ਪਿਸਲ ਰਾਤ ਨ ਜਾਗਿਓ ਜਿਵਿੰਦੜੋ ਮੋਹਿਓਏ ਜੇ ਤੇ ਰੱਬ ਵਿਸਾਰਿਆ ਤਾਂ ਰੱਬ ਵਿਸਾਰੇ ਹੋਏ ਮਹੱਲਾ ਪੰਜਵਾਂ ਫਰੀਦਾ ਰੱਤ ਰੰਗਾਵਲਾ ਫਰੀਦਾ ਕੰਤ ਰੰਗਾਵਲਾ ਵੱਡਾ ਮਹਿਮੂਤਾਜ ਅੱਲਾ ਛੇਤੀ ਰੱਤਿਆ ਇਹੋ ਸੁਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਏ ਵਕਾਰ ਅੱਲਾ ਭਾਵੇਂ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਹੀ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਰ ਫਕੀਰਾਂ ਗਾਖੜੀ ਛੁਪਾਈਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਸਾ ਰਾਤ ਜੋ ਜਗਾਨ ਲਹਨਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ ਇੱਕ ਜਗ੍ਹਾ ਦੇ ਨਾਲ ਹਨ ਇੱਕ ਸੁੱਤਿਆਂ ਦੇਣ ਉਠਾਲ ਢੁੰਡੀਂਦੀ ਹੈ ਸੁਹਾਗ ਕੋ ਤੋ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨ ਹੋਰ ਸਬਰ ਮੱਝ ਕਮਾਣ ਇਹ ਸਬਰ ਕਾ ਨਹੀਣ ਸਬਰ ਸਦਾ ਬਾਣ ਖਾਲ ਖੱਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇਂ ਜਲੇਨ ਹੋਣ ਜੀ ਖੁਦਾਏ ਦੇ ਭੇਦ ਨ ਕਿਸੇ ਦੇਨ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ
ਵੱਧ ਥੀਵੈ ਦਰਿਆਓ, ਟੁੱਟਣਾ ਥੀਵੈ ਵਹਾੜਾ, ਫਰੀਦਾ ਦਰਦ ਰਵੇਸੀ ਗਾਖੜੀ, ਚੋਪੜੀ ਪਰੀਤਾ ਇੱਕ ਨਾ ਕਿੰਨੇ ਚਾਲੀਐ, ਦਰਵਾਸਾਈ ਰੀਤਾ ਤਨ ਤਪੇ ਤਨ ਦੂਰ ਜਿਉ, ਬਾਲਣ ਹੱਡ ਬਲਾਨਾ, ਪੈਰੀ ਥੱਕਾ ਸਿਰ ਜੁਲਾ, ਜੇ ਮੂੰਹ ਪੀ ਪੀ ਪਿਰੀ ਬਹਾਨਾ, ਤਨ ਨ ਤਪਾਏ ਤੰਦੂਰ ਜਿਉ, ਬਾਲਣ ਹੱਡ ਨ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ, ਹੋਟ ਨੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਨਾਨਕ ਅਲੱਖ ਨ ਲੱਖੀਐ, ਗੁਰਮੁਖ ਦੇਹ ਦਿਖਾਲ, ਹੰਸਾ ਦੇਖ ਤਰੰਦਿਆ, ਭੱਗਾ ਆਇਆ ਚਾਓ, ਡੁੱਬ ਮੋਏ ਬੱਗ ਬੱਪੜੇ, ਸਿਰ ਤਲ ਉੱਪਰ ਪਾਓ, ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀ ਆ ਸੰਗ, ਜੇ ਜਾਣਾ ਬੱਕ ਬੱਪੜਾ, ਜਨਮ ਨ ਭੇੜੀ ਅੰਗ, ਕਿਆ ਹੰਸ ਕਿਆ ਬੰਗਲਾ, ਜਾਂ ਕੋ ਨਦਰ ਧਰੇ, ਜੇ ਤਿਸ ਭਾਵੇ ਨਾਨਕਾ, ਕਾਂਗੋ ਹੰਸ ਕਰੇ, ਸਰਵਰ ਪੰਖੀ ਹੇਕੜੋ, ਫਾਹੀ ਵਾਲ ਪਚਾਸ, ਇਹੋ ਤਨ ਲਹਿਰੀ ਗੱਡ ਥੀਆ, ਸੱਚੇ ਤੇਰੀ ਆਸ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹੋ ਕਰੀ, ਜਿਤ ਵਸ ਆਵੇ ਕੰਤ, ਨਿਵਰ ਸੋ ਅੱਖਰ ਖਵਣ ਗੁਣ, ਜਿਬਾ ਮਣੀਆ ਮੰਤ, ਏਤਰੇ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ, ਸਭ ਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਹੇ, ਮਾਨਕ ਸਭ ਅਮੋਲ ਵੈ, ਸਭਨ ਮਨ ਮਾਨਕ ਠਾਹਿਨ ਮੂਲ ਮਚ ਗਵਾ, ਜੇ ਤੋ ਪਿਰੀਆਂ ਦੀ ਸਿੱਖ, ਹਿਆਓ ਨਾ ਠਾਹੇ ਕਹੀ ਦਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ, ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ, ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਿਓ ਭਰਪੂਰ ਸਗਲ ਘਟ ਰਿਹੋ ਵਿਆਪੇ, ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੇ ਆਪੇ ਹਰ ਪਤ, ਅਵਨਾਸੀ ਅਵਗਤ ਆਪੇ ਆਪ ਉਤਪਤ, ਏਕੇ ਤੂਹੀ ਏਕੇ ਅੰਨ ਨਾਹੀ ਤੂੰ ਭਤ, ਹਰ ਅੰਤ ਨਾਹੀ ਪਾਰਾ ਵਹਰ, ਕੌਣ ਕਰੇ ਹੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਜਾਂ ਨਾਨਕ ਭਗਤ ਦਰ ਤੁਲ, ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ, ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ, ਅੰਮ੍ਰਿਤ ਪ੍ਰਵਾਹ ਸਾਰ ਅਤੁਲ, ਭੰਡਾਰ ਭਰੇ ਪਰੇ ਹੀ ਤੇ ਪਰੇ, ਅਪਰ ਅਪਾਰ ਪਰ, ਆਪਣੋ ਭਾਵਨ ਕਰ ਮੰਤਰ ਨਾ ਦੂਸਰੋ, ਧਾਰ ਓ ਪਤ ਪਰਲੋ ਏਕੇ ਹੀ ਨਿਮਖ ਤਾਂ ਘਰ, ਆਨ ਨਾਹੀ ਸ਼ਮਸਰ ਉਜਿਆਰੋ ਨਿਰਮਰ ਕੋਟ ਪਰਾਸਤਾ, ਜਾਏ ਨਾਮ ਲੀਏ ਹਰ ਹਰ, ਜਨ ਨਾਨਕ ਭਗਤ ਦਾਰ ਤੁਲ, ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ, ਹਾਂ ਕੇ ਬਲ ਬਲ ਸਦ ਬਲਹਾਰ, ਸਗਲ ਭਵਨ ਧਾਰੇ ਏਕ ਥੀਏ ਕੀਏ ਬਿਸਥਾਰੇ, ਪੂਰ ਰਿਹੋ ਸਰਬ ਮੈਂ ਆਪ ਹੈ ਨਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੇ ਲੱਖ ਮੁਰਾਰੇ, ਆਪੇ ਹੀ ਧਾਰਨ ਧਾਰੇ ਕੁਦਰਤ ਹੈ ਦੁਖਾਰੇ, ਵਰਨ ਚਿੰਨ ਨਾਹੀ ਮੁਖ ਨਾਮ ਸਾਰੇ, ਜਾਂ ਨਾਨਕ ਭਗਤ ਦਰ ਤੁਲ, ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ, ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ, ਸਰਬ ਗੁਣ ਧਾਨਿੰਗ ਕੀਮਤ ਨਾ ਗਿਆਨਿਗ ਧਿਆਨਿੰਗ, ਉੱਚੇ ਤੇ ਉੱਚੋ ਜਾਨੀ ਜੈ, ਪ੍ਰਭ ਤੇਰੋ ਥਾਨਿੰਗ, ਮਨ ਧਨ ਤੇਰੋ ਪ੍ਰਾਨਿੰਗ, ਏਕੇ ਸੂਤ ਹੈ ਜਹਾਨਿੰਗ,
ਕਮਨ ਉਪਨਾ ਦੇਹੋ ਵੱਡੇ ਤੇ ਵਡਾਨੀ ਗਾ ਜਨ ਜਾਣੇ ਕੌਣ ਤੇਰੋ ਭਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੀ ਗਾ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾਂ ਕੈ ਬਲ ਬਲ ਬਲ ਬਲ ਸਦਬਲ ਹਾਰ ਤਰੰਕਾ ਅਕਾਰ ਅਸਲ ਪੂਰਨ ਅਵਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੇ ਮਲਾਸੀ ਧਨ ਧਨ ਤੇ ਜਨ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਵਸਰਿਓ ਛੇ ਜਨਮ ਮਰਨ ਦੋਹਾਂ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨਨ ਅਵਰ ਪੁਰਖ ਪਰੁ ਆਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਾਨ ਤ੍ਰਿਪਤ ਅਕਾਏ ਜਿਹ ਠਾਕਰ ਸੋ ਪ੍ਰਸੰਨ ਭਿਓ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਸਰਿਓ ਤਿਨ ਸਭ ਕੁਲ ਕੀਓ ਉਧਾਰ ਸਚ ਸਭਾ ਦਬਾਨ ਸਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸਚ ਤਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ ਅਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹਿ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿੰਨੂ ਪਾਏ ਹਰ ਗੁਰੂ ਨਾਨਕ ਜਿਨ ਪਸਰਿਓ ਤੇ ਬੌੜ ਫਿਰ ਜੂਨ ਨ ਆਏ ਕਵਨ ਜੋ ਕਵਨ ਗਿਆਨ ਧਿਆਨ ਕਵਨ ਬਿਧ ਉਸਤ ਕਰੀਐ ਸਿੱਧ ਸਾਧਕ ਤੇਤਸੀ ਕੋਰ ਤਿਰ ਕੀਮ ਨ ਪਰੀਐ ਬ੍ਰਹਮਾਦਿਕ ਸ਼ਨਕਾਦ ਸੇਖ ਗੁਣ ਅੰਤ ਨ ਜਾਣ ਪਾਏ ਅੱਗੋਂ ਕਹੋ ਨਹੀਂ ਜਾਏ ਪੂਰ ਸਰਬ ਰਿਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸਹੀ ਜਨ ਲੱਗੇ ਭਗਤੇ ਹਰ ਗੁਰੂ ਨਾਨਕ ਜਿਨ ਪਸਰਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਤਾਰ ਪਰਿਓ ਜਾਚਕ ਇਕ ਸਰਨਾ ਮੇਰੇ ਦਾਨ ਸੰਤਰੇਨ ਜਿਹ ਲਗ ਭਵਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕਰ ਭਾਵੈ ਦੇਹੋ ਦਰਸ ਮਨ ਚਾਓ ਭਗਤਾ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇਕ ਓਂਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹੇ ਫੁਨ ਬਾਂਧੀ ਛੱਟ ਕਠੋਰ ਕੁਚੀਲ ਕੁਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਵਡੋ ਅਭਿਮਾਨੀ ਪਰ ਧਨ ਪਰ ਅਪਵਾਦ ਤਾਰ ਨਿੰਦਾ ਜੈ ਮਿੱਠੀ ਜੀ ਮਾਹੇ ਹਤਾਨੀ ਬਲਵੰਚ ਸਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸ਼ਤ ਆਯੋ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰੱਖ ਲਿਓ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਿਨਾ ਜੋਹਿਨ ਪਾਪ ਉਧਾਰਨ ਕਉ ਹਰ ਤਾਰਨ ਧਰਨ ਸਮਰੱਥ ਸਵੇ ਬੇਦਾ ਕੁਲ ਸਮੂਹ ਉਧਾਰਨ ਸੌ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਹੋ ਹੋਸੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਿਓ ਸਿੱਖਾ ਸੰਤ ਨਾਮ ਭਜ ਨਾਨਕਾ ਰਾਮ ਰੰਗ ਆਤਮ ਸਿਉ ਰਹੋ ਰਚਕ ਅਰੇਤ ਖੇਤ ਤਨ ਨਿਰਮਿਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੁਧੇ ਸੁਖ ਪੁੰਚਤਾ ਸੰਕਟ ਕਾਠ ਵਿਪਤ ਹਰੀ ਮਾਤ ਪਿਤਾ ਭਾਈ ਔਰ ਬੰਧਪ
ਬੂਝਣ ਕੀ ਸਭ ਸੂਝ ਪਰੇ ਵਰਤਮਾਨ ਹੋਵਤ ਦਿਨ ਪਰਤ ਨਿਤ ਆਵਤ ਨਿਕਟ ਬੇਸੰਖ ਹਰੀ ਬੇਸੰਖ ਜਰੀ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸਵਾਮੀ ਏਕ ਘਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਦਾ ਨਾਨਕ ਅਰਹਮ ਭਰੀ ਰੇ ਮਨ ਮੂਸ ਬਿਲਾ ਮਹਿ ਪਤਾ ਕਰਤਬ ਕਰਤ ਮਹਾ ਘੁੰਗਨਾ ਸੰਪਤ ਝੋਲ ਸੰਪਤ ਦੋਲ ਝੋਲ ਸੰਗ ਸੂਜ ਸੂਜਲਤਾ ਮਾਇਆ ਮਗਨ ਭਰਮਤ ਘੁੰਗਨਾ ਸੁਤ ਬਨਤਾ ਸਾਜਨ ਸੁਖ ਸੰਬੰਧ ਪਾ ਤਾਂ ਸਿਓ ਮੋਹ ਬੜਿਓ ਸੋ ਘਨਾ ਬੋਇਓ ਬੀਜ ਅੰਗ ਮਮ ਅੰਕਰਾ ਬਤੀਤ ਔਦ ਕਰਤ ਅੰਗਨਾ ਮਿਰਤ ਮਝਾਰ ਪਸਾਰ ਭੁਖ ਨਿਰਖਤਾ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗਪਾਲ ਦਿਆਲ ਸਤਸੰਗਤ ਨਾਨਕ ਜਗ ਜਾਂਤ ਸੁਪਨਾ ਦੇਹੇ ਨ ਗਹੇ ਨ ਨੇਹੇ ਨ ਦਿੱਤਾ ਮਾਇਆ ਮਤ ਕਹਾਂ ਲਓ ਗਾਰੋ ਸਤਨ ਪੱਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਦੇ ਨ ਵਿਚਾਰੋ ਰਥ ਨ ਅਸਵ ਨ ਗਜ ਸਿੰਘਾਸਨ ਸਿਨਮੇ ਤਿਆਗਤ ਨਾਗ ਸੁਧਾਰੋ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ਼ ਨ ਸੋਟਾ ਕਰਤਬਕਾਰ ਦੋਹ ਕਰ ਝਾਰੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟ ਜਾਤ ਬਿਰਖ ਕੀ ਸਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਸਿਨ ਸਿਨ ਸਿਮਰੋ ਅਗਮ ਅਪਾਰੋ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਧਾਰੋ ਪੁਰਾਣ ਮਾਨ ਦਾਨ ਮਗ ਜੋਹਨਾ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੈ ਰਖੀ ਨਰਾਰੀ ਤਾਵਨ ਪਾਵਨ ਕੂਰ ਕਮਾਵਨ ਇਹ ਬਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੈਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰਾ ਬਹੁ ਬਿਦ ਜੂਨ ਭਰਮਿਓ ਅਤ ਭਾਰੀ ਖਿਨ ਪਲ ਚਸਾ ਨਾ ਨਾਮ ਨੇ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮਾ ਦਿਕ ਸ਼ਿਵ ਸੰਦ ਮੁਨੀ ਸਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਧਨ ਗਗਨ ਆਵਤ ਫੁਨ ਧਾਵਤ ਸਿੱਧ ਮਨਾਖ ਮਨੁੱਖ ਦੇਵ ਔਰ ਦਾਨਵਾ ਇਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰੀ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ ਤਿਸੇ ਤਿਆਗ ਅਨ ਕੋ ਜਾਚੇ ਮੁਖ ਦੰਤ ਰਸਨ ਸਗਲ ਕਛ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਰੰਗ ਕਰਤ ਭਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ ਏਤਾ ਗਬ ਆਕਾਸ਼ ਨਾ ਮਾਵਤ ਬਿਸ਼ਟਾ ਅਸ਼ਟ ਕਿਰਮ ਉਦਰ ਭਰਿਓ ਹੈ ਦੈਰਿਸ ਧਾਏ ਮਹਾਂ ਬਿਖਿਆ ਕੋ ਪਰ ਤਨ ਸੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੁਗ ਰਸਿਓ ਜਮ ਦੂਤਨ ਡਨ ਮ੍ਰਿਤ ਮਰਿਓ ਹੈ ਅਨਕ ਜੂਨ ਸੰਕਟ ਨਰਕ ਪੁੰਚਤਾ ਸਾਚਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਰਕਾਰੀ ਕਾਮ ਕ੍ਰੋਧ ਮਦ ਮਤ ਮਤ ਸਰਾ ਤ੍ਰਿਸ਼ਨਾ ਬਿਰਸ ਜਾਏ ਹਰ ਨਾਮ ਉਰਤਾਰ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧ ਪਾ ਜੀ ਧਾਨ ਪ੍ਰਭ ਪ੍ਰਾਣ ਧਾਰੀ ਓਟ ਗਈ ਸਵਾਮੀ ਸਮਰਥੇ
ਨਾਨਕ ਦਾ ਸਦਾ ਬਲਹਾਰੀ, ਆਵਦ ਕਟਿਓ ਨਾ ਜਾਤ ਪ੍ਰੇਮ ਰਸ, ਚਰਨ ਕਮਲ ਸੰਗ ਦਾਨਵ ਬੰਧਿਓ ਨਾ ਜਾਤ ਬਿਦੇ ਮਨ, ਦਰਸ ਮਗ ਪਾਵਕ ਜਰਿਓ ਨਾ ਜਾਤ ਰਿਹੋ ਜਨ, ਧੂਰ ਲਾਗ ਨੀਨ ਸਾਕਸ ਬੁਰੇ ਚਲੇ ਹਰ, ਪੰਥ ਪਗ ਨਾਨਕ ਰੋਗ ਦੋਖ ਅਗਮੋ, ਸਿਨੇ ਮੈਂ ਸਿਨੇ ਹਰ ਨਾਮ ਖਗ, ਉਦਮ ਕਰ ਲਾਗੇ ਬਹੁ ਭਾਂਤੀ, ਵਿਚਰਤ ਅਨਕ ਸਹਸਤਰ ਬਹੁ ਖਟੁਆ, ਭਸਮ ਲਗਾਏ ਤੀਰਥ ਬਹੁ ਭਰਮ ਤੈ, ਸੂਖਮ ਦੇ ਬੰਦੇ ਬਹੁ ਜਟੁਆ, ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਬੜਾਏ ਸੂਤ ਕੇ ਹਟੁਆ, ਪੂਜਾ ਚੱਕਰ ਕਰਤਬ ਸੋਮ ਪਾਕਾ, ਅਨਕ ਭਾਂਤ ਥਾ ਟੇ ਕਰ ਥਟੁਆ, ਸਵਈਏ ਮਹੱਲੇ ਪਹਿਲੇ ਕੇ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਾਰ ਸਦਾ ਵਿਖਿਆਤਾ, ਤਾਸ ਚਰਨ ਲਹਿਰ ਦੇ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁੱਤ ਨਿਵਾਰਨ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰਾਇਕ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਗਾਵੇ ਜਨਕਾਦ ਜੁਗਤ ਜੋਗੇ ਸੁਰ, ਹਰ ਰਸ ਪੂਰਨ ਸਰਬ ਕਲਾ, ਗਾਵੇ ਸੰਕਾਦ ਸਾਧ ਸਿਦਾਦਿਕ, ਮੁਨ ਜਨ ਗਾਵੇ ਅਸਲ ਸਲਾ, ਗਾਵੇ ਗੁਣ ਧੁਮ ਅਟਲ ਮਡਲਵੈ, ਭਗਤ ਭਾਏ ਰਸ ਜਾਣਿਓ, ਕਬ ਕਲ ਸੁਛ ਗਾਵ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਗਾਵੇ ਕਪਲਾਦ ਆਦ ਜੋਗੇ ਸੁਰ, ਅਪਰੰਪਰ ਅਵਤਾਰ ਵਰੋ, ਗਾਵੇ ਜਗਦਮ ਪਰਸਾ ਪਰਮੇਸ਼ਰ, ਕਰ ਕੁਠਾਰ ਰਗ ਤੇ ਸਰਿਓ, ਉਦੋਂ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ, ਕਬ ਕਰ ਸੁਚ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਗਾਵੇ ਗੁਣ ਵਰਨ ਚਾਰ ਖਟ ਦਰਸ਼ਨ, ਰਹਮਾਧਿਕ ਸਮੇ ਸਿਮਰਤ ਅਥ ਗੁਣਾ, ਗਾਵੇ ਗੁਣ ਸੇਸ ਸਹਿਸ ਜਿਹਬਾ, ਰਸ ਆਦ ਅੰਤ ਲਿਵ ਲਾਗ ਧੁਨਾ, ਗਾਵੇ ਗੁਣ ਮਹਾਂਦੇਉ ਬਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਾਲ ਸੁਜ ਸਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਰਾਜ ਯੋਗ ਮਾਣਿਓ ਬਸਿਓ ਨਿਰਵੈ ਨਿਰੰਤਰ, ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ, ਗੁਣ ਗਾਵੇ ਸੰਕਾਦ ਆਦ ਜਨਕਾਦ ਜੁਗੇ ਲਾਗ, ਧਨ ਧਨ ਗੁਰ ਧਨ ਜਨਮ ਸਕਥ ਭਲੋ ਜਗ, ਪਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਕ ਨਾਨ ਗੁਰ ਰਾਜ ਯੁਗ ਤੇ ਮਾਣਿਓ, ਸਤ ਯੁਗ ਤੇ ਮਾਣਿਓ ਸਲਿਓ ਬਲ ਬਾਵਨਾ ਭਾਇਓ, ਤ੍ਰੇਤਾ ਤੇ ਮਾਣਿਓ ਰਾਮ ਰੰਗਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਾਰਥ ਕੀਓ, ਉਗਰ ਸੈਨ ਕੋ ਰਾਜ ਹਵੇ ਭਗਤੇ ਜਾਨ ਦਿਓ, ਕਲ ਯੁਗ ਪਰਮਾਨ ਨਾਨ ਗੁਰ ਅੰਗਦਾ ਅੰਬਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗ ਮਾਣੇ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੇ, ਸੁਖਦੇਉ ਪ੍ਰਿਖ ਅਤ ਗੁਣ ਰਵੇ ਗੌਤਮ ਰਿਖ ਜਸ ਗਾਇਓ, ਕਬ ਕਾ ਸੁਜ ਸਨਾਨ ਗੁਰ ਨਿਤ ਨਵਤਨ ਜਗ ਸਾਇਓ, ਗੁਣ ਗਾਵੈ ਯਾਰ ਭਗਤ ਨਾਗਦ ਭਿਅੰਗਮ, ਮਹਾਦੇਵ ਗੁਣ ਰਵੇ ਸਦਾ ਜੋਗੀ ਜਤ ਜੰਗਮ, ਗੁਣ ਗਾਵੇ ਹੁਣ ਵਿਆਸ ਜਿਨ ਵੇਦ ਹਿਆ ਕਰਮ ਵਿਚਾਰਿਆ, ਬ੍ਰਹਮਾ ਗੁਣ ਉੱਚ ਰਹਿ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ,
ब्रह्मांड खंड पूर्ण ब्रह्म गुण निर्गुण सम जान्यो जप काशु जस नानक गुर रसैज जोग जिन माण्यो गुण गावे नवनाथ धन गुर साच समायो उदाता गुण रवे जेन चक्रे कहायो गुण गावे बलराओ सपत पताल बस्तो परथर गुण उच्चरे सदा गुर संग रहतो ध्रुवा प्रहरु अंगरे गुर नानक जस गायो कब काशु जस नान गुर घट घट सहज समायो सवैये महल्ले दूजे के दूजा एक ओंकार सतगुर प्रसाद सोई पुरख धन करता कारण करतार करन समर्थ सतगुरु धन नानक मस्तक तुम धरियो जिन हथों ता धरियो मस्तक हथ सहज अम्यो बूठो सज सुरनार गण मुन बोहित अगाज मार्यो कंट काल गर्ज धावत लियो भरजा पंच भूत एक कार राख ले समझ जग जीतो गुरुद्वार खेले समत सार रथ उन्मन लिवल राख निरंकार कौ कीर्त कल सहार सप्त दीप मजार लहना जगतरा गुर पर समरार जां की दृष्ट अमृतार काल खन उतार तिमर अज्ञान जाए दर्श द्वार ओए जो सेवक सबदा ओए जो सेवे सबद सार गाखड़ी बिखमकार ते नर भव उतार के निरपार सतसंगत सहज सार जगालिए जगीले गुर विचार निबरी भूत सदीव परम प्यार कहो कीरता कल सुहार सप्त दीप लै मझार लहना जगतर गुर पर समरार तै तो निड़ियो नाम अपार बिमल जास विस्थार साधक सिद्ध सुजन जिया को आधार तू ता जनक राजा अवतार शब्द संसार सार रहे जगतर जल पद्म विचार क्लिप तार रोग विधार संसार ताप नवार आत्मा त्रिभेदा तेरे एक लिवतार कहो कीर्ता कल सहार सप्त दीप मजार लैना जगतर गुर पर समरार तै ता हदरथ पायो मान सेवया गुर परवान साध अजगर जिनकिया उन्मान हर हर दर्श समान आत्मा वंत ज्ञान जानिए अकल गाता गुर परवान जाकी दृष्ट अचल ठान बिमल सुध बिमल बुद्ध स्थान पहरे शील सनाहो शक्त बदार कहो कीरता कल सहार सप्त दीप मजार लहना जगतर गुर पर समरार दिरसट तरत तम हरन दहन अग पाप पर नसन सबद सूर बलवंता काम और क्रोध बनासना लोह मोह वस करन सरना जाचक प्रतपालना आत्म रत संग्रहण कहन अमृत कल ढालना सतगुरु कल सतगुर तिलक सत लागे सो पै तरे गुर जगत फिर शील अंग्रह राज जोग लैना करे सदा अकलिव रहे कर्ण स्यों इसा चारे धर्म स्वरूप जो निवे खवे कस बिमल बचारे ए तत जान्यो सर्वगत अलख बडानी सहज भाए संचयो किरण अमृत कलबाणी गुरगम परमान तै पायो सत संतोका रज लिहो हर पसरियो कल समय जन दर्शन लैने पयो मन विसास पायो गहर
गहो हदरथ दियो गरलनास तन नठियो अम्यो अंतरगत पियो रिद बगास जाग्यो अकल कल धरी जुगंतर सतगुर सहज समाद रव्यो समान अंतर उदारो चित हरन पिख कलमल तरसन साद रंग सहज कल उच्चर जस जंप्यो लैने रसन नाम अवखद नाम उधार और नाम समाद सुख नाम सदा निशान सोहे नाम अवखद नाम उधार और नाम समाद सुख सदा नाम निशान सोहे रंग रतो नाम स्यों कल नाम सुर नर बोहे नाम परस जिन पायो सत प्रगट्यो रव लोहे दर्शन परसिए गुरु कै अठ सत मंजन होए सच तीर्थ सच स्नान और भोजन पाओ सच सदा सच बखंता सोहे सच पायो गुर शब्दा सच नाम संगति बोहे जिस सच संजम वरत सच कब जन कल वखाण दर्शन परसिए गुरु कै सच जन्म परवान अम्यो दृष्ट शुभ करे हरे अग पाप सकल माला काम क्रोध अर लोह मोह वस करे सबे बल सदा सुख मन वसे दुख संसारे खोवे गुर नव निद दरिया वो जन्म हम कालख धोवे सो कोटल गुर सेविया एंस सहज सवाए दर्शन परसिए गुरु कै जन्म मरण दुख जाए सवैये महल्ले तीजे कै तीजा एक ओंकार सतगुर प्रसाद सोही पुरख शिवर साचा जाका एक नाम असल संसारे जिन भगत भवजन तारे सिमरो सोई नाम प्रधान तित नाम रसक नानक लहना थप्यो जेन सर्व सिद्धि कब जन कल शुद्धि कीरता जान अमरदास चिया कीरता रव किरण प्रगटा सारे साख तरोवर मबल सरा उत्तर दक्षिण पूब और पश्चिमा जय जयकार जपंत नरा हर नाम रसन गुर उधारो उल्ट गंग पश्चिम धरिया सोही नाम असल असल भगत पावतार अमरदास गो फुरिया सिमरे सोई नाम जख और किन्नर साधक सिद्ध समाद हरा सिमरे नखत्र अवर ध्रुप मंडला नारद प्रहलाद वरा शशियर और सूर नाम उलासे सैल लोहो जिन उतरिया सोही नाम असल भगते अवतारन अमरदास गुर को फुरिया सोही नाम शिवर शिवर ना नवनाथ निरंजन शिव संदाक समतरिया चौरासी सिद्ध बुद्ध जितराते अमरीक भवजल तरिया उदो अकरूर तरलोचन नामा कब कबीर किल बिखरिया सोही नाम असल भगते पवतारन अमरदास गुर को फुरिया तित नाम लाग तित सीत्या वै जति तपेश्वरा मन वसिया सोही नाम सिम गगवेब तामा चरण चित अमृत रसिया नाम तित नाम गुरु गंभीर गुरुवा मत सतकार संगत उतरिया सोही नाम असल भगत भव तारन अमरदास गुर को फुरिया नाम कित संसार किरण राव सुरतर साखे
ਉੱਤਰ ਦੱਖਣ ਪੂਬ ਦੇਸ ਪੱਛਮ ਜਸ ਭਾਖੇ ਜਨਮ ਤਾਂ ਇਹੋ ਸਕਜਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਣ ਨੰਬਰ ਸੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇਜੋ ਤਣੋ ਕਲ ਜੋੜ ਕਰ ਧਿਆਯੋ ਸੋਹੀ ਨਾਮ ਭਗਤ ਭਵਜਲ ਹਰਨ ਗੋਰਾ ਅਮਰਦਾਸ ਤੇ ਪਾਯੋ ਨਾਮ ਤੇ ਆਵੇ ਦੇਵ ਤੇਸੀ ਔਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਤਰਿਓ ਸਮਾਧਿਓ ਹਰਖ ਸੋਗ ਸਮਕਰ ਸਹਾਰੇ ਨਾਮ ਸ਼ਰਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਹੀ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤਾ ਸਤ ਭਾਏ ਸੰਗਤ ਸਗਨ ਗੁਰੂ ਆ ਮਤ ਨਰਵੈਰ ਲੀਣਾ ਜਿਸ ਤੀਜ ਧੁਰ ਧਵਲ ਤੁਜਾ ਸੇਤ ਬਕੁੰਠ ਬੀਣਾ ਪਰਸੇ ਸੰਤ ਪਿਆਰ ਜਿਹ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਔਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਬਹੂ ਧਰੇ ਪਾਇਓ ਨਾਮ ਨਿਸਵਾਸ ਸਕਜਥ ਜਨਮ ਕਲ ਅਚਰੈ ਗੁਰ ਪਸਰਿਓ ਅਮਰ ਪ੍ਰਗਾਸ ਮਹਾਰਾਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੇ ਪਵਾਗ ਜੋ ਤੀਨ ਲੁਕ ਅੰਤਰ ਮੋਹੇ ਹਿਰਦੇ ਬਸੇ ਅਕਿਸ਼ਿਓ ਸੋਹੀ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਪਸਰਿਓ ਗੁਰੂ ਸਤਿਗੁਰ ਤਿਲਕ ਸਰਬ ਇਸ ਤਿਨ ਪਾਯੋ ਚਰਨ ਤਾਂ ਪਰਸ ਯਥਾ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰਸ ਯਥਾ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰਸ ਯਥ ਜੀ ਗੁਰ ਅਮਰ ਭਣੀਜੈ ਨੈਣ ਤਾਂ ਪਰ ਯਥ ਨੈਣ ਗੁਰ ਅਮਰ ਪਖੀਜੈ ਸਰਵਣ ਤਾਂ ਪਰ ਯਥ ਸਰਵਣ ਗੁਰ ਅਮਰ ਸੁਣੀਜੈ ਸਕਜਥ ਸੋਹੀਓ ਜਿਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ ਸਖਤ ਸੋ ਸਿਰਾ ਜਾਲ ਭਣੇ ਜੋ ਸਿਰ ਨਿਵੇਂ ਗੁਰ ਅਮਰ ਨਿਤ ਤੇ ਨਰ ਦੁਖ ਨੈ ਭੁੱਖ ਤੇ ਨਰ ਹੀ ਧਨ ਨਰੋ ਕਰੀਐ ਤੇ ਨਰ ਸੋਕ ਨਰੋ ਹੋਏ ਤੇ ਨਰ ਸੇ ਅੰਤਨ ਲਹੀਐ ਤੇ ਨਰ ਸੇਵ ਤੇ ਨਰ ਸੇਵ ਨਹੋ ਕਰੇ ਜੇ ਨਰ ਸਖ ਸਹਿ ਸੰਪੇ ਤੇ ਨਰ ਦਲੀਚੇ ਬਹੇ ਤੇ ਨਰ ਉਥੱਪੇ ਬਿਥੱਪੇ ਸੁਖ ਲੈਰ ਤੇ ਨਰ ਸੰਸਾਰ ਮਹਿ ਅਭੇ ਭੱਟ ਰਿਪ ਮਧ ਤੇ ਸਾਕਸ਼ ਤੇ ਨਰ ਜਾਲ ਭਣੇ ਗੁਰ ਅਮਰ ਦਾਸ ਸੋ ਪ੍ਰਸੰਨ ਜਿਹ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਭੈਣ ਮੋਹ ਇੱਕ ਇੱਕ ਦੋਹੇ ਠਾਏ ਨ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਣੋ ਤੀਸ ਇੱਕ ਔਰ ਪੰਚ ਸਿੱਧ ਪੈਂਤੀਸ ਨਖੀਣੋ ਇੱਕੋ ਜੇ ਲਾਖ ਲਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਭਣੇ ਤੂੰ ਇੱਕ ਲੋੜੇ ਇੱਕ ਮੰਨਿਓ ਜੇ ਮਤ ਗਈ ਜੈ ਦੇਵ ਜੇ ਮਤ ਨਾਮੇ ਸਮਾਣੀ ਜੇ ਮਤ ਤਲੋਚਨ ਚਿੱਤ ਭਗਤਾ ਕਬੀਰੇ ਜਾਣੀ ਰੁਕਮਾਦਕ ਕਰਤੂਤ ਰਾਮ ਜਪਿਓ ਨਿਤ ਭਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ
तै लोभ क्रोध तृष्णा तजी सो मत जल जानी जुगता गुर अमरदास निज भगत है देख दर्श पाव मुक्ता गुर अमरदास पछरी।

ਵੇ ਲਹਿ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ ਸਚ ਨਾਮ ਕਰਤਾਰ ਸੋ ਦਿੜ ਨਾਨਕ ਸੰਗ੍ਰਹਿਓ ਤਾਂ ਤੇ ਅੰਗਦ ਲਹਿਣਾ ਪ੍ਰਗਟਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਵਾਸ ਤਾਸ ਗੁਣ ਕਵਣ ਮੁਖਾਣਿਓ ਜੋ ਗੁਣ ਲੱਖ ਅਗਾਮਤ ਨੇ ਗੁਣ ਅੰਤ ਨ ਜਾਣਿਓ ਬੋਛੋ ਵਧਾਤੇ ਨਿਰਭਿਓ ਸਭ ਸੰਗਤ ਕੁਲ ਧਰਨ ਗੁਰ ਅਮਰਦਾਸ ਕੀਰਤ ਕਹੇ ਤਰਾਹ ਤਰਾਹ ਤੋ ਪਾ ਸਰਨ ਆਪ ਨਰੈਣ ਕਲਾ ਧਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸਬਦ ਦੀਪਕ ਦਿਪਾਇਓ ਜੇ ਸਿੱਖੇ ਸੰਗ੍ਰਹਿ ਤਤ ਹਰ ਚਰਨ ਮਿਲਾਇਓ ਨਾਨਕ ਨਿਮਲ ਅਵਤਾਰਿਓ ਅੰਗਦ ਲਹਿਣੇ ਸੰਗ ਹੁਆ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੁਹ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੇ ਸਰਨ ਪਰੇ ਤੇ ਉਬਰੇ ਸੋੜ ਜੰਪੁਰ ਹੀ ਲਿਖੇ ਭਗਤ ਭਾਏ ਭਰਪੂਰ ਹਿਰਦੈ ਉਚਰੇ ਕਰਤਾਰੇ ਗੁਰ ਗਹਰ ਦਰਿਆਓ ਪਲਕ ਡਪੰਤੇ ਤਾਰੇ ਨਾਨਕ ਕੁਲ ਨਿਮਲ ਅਵਤਾਰਿਓ ਗੁਣ ਕਰਤਾਰੇ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿੰਨ ਦੁਖ ਦਰਿਦਰ ਪਰ ਹਰ ਪਰੇ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੀ ਨ ਸਕੋ ਸਰਬ ਚਿੰਤਾ ਸਬਰ ਚੇਤਾ ਤੁਜ ਪਾਸ ਸਾਰ ਸੰਗਤ ਹੋ ਤੱਕੋ ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸੁਭ ਦ੍ਰਿਸ਼ਟਾ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਮ ਤੂੰ ਰੱਖੇ ਤਿਮ ਰਹੋ ਭਿਖੇ ਕਹਿ ਗੁਰ ਗਿਆਨ ਔਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤੇ ਲਿਵ ਲਾਵੈ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਤਾਵੈ ਨਿਰੰਕਾਰ ਕੇ ਵਸੇ ਦੇਸ ਹੁਕਮ ਬੁੱਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਸ ਕੀਓ ਗੁਰ ਮਿਲਿਓ ਸੋਹੇ ਭਿਖਾ ਕਹੇ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋ ਟੋਲਾ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸ਼ਿਆ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੇ ਨਹੁ ਨਰੋ ਪਰਚੋਂ ਲਾਇਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਸੋੜ ਦੂਜੇ ਲੱਗੇ ਤਿਨਕੈ ਗੁਣ ਹੋ ਕਿਆ ਕਹੋ ਗੁਰ ਦਹਿ ਮਿਲਾਇਓ ਭਿਖਿਆ ਜਿਮ ਤੂੰ ਰੱਖੇ ਤਿਵ ਰਹੋ ਪੈ ਹੈ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਤਨਖ ਘਰ ਗਇਓ ਭਗਤ ਸੀਲੇ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਅਪਤ ਭਣ ਤੈ ਦਲ ਜਿੱਤੋ ਇਮ ਜੁਧ ਕਰ ਕਨਹਰ ਬੂੰਦ ਬਸੁਆ ਰੋਮਾਵਲ ਕੁਸਮ ਬਸੰਤ ਗਣਤ ਨ ਆਵੈ ਰਵ ਸੱਚ ਕਿਰਨ ਉਦਰਾ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲੇ ਉਹਨੇ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੈ ਸਵਈਏ ਮਹੱਲੇ ਚੌਥੇ ਕੇ ਚੌਥਾ ਇੱਕ ਓਂ

0: ਸਾਧ ਇੱਕ ਮਨ ਪੁਰਖ ਨਿਰੰਜਨ ਤਿਆਵ ਗੁਰ ਪ੍ਰਸਾਦ ਹਰ ਗੁਣ ਸਦ ਗਾਵ ਗੁਣ ਗਾਵਤ ਮਨ ਹੋਏ ਬਗਾਸਾ ਸਤਿਗੁਰ ਪੂਰ ਜਨੇ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਵੋ ਅਵਨਾਸੀ ਅਵਗਤ ਤਿਆਵ ਤਿਸ ਭੇਟੇ ਦਰਿੰਦਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜਪਿਓ ਗੁਣ ਬਿੰਬਲਾ ਸੁਜਨ ਜਾਨ ਕੇਰੇ ਅਮਿਓ ਨਾਮ ਜਾਂ ਕੋ ਫੁਰਿਆ ਇਨ ਸਤਿਗੁਰ ਸੇਵਾ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਹਾਕ ਚਾਹਕ ਤਤ ਸਮਤ ਸਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਵਰ ਭਰੇ ਸੁਟਤ ਪਰਵਾਹ ਅਮਿਓ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮੰਜਨ ਪੁਬ ਜਿਨੂੰ ਸੇਵਾ ਕਰੀਆ ਤਿੰਨ ਭਉ ਨਿਵਾਰ ਅਨਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਹਰ ਅਵਰ ਭਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚੂਲ ਭਿਆ ਜਾਗਾ ਮਨ ਕਵਲ ਸਹਿਜ ਪ੍ਰਕਾਸ਼ਾ ਅਵੇ ਨਿਰੰਜਨ ਘਰੇ ਲਹਾ ਸਤਿਗੁਰ ਦਿਆਲ ਹਰ ਨਾਮ ਦੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਵਰ ਭਰੇ ਅਨਪੋ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਤ ਮਰਨ ਭੋ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਹਰ ਅਬਰ ਭਰੇ ਅਬਰ ਭਰੇ ਪਾਇਓ ਅਪਾਰ ਰਿਧ ਅੰਤਰ ਧਾਰਿਓ ਦੁਖ ਭੰਜਣ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੇ ਪ੍ਰਸਾਦ ਸਤਿਗੁਰ ਕੇ ਪ੍ਰਸਾਦ ਸਹਿ ਛੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦਾ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਅਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੇ ਅਮਿਓ ਰਸ ਰਸਨ ਪ੍ਰਕਾਸ਼ੇ ਮਿਲਤ ਸਾਂਤ ਉਪਜੈ ਦੁਰਤ ਦੁਰੰਤਰ ਨਾਸੇ ਸੁਖ ਸਾਗਰ ਪਾਇਓ ਦਿੱਤ ਹਰ ਮਗ ਨ ਹੁਟੇ ਸੰਜਮ ਸਤ ਸੰਤੋਖ ਸੀਲ ਸੁਨਾਹ ਮਫੁਟੇ ਸਤਿਗੁਰ ਪਰਮਾਨ ਬਿਧ ਨੇ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਅਮਰਦਾਸ ਕਲ ਅਚਰੈ ਤੈ ਅਵੇ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦੜਾਇਓ ਨਵ ਨਿਧ ਨਾਮ ਧਾਨ ਰਿਧ ਸਿਰਤਾ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜੇਤਾ ਲਗ ਤਰੇ ਸੋ ਗੁਰ ਨਾਮ ਦੜਾਇਓ ਗੁਰ ਰਾਮਦਾਸ ਕਲ ਅਚਰੈ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾਹੋ ਅਮਿਓ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੂਨੀ ਸਹਿ ਭਵਿਓ ਜਗਤ ਗੁਰ ਬਚਨ ਤਰਾਇਓ ਅਵਗਤ ਅਗੋਚਰ ਅਪਰੰਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਅਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਅਵਧਾਨ भगते पवतारना अमृत बूंद हर नाम उदाहरण पायो। जगत उदार नवरदान भगते पवतारना अम्यो बूंद हर नाम बिस्की बिखे नवारना सहज तरो वर फलियो ज्ञान अमृत फल लागे गुर प्रसाद पाइये धन ते जन बड भागे ते मुक्ते भये सतगुर शब्द मन गुर परचा पायो गुर रामदास कल अचरै तै शब्द निशान बजायो। सहज तजा सहज सवाण संतोख सराच्यो सदाशील सनाहो सोहे गुर शब्द समाचर्यो नाम टेक संघाद बोहे अजूनी सह पल अमर अमल सतगुर संग निवास गुर रामदास कल अचरै तोहे सहज सरोवर बास गुर जिन को सो प्रसन्न नाम हर हृदय नवासे जिन को गुर सो प्रसन्न दुरत दुरंतर नासे गुर जिन को सो प्रसन्न मान अभमान नवारे जिन को गुर सो प्रसन्न शब्द लाग पव जल तारे परचो परमान गुर पायो तिन सकथो जन्म जग श्री गुरु शरण पज कल कब भुगत मुगता सब गुरु लाग सतगुर खेमा ताणिया जुग जूथ समाणे अनपो नेजा नाम टेका जिद भगत अकाणे गुरु नानक अंगद अमर भगता हर संग समाणे इहो राज जोग गुर रामदास तुम हू रच जाने जनक सोए जिन जानिया उन मन रथ धरिया सत संतोख समाचरे हमरा सर भरिया अकथ कथा अमरापुरी जस दे सुपावै इहो जनक राज गुर रामदास तुझ ही बन आवै सतगुर नाम एक लिवा मन जपे दिड़ तिन जन दुख पाप कोह कत होवे जियो तारन तरन खिन मातर जाको दृष्ट तारे शब्द हृदय बचारे काम क्रोध खोवे जियो जियन सबन दाता अगम ज्ञान विखयाता आनस ध्यान तावै पलकन सोवे जियो जा को देखता दृढ़ दर जावै नाम सो धन पावै गुरमुख ज्ञान दुरमत मैल धोवे जियो सतगुर नाम एक लिव मन जपे दिड़ तिन जन दुख पाप कत होवे जियो धर्म कर्म पूरे सतगुर पाई है जा की सेव सिद्ध साध मुन जाना सुरनार जाचे शब्द सार एक लिव लाई है फुन जाने को तेरा अपार निरपो निरंकार अकथ कथनहार तुझे बजाई है पर पुले संसार सूटे जूनी सिंगार जम को ना डांड काल गुरमत ते आई है मन प्राणी मुगदा विचार आनस जप धर्म कर्म पूरे सतगुर पाई है हो बल बल जाओ सतगुर साचे नाम पर कवन उपमा दियो कवन सेवो श्रेहो एक मुख रसना रसो जोगा जोर कर फुन मन बच कर्म जान अनंत दूजा न मान नाम को अपार सार दीन गुर रिद धार नल कव पारस परस कच कंच न होए चंदना सबास जास सिमरत अन तार जाके देख द्वारे काम क्रोध ही नवारे जी हो बल बल जाओ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਿਓ ਆਨੰਦ ਤਾਰਨ ਮਾਨੁਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਮਹਤ ਨਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤਾ ਗਤ ਚਰਨ ਕਵਲ ਜਾਸ ਗੁਰ ਅੰਗਦ ਅੰਗਦ ਕੀਓ ਨਿਧਾਨ ਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਪਤ ਨਰਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤਾ ਗਤ ਚਰਨ ਕਵਲ ਜਾਸ ਸਭ ਵਿਦਮਾਨਿਓ ਮਨ ਤਬ ਹੀ ਭਿਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੰਡ ਜਿਸੇ ਧਾਰਿਓ ਧਰਤ ਔਰ ਪਵਨ ਤੇ ਨੀਰ ਸਰ ਅਵਲ ਅਨਲ ਅਨਾਦ ਕੀਓ ਸਸ ਰਿਖ ਦਿਸ ਸੂਰ ਦਿਨ ਸੈਲ ਤਰੁਆ ਫਲ ਫੁਲ ਦਿਓ ਸੁਰ ਨਰ ਸਵਤ ਸਪਤ ਸਮੁੰਦਰ ਕਿਆ ਧਾਰਿਓ ਤ੍ਰਿਭਵਨ ਜਾਸ ਸੋਹੀ ਏਕ ਨਾਮ ਹਰ ਨਾਮ ਸਤ ਕੀਓ ਸਤ ਪਾਇਓ ਗੁਰ ਅਮਰ ਪ੍ਰਗਾਸ ਕਸਚੋ ਕੰਚਨ ਭਇਓ ਸ਼ਬਦ ਗੁਰ ਸਰਨੀ ਸੁਣਿਓ ਵਿਖਤੇ ਅੰਮ੍ਰਿਤ ਹੋਵਾ ਨਾਮ ਸਤਿਗੁਰ ਮੁਖ ਭਣਿਓ ਲੋਹਾ ਹੋਵੋ ਲਾਲ ਨਦਰ ਸਤਿਗੁਰ ਜਦ ਧਾਰੇ ਪਾਹਿਣ ਮਾਣਕ ਕਰੇ ਗਿਆਨ ਗੁਰ ਕਿਹੋ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਹਿਓ ਸਤਿਗੁਰੂ ਚਰਨ ਜਿਨ ਪਸਰਿਓ ਸੇ ਪਸ ਭਰੇ ਤਾ ਸੁਰ ਨਰ ਭਇਓ ਜਮ ਗੁਰੂ ਹੋਏ ਵੱਲ ਕਿਆ ਖਰਵ ਦੀਜੈ ਜਾ ਮੈਂ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਾ ਮੈਂ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨਲ ਪਰ ਜਾ ਮੈਂ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਆਨਿਸ ਜਪੇ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਦ ਮਹਿ ਧਰੇ ਸੋ ਜਨਮ ਮਰਨ ਦੁਹਾਂ ਥੇ ਰਹੇ ਗੁਰ ਬਿਨ ਘੋਰ ਅਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸੇਧਾ ਗੁਰੂ ਬਿਨਾ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਿਓ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨ ਦੇਖਿਓ ਨਰੋ ਕੀਓ ਤੇ ਅਕਸ਼ਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਨਤਾ ਸੰਵਾਦ ਸ਼ਬਦ ਜਿਸ ਕੇਰੇ ਫੁਨ ਦੁਖ ਨਾਸ ਸੁਖਦਾਇਕ ਸੂਰ ਸੋ ਧਰਤ ਧਿਆਨ ਬਚ ਤੇ ਨੇਰੇ ਪੂਰਵ ਪੁਰਖ ਹਿਰਦੇ ਹਾਰ ਸਿਮਰਤਾ ਮੁਖ ਦੇਖਤਾ ਅਗ ਜਾਏ ਪਰੇ ਰੇ
1: ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਕੁਤੀ ਜੋ ਪਿਆਸ ਪਿਉਸ ਪਿਵਨ ਕੀ ਬੰਛੋ ਸਿੱਧ ਕੋ ਬੇਦ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਾਸ ਬਾਸਨ ਸਿਉ ਜੋ ਦਾਹੁ ਦਿਸਤਾਇਓ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ ਗਯੋ ਦੁੱਖ ਦੂਰ ਬਰਖਨ ਕੋ ਸੋ ਗੁਰਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸਰ ਜੋ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤਭਾਨ ਡਰਿਓ ਪਣਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਤਰਿਓ ਅਬ ਰਾਖੋ ਦਾਸ ਭਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸਫਾਰੇ ਕਰ ਆਜ ਪੌਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਆਪਦਾ ਤੇ ਰਾਖਿਆ ਗਣਕਾ ਪੜਤ ਪੂਰੇ ਤੇਹ ਕਾਜ ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਟ ਕੀ ਲਾਜ ਝੁਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪਾ ਨਾਮ ਨਵ ਨਿਧਿ ਅਪਾ ਰਹਿਨ ਰਸਨ ਅਹਿਨ ਇਸ ਰਸਾ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਅਧਿਆਇਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਧਰੋ ਦੁਬਾਰ ਹਰ ਮਾਨੀਓ

ਸਤਿਕਾਰ ਅਗਮ ਗੁਣ ਜਾਣ ਨਿਧਾਨ ਹਾਰ ਮਨ ਧਰੁ ਧਿਆਨ ਅਹਿਨਿਸ ਕਰੋ ਬਚਨ ਗੁਰ ਰਿਦਾ ਧਾਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰ ਸਿੱਖ ਤਰਹੋ ਨਾਮ ਸਚ ਰੰਗ ਸਾਰ ਸਦਾ ਨਿਰਵੈ ਨਿਰੰਕਾਰ ਨਿਰਭਉ ਜਪ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਤ ਮਾਨ ਭ੍ਰਮਤ ਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ।

ਗੁਰੂ ਪਰ ਮਲ ਸਰਸ ਕਰਤ ਕੰਚਨ ਪਰਸ ਮੈਲ ਦੁਰ ਮਤ ਹਿਰਤ ਸ਼ਬਦ ਗੁਰ ਧਿਆਇਐ ਅੰਮ੍ਰਿਤ ਪਰਵਾਹ ਛੁਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਾਰ ਸੰਤ ਸਿੱਖ ਨਾਈਐ।

ਜਾਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰਹ ਤੇਤੀ ਸੋ ਗੁਰ ਬਚਨ ਸੁਣ ਕੰਨ ਰੇ ਹੁਣ

ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਾ ਨ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਇ ਗੁਰਪ੍ਰਸਾਦ ਪ੍ਰਭ ਪਾਈਆ ਗੁਰਬਿਨ ਮੁਕਤ ਨ ਹੋਇ ਗੁਰ ਨਾਨਕ ਨਿਕਟ ਬੱਸਾ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਤਾਰੀ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋਂ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦਾ ਜੋ ਚਰਨ ਸਰਨ ਸੁਖ ਪਾਵਹ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇਹ ਪਾਰ ਬ੍ਰਹਮ ਸੁਅਮੀ ਆਦਿ ਰੂਪ ਪੋਖਣ ਪਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਾ ਕਰ ਬਿਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਘੁਵੰਸ ਤਿਲਕ ਸੁੰਦਰ ਦਸ਼ਰਥ ਕਰ ਮੁਣ ਬੰਛ ਜਾ ਕੀ ਸਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨਕ ਤਿਨ ਕਹੁ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਸ ਭਇਆ ਜਸ ਜਨਕਾ ਇਕ ਪੜੈ ਸੁਨੈ ਗਾਵਹਿ ਪ੍ਰਭਤ ਕਰੈ ਇਸਨਾਨ ਇਸਨਾਨ ਕਰੈ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਬਿਦ ਵਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨੋ ਬਾਤ ਨਿਸ਼ਚਲ ਤ੍ਰੁਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜੁਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸਾ ਦਹੀਂ ਭਾਤ ਖਾਹੇ ਜੀਓ ਦੇਖ ਰੂਪ ਅਤਿ ਅਨੂਪ
ਬੋ ਮਹਾ ਮੱਗ ਭਈ ਕਿੰਕਨੀ ਸ਼ਬਦ ਝਨਤਕਾਰ ਖਿਲ ਪਾਹੇ ਜੀਓ ਕਾਲ ਕਲਮ ਹੁਕਮ ਹੱਥ ਕਹ ਕੌਣ ਮੇਟ ਸਕਾ ਈਸ ਬਹਿਮ ਗਿਆਨ ਧਿਆਨ ਧਰਤ ਹੀਆ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ

ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਾ ਛਲਣ ਸਬਲ ਮਲਨ ਭਗਤ ਫਲਨ ਕਾਨ ਕੋਰ ਨਿਕਲੰਕ ਬੱਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਨ ਸਕਲ ਭਵਨ ਕੁਸਲ ਕਰਨਾ ਸਰਬ ਭੂਤ ਆਪ ਹੀ ਦੇਵਾਦ ਦੇਵਾ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਆਸ਼ ਕਸ਼ ਬਰਾਹਾ ਜਮਣਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਣ ਗਏ ਅੰਧ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਣ ਨਿਜਨ ਧਾਨ ਸਚ ਜਾਣ ਮੰਤਰ ਇਹਾ ਨਿਸਬਸਰ ਹੋਏ ਕਲਿਆਣ ਲਾਹ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਾਨ ਜਨ ਸੋ ਛਾਡ ਤੋਹ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰਿਸ ਨੇਹੋ ਚਿਤ ਬਿਲਾਸ

ਦਾਸ ਕਉ ਸੋਤਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਗ ਪਰਗਸੇ ਦੇਖਤ ਦਰਸ ਭਟਕ ਪ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਸੇ ਸੇਵਕ ਸਿੱਖ ਅਸਦਾ ਅਤਲੁਭਤ ਅਲ ਸਮੂਚੋਂ ਕੁਸਮ ਸੁਭਸੇ ਵਿਦਮਾਨ ਗੁਰ ਆਪ ਥੱਪਿਓ ਥਿਰ ਸਚੋ ਤਖਤ ਗੁਰੂ ਰਾਮਦਾਸ ਧਾਰ ਸੰਸਾਰ ਮਾਇਆ ਮਦ ਮੋਹਤ ਅੰਮ੍ਰਿਤ ਨਾਮ ਦਿਓ ਸਮਰਥ ਹੁਣ ਕੀਰਤਵੰਤ ਸਦਾ ਸੁਖ ਸੰਪਤ ਰਿਧਿਆਰ ਸਿੱਧ ਨ ਛੋਡਹ ਸਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹੋ ਇਹ ਤਥ ਤਾਹੇ ਕਹਾ ਪਰਵਾਹ ਕਾਹੂ ਕੀ ਜਾ ਕਾ ਬਸੀਸ ਧਰਿਓ ਗੁਰ ਹੱਥ ਦੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰ ਅਸੁਰ ਨਾਰ ਗਣ ਗੰਧਰਵ ਖੁਜੰਤ ਫਿਰੇ ਅਵਨਾਸੀ ਅਚਾਲੇ ਅਜੂਨੀ ਸੰਭਉ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤਾ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤਾ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਭ ਭਗਤ ਹਰ ਕੇ ਜੋਗਨ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਨੰਗ ਤਿਨਕੋ ਅਵਤਾਰ ਭਇਓ ਕਲਪਿੰਤਰ ਜਸ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤਾ ਹਰ ਪਰਮ ਪਦ ਪਾਇਓ ਮਨ ਸਹਕਾਰ ਸਿਮਰੰਤ ਤੁਜਹ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰੰਤ ਤੁਜਾ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਨੰ ਕਰਮ ਕਰ ਤੋ ਦਰਸ ਪਰਸ ਪਾਰਸ ਸਾਰ ਬਾਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤੈ ਹਾਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਨ ਕੇ ਮਿਟ ਤਿਮਰ ਮਿਟੈ ਖਿਨ ਜਿਹ ਸਤਿਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵਾ ਜਿਹ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵਾ ਸੋਈ ਰਾਮਦਾਸ ਗੁਰੂ ਬਲ ਭਨ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ ਜਿਨ ਸ਼ਬਦ ਕਮ

ਸੋ ਭਾਰ ਪਰਾਇਓ ਗੁਰ ਗਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਚੁਰਾ ਤਹ ਜਹ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਾਰ ਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉਮੈ ਨਿਵਾਰਿਓ ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜੁਨ ਕਲ ਉਚਰੈ ਤਹ ਜਨ ਕਹ ਕਲ ਸਿੱਧੀ ਪਾਇਓ ਸੁਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥਵ ਚਾਲ ਨਹੀਂ ਨਿਜਾ ਨਾਮ ਨਿਸਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਹਿਰ ਸੇਤ ਨਾਮ ਹਰੀ ਕਾ ਬੋਹੇ ਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠ ਪਾਇਓ ਅਬ ਨਾਹੇ ਅਬਰਸਰ ਕਾਮ ਬਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅਮਰਤ ਸ਼ਤਰ ਗੁਰ ਰਾਮ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਅਮਥੁਰਾ ਅੰਮ੍ਰਿਤ ਬੇਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਭਿਖੋ ਨੈਨ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੋਰ ਪ੍ਰਗਟ ਜੋਤ ਜਗਮਗ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਣ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹਾਓ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਤੇ ਜਨ ਜਾਚੋ ਜਗਤਰ ਪਾਰ ਜਾਨੀਅਤ ਬਾਸੁਰ ਰੈਨ ਬਾਸ ਜਾਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕਰ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀਤ ਥਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗੋ ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਉ ਮਥੁਰਾ ਕੋ ਪ੍ਰਭ ਸਰਬਮੈ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਣ ਵੇਦ

ਅਹਾਂ ਤਮ ਮੈਂ ਅਵਤਾਰ ਉਜਾਗਰ ਅਣਕੀਓ ਤਿਨਕੇ ਦੁਖ ਕੋਟਕ ਦੁਰਗ ਮਥੁਰਾ ਤਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ

ਦਾਸ ਲਿਓ ਜਬ ਲਓ ਨਹੀਂ ਭਾਗ ਲਿਲਾਰ ਉਦਾ ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ ਜਬ ਲਓ ਨਹੀਂ ਭਾਗ ਲਿਲਾਰ ਉਦਾ ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਜੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਧਾਰਨ ਬਸਾ ਸੰਤ ਜੇ ਸਿਰਦਾ ਦੁੱਖ ਦਰਿਦਰ ਨਿਵਾਰਨ ਨਿਰਵਲ ਪੇਖ ਅਪਾਰ ਤਸ ਬਿਨ ਅਵਰ ਨ ਕੋਈ ਮਾਣ ਬਾਚ ਜਿਨ ਜਾਣਿਓ ਭਇਓ ਤੇ ਸਾਮਸਰ ਸੋਈ ਤਰਨ ਗਗਨ ਨਵ ਖੰਡ ਮਹ ਜੋਤ ਸਭ ਰੂਪੀ ਰਹਿਓ ਭਾਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਾਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵਾ

ਗੁਰ ਅਰਜਨ ਸਿਰ ਸ਼ਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੋਰ ਗੁਰ ਰਾਮਦਾਸ ਹਰ ਪੈ ਗਇਓ ਹਰ ਬੰਸ ਜਗਤ ਜਸ ਸੰਚਰਿਓ ਸੋ ਕਬਨ ਕਹਾ ਸ੍ਰੀ ਗੁਰਮੁਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬੈਠਾਇਓ ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਕਾਟੇ ਸੋ ਪਾਪ ਤਿਨ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ ਸ਼ਤਰ

ਰਾਜ ਸਲੋਕ 12 ਤੇ ਵਧੀਕ ਮਹੱਲਾ ਪਹਿਲਾ ਉਹ ਤੰਗੀ ਪਏ ਓਹਰੀ ਗਹਿਰੀ ਗੰਭੀਰੀ ਸਸੜ ਸੁਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ ਪੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰ ਨਾਖੀਏ ਗੂੜਾ ਬੈਨ ਅਪਾਰ ਪਹਿਲਾਂ ਵਸਤ ਸਜਾਨਕ ਤਾਂ ਕੀ ਚ ਵਾਪਾਰ ਦੋਹੀ ਦਿੱਚਾ ਦੁਰਜਨਾ ਮਿੱਤਰਾਂ ਕੂ ਜਹਕਾਰ ਜਿਤ ਦੋਹੀ ਸੱਜਣ ਮਿਲਣ ਲਓ ਮੁੰਦੇ ਵਿਚਾਰ ਤਨ ਮਨ ਦੀ ਜ ਸੱਜਣਾ ਐਸਾ

ਕਾਲ ਤਾਹੂ ਖਰੇ ਸੁਜਾਨ ਵੰਨਿਆ ਇੰਨੀ ਕਪਰੀ ਚੜ ਚੱਖੜ ਉਹਾੜ ਲਹਿਰੀ ਬਹਿਨ ਲਿਖੇ ਸਰੀ ਸਤਿਗੁਰ ਸਿਵ ਆਲਾਏ ਬੇੜੇ ਡੁੱਬਣ ਨਾਹੇ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ ਪਾਈ ਬੰਦੀ ਹੇਤ ਚੁਕਾਇਆ ਦੁਨੀਆ

ਤੀ ਜੋ ਮਰਾ ਲੱਗੀ ਸਾ ਪਰਵਾਨ, ਜਿਸਨੋ ਲਾਏ ਤਿਸ ਲੱਗਾ, ਲੱਗੀ ਤਾ ਪਰਵਾਨ, ਪਿਰਮ ਪੈ ਕਾਮਨ ਨਿਖਲ, ਲਾਇਆ ਤਿਨ ਸੁਜਾਨ, ਭਾਂਡਾ ਧੋਵੈ ਕੌਣ,

ਚਾਨਣੀ ਮਨ ਅੰਧਾ ਉਂਧ ਕਵਲ ਦਿਸਣ ਖਰਹਿ ਕਰੂਪ ਇਕ ਕਹਿ ਜਾਨਣ ਕਹਿਆ ਬੁਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਨੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾਲ ਹੰਤ ਨਾਨਕ ਤੇ ਨਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮਾ

ਜੋ ਬਾਲਣ ਹੱਡ ਨ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਸਭਣੀ ਘਟੀ ਸਵਸਾ, ਸਹਿਬਿਨ ਘਾਟ ਨ ਕੋਇ, ਨਾਨਕ ਤੇ ਸੁਹਗਨੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਇ। ਜੋ ਤੋ ਪ੍ਰੇਮ ਖੇਲਣ ਕਾ ਚਾਓ,

ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲਾ ਉੱਠੀ ਚੱਲਾ ਸਾਧ ਨਾਹੀ ਇਹ ਵੇਹੀ ਗੱਲਾ ਰਾਮ ਝੁਰਾ ਦਲ ਮੇਲਵਾ ਅੰਤਰ ਵਾਲੇ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਝ ਅਪਾਰ ਸੀਤਾ ਲੈ ਗਿਆ ਤੈ ਸਿਰੋ ਲਛਮਣ ਮੂਹ ਸਰਾਪ

ਜਨਵਨ ਕਹਿ ਦੋਖੜੈ ਸੜਿਓ ਹੇ ਕਾਲੀ ਹੋਈਆ ਦਿਹਰੀ। ਨਾਨਕ ਮੈਂ ਤਨ ਭੰਗ ਦਾਣਾ ਪਾਣੀ ਨਾ ਲਹਾਂ, ਜਹ ਸੇਤੀ ਮੇਰਾ ਸੰਗ ਜਿਤ ਡਿੱਠੈ।

ਸਭ ਕਿਛੁ ਪੂਰਾ, ਘਟ ਵੱਧ ਕਿਛੁ ਨਾਹੀ, ਨਾਨਕ ਗੁਰਮੁਖ ਐਸਾ ਜਾਣਾ, ਪੂਰੇ ਮਾਹਿ ਸਮਾਹੀ। ਸਲੋਕ ਮਹੱਲਾ ਤੀਜਾ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹਨਾ ਆਖੀਐ, ਜਿਨਕੈ ਮਨ ਮੈਂ ਭਰਮਾ, ਤਿਨਕੇ ਦਿੱਤੇ।

0: ਜਾਣੀਆ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਂਡ ਫਿਟਕ ਫਿਟਕਾ ਕੋੜ ਬੱਧੀਆਂ ਸਦਾ ਸਦਾ ਅਭਿਮਾਨ
1: ਸਭ ਬੁੱਧੀ ਜਾਲੀ ਹੈ ਇੱਕ ਰਹੇ ਤਤ ਗਿਆਨ ਮਾਥੇ ਜੋਤ ਲਿਖਿਆ ਮਾਥੇ ਜੋਤ ਲਿਖਿਆ ਸੋ ਮੇਡ ਨਾ ਸਕੇ ਕੋਏ ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ ਕੋਈ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਜਾ ਜਿਹਨੂੰ ਨਜ਼ਰ ਹੋਏ ਜਿਨੇ ਨਾ ਵਿਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਣ ਹੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨ ਬੋ ਬੰਨ ਚਲਾਹੀ ਐ ਨਾ ਮਿਲਹੀ ਵਗ ਸੱਗ ਆਪ ਬੁਲਾਏ ਭੂਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁਟੀਐ ਜੇ ਚੱਲੇ ਸਤਿਗੁਰ ਪਾਏ ਸਲਾ ਹੀ ਸਲਾਹਣਾ ਵੀ ਸੱਚਾ ਸਹਲਾ ਨਾਨਕ ਸੱਚਾ ਇਕਦਾਰ ਬੀਬਾ ਪਰ ਹਰ ਆਏ ਨਾਨਕ ਜਹ ਜਹ ਪੈ ਫਿਰੋ ਤੈ ਤੈ ਸਾਚਾ ਸੋਏ ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੋ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖੱਪ ਮੂਵੈ ਖੂਨ ਲੱਖ ਅਸੰਖ ਸਤਿਗੁਰ ਮਿਲੇ ਸੋ ਬੜੈ ਸਾਚੇ ਸ਼ਬਦ ਅਲੰਕ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸਾਏ ਮਾਇਆ ਕੀ ਬਹੁ ਜਾਏ ਸੇ ਜਨ ਨਿਰਮਲ ਉਜਲੈ ਜੇ ਗੁਰਮੁਖ ਨਾਮ ਸਮਾਏ ਨਾਨਕੂਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਪੁਰਖੇ ਕਰ ਭਗਤੀ ਨਾਰ ਹੈ ਤਿਲੋਚੇ ਭਗਤੀ ਪਾਏ ਬਹੁ ਰਸ ਸਾਰਣੇ ਸਵਾਰ ਦੀ ਖਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਹੁੰਦਾ ਹਰ ਨਾਮੈ ਚਿਤ ਲਾਏ ਮਨ ਧਨ ਧਨ ਆਗੇ ਰਾਖਿਆ ਸਿਰ ਵਿੱਚ ਗੁਰੇ ਆਗੇ ਜਾਏ ਪੈ ਭਗਤੀ ਭਗਤ ਬਹੁ ਲੋਚਦ ਪ੍ਰਭ ਲੋਚਾਂ ਪੂਰ ਮਲਾਏ ਹਰ ਪ੍ਰਭ ਵੇ ਪਰਵਾਹ ਹੈ ਕਿਤ ਖਾਦੇ ਤਿਪਤਾਏ ਸਤਿਗੁਰ ਕਹਿ ਭਾਣੇ ਜੋ ਚੱਲੇ ਤਪਤਾਸੇ ਹਰ ਗੁਣ ਗਾਏ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨ ਸੇਵਿਆ ਸ਼ਬਦ ਨ ਰੱਖਿਓ ਰਤਾਰ ਤਿਗਤ ਨਾ ਕਾ ਜੀਵਿਆ ਕਿਤਿਆ ਏ ਸੰਸਾਰ ਗੁਰਮਤਿ ਹੀ ਪਉ ਮਨ ਪਵਾਏ ਤਾਂ ਹਰ ਰਸ ਲੱਗੇ ਪਿਆਰ ਨਾਉ ਮਿਲੇ ਤੁਰ ਲਿਖਿਆ ਜਾ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਪਰਮਿਆ ਕਰ ਮੂਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖੰਦਾ ਲੋਏ ਗਿਆਨ ਖੜਗ ਪੰਜ ਦੂਰ ਸੰਘਾਰੇ ਗੁਰਮੁ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਮਲ ਹੋਏ ਨਾਮ ਹੀ ਨਗਟੇ ਫਿਰੈ ਬਿਨਾਵੇ ਬੈਰ ਹੋਏ ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇੜ ਨ ਸਕੇ ਕੋਏ ਗੁਰਮੁਖ

ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰ ਹਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣਹਾਰ। ਗੁਰਮੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿੱਥੇ ਉਂਗ ਨ ਭੁੱਖ ਹੈ ਹਰ ਅਮਰ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ ਸਭ ਗਲਿਆਏ ਪਾਏ, ਇੱਕ ਉਪਜੇ ਇੱਕ ਬਹਿ ਜਾਏ, ਹੁਕਮੇ ਆਵੇ ਜਾਏ। ਜੰਮਣ ਮਰਨਾ ਝੁਕਿਆਈ, ਰੰਗ ਲੱਗਾ ਦੂਜੇ ਪਾਏ, ਬੰਧਨ ਬੰਧ ਪੁਆਇਨ ਕਰਨਾ ਕੋਈ ਨਾ ਜਾਏ। ਜਿਨ ਕੋ ਕਿਰਪਾ ਧਾਰਿਨ, ਜਿਨ ਕੋ ਕਿਰਪਾ ਧਾਰਿਨ, ਇੱਕ ਜਿਨ ਕੋ ਕਿਰਪਾ ਧਾਰਿਨ, ਤਿੰਨਾਂ ਸਤਿਗੁਰ ਮਿਲਿਆ। ਇਹ ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸਬਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨ ਬਹੁ ਚੰਚਲ ਮਤ ਹੈ ਅੰਤਰ ਬਹੁ ਚਤਰਾਈ, ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜ ਦੈ ਸਭ ਧਰਮ ਰਾਇ ਕੇ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੁੱਡੀ ਦੂਜੇ ਪਾਏ ਖਵਾਈ। ਜੋ ਬਨ ਜਾਂਦਾ ਨਦਰ ਨ ਆਵਈ, ਜਰ ਪਹੁੰਚੈ ਮਰ ਜਾਈ। ਪੋਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੈ ਸੋ ਸੁਖ ਪਾਏ, ਨਾਉ ਵਸੇ ਮਨ ਆਈ। ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨ ਚੇਤਨੀ, ਬਿਣ ਨਾਵੇਂ ਦੁਖ ਪਾ ਹੋਏ। ਮਨਮੁਖ ਨਾਮ ਨ ਚੇਤਨੀ, ਬਿਣ ਨਾਵੇਂ ਦੁਖ ਹੋਏ। ਆਤਮਾ ਰਾਮ ਨ ਪੂਜਣੀ, ਦੂਜੇ ਕਿਉਂ ਸੁਖ ਹੋਏ। ਹਉਮੈ ਅੰਤਰ ਮੈਲ ਹੈ ਸ਼ਬਦ ਨ ਕਾਢੇ ਤੋਏ। ਨਾਨਕ ਬਿਨ ਨਾਵੇਂ ਮੈਲਿਆ, ਮੂਹੇ ਜਨਮ ਪਦਾਰਥ ਖੋਏ। ਮਨ ਮੋਹ ਬੋਲੇ ਅੰਦਰ ਲੈ, ਤਿਸਮੇ ਅਗਨੀ ਕਾ ਵਾਸ। ਬਾਣੀ ਸੁਰਤ ਨਾ ਬੂਝ ਨਹੀਂ, ਸ਼ਬਦ ਨਾ ਕਰੇ ਪ੍ਰਗਾਸ। ਓਨਾ ਆਪਣੇ ਅੰਦਰ ਸੁਧ ਨਹੀਂ, ਗੁਰਬਾਈ ਨਾ ਕਰੇ ਵਿਸਾਸ। ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਹਰ ਗਿਆਨੀਆਂ ਕੀ ਰੱਖਦਾ ਹੋ ਸਤਿਬ੍ਰਹਾਰੀ ਤਾਸ। ਗੁਰਮੁਖ ਜੋ ਹਰ ਸੇਵਦੈ, ਜਨ ਨਾਨਕ ਤਾਕਾ ਦਾਸ। ਮਾਇਆ ਭਿਅੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ। ਬਿਖ ਗਾ ਮਾਰਨ ਹਰ ਨਾਮ ਹੈ, ਗੁਰਗੜ ਸ਼ਬਦ ਮੋਹ ਪਾਏ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਿਲ ਸਤਗੁਰ ਨਿਰਮਲ ਹੋਇਆ, ਬਿਖੋ ਮੈਂ ਗਿਆ ਬਲਾਏ। ਗੁਰਮੁਖਾਂ ਕੇ ਮੁਖ ਉਜਲੈ, ਹਰ ਦਰਗੇ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ, ਤਿੰਨ ਜੋ ਚਾਲੇ ਸਤਿਗੁਰ ਪਾਏ। ਨਾ ਜਾਂ ਨਾਨਕ ਸਦਾ ਕੁਰਬਾਨ, ਤਿੰਨ ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਪੁਨ ਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ। ਨਰਵੈਰੇ ਨਾਲ ਵੈਰ ਚਾਹੀਦਾ, ਆਪਣੇ ਘਰ ਲੋਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ, ਅੰਦਨ ਜਲੇ ਸਦਾ ਦੁਹ ਪਾਏ। ਕੂੜ ਬੋਲ ਬੋਲ ਨਿਤ ਭੌਂਕ ਦੇ, ਬਿਖਾ ਦੇ ਦੂਜੇ ਪਾਏ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ। ਬੇਸੁਆ ਕੇਰੇ ਪੂਤ ਜਿਉ, ਪਿਤਾ ਨਾਮ ਤੇ ਸਜਾਏ। ਹਰ ਹਰ ਨਾਮ ਨ ਚੇਤਨੀ, ਕਰਤੇ ਆਪ ਖਵਾਏ। ਹਰ ਗੁਰਮੁਖ ਕਿਰਪਾ ਧਾਰੀਅਨ, ਜਨ ਵਿਛੜਿਆ ਮਲਾਏ। ਜਨ ਨਾਨਕ ਤਿਸ ਬਲ ਹਾਰਨ, ਜੋ ਸਤਿਗੁਰ ਲਾਗੇ ਪਾਏ। ਨਾਮ ਲਗੇ ਸੇ ਉਭਰੈ, ਬਿਨ ਨਾਵੇਂ ਜੰਪਰ ਜਾਏ।
ਨਾਨਕ ਬਿਨ ਨਾਮੇ ਸੁਖ ਨਹੀਂ, ਆਏ ਗਏ ਪਛਤਾਏ, ਚਿੰਤਾ ਤਾਵਤ ਰਹਿ ਗਏ, ਤਾਂ ਮਨ ਪਿਆ ਆਨੰਦ। ਗੁਰ ਪ੍ਰਸਾਦੀ ਬੂਜੀ ਐ ਸਾ ਤਨ ਸੁਤੀ ਨਚਿੰਦ, ਜਿਨ ਕੋ ਪੂਰਬ ਲਿਖਿਆ ਤਿਨ ਭੇਟਿਆ ਗੁਰ ਗੋਬਿੰਦ। ਨਾਨਕ ਸਹਿਜ ਮਿਲ ਰਹਿ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਭਾਣਾ ਮੰਨ ਲੈਣ, ਹਰ ਨਾਮ ਰੱਖੇ ਉਰ ਧਾਰ, ਐਥੇ ਉਥੇ ਮੰਨਿਐਨ ਹਰ ਨਾਮ ਲੱਗੇ ਵਪਾਰ। ਗੁਰਮੁਖ ਸ਼ਬਦ ਸੰਜਾਬਤ ਤਿਤ ਸੱਚ ਦਰਬਾਰ, ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰਿੰਮ ਪਿਆਰ। ਜਮਕਾਲ ਨੇੜ ਨ ਆਵਈ ਆ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇ ਧਰਮਮ ਤੈਨ ਨਿਰਧਨ ਹੋਰ ਸੰਸਾਰ। ਜਨ ਕੀ ਟੇਕ ਨਾਮ ਹਰ ਬਿਨ ਨਵੇਂ ਠੌਰ ਨ ਠਾਉ, ਗੁਰਮਤੀ ਨਾਮ ਮਨ ਵਸੈ ਸਹਿਜੇ ਸਹਿ ਸੰਭਾਉ। ਵਡਭਾਗੀ ਨਾਮ ਤੇ ਆਇਆ ਨੇ ਲਾਗਾ ਪਾਓ, ਜਾ ਨਾਨਕ ਮੰਗੈ ਧੂੜ ਤੇ ਨੌ ਸਤ ਕੁਰਬਾਣੇ ਜਾਉ। ਲੱਖ 84 ਮੇਦਨੀ ਤੇਨਾ ਜਲਤੀ ਕਰੇ ਪੁਕਾਰ, ਏ ਮੋਹ ਮਾਇਆ ਸਭ ਪਸਰਿਆ, ਨਾਲ ਚਲੇ ਨ ਅੰਤੀ ਵਾਰ। ਬਿਨ ਹਰ ਸ਼ਾਂਤ ਨ ਆਵਈ ਕਿਸ ਆਗੇ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਬੂਜਿਆ ਬ੍ਰਹਮ ਵਿਚਾਰ।

0: जलहना। मन मोका नाम न चेतेओ, तिग जीवन तिग वास, जेदा दिता खाना पहनना सो मन वस्य गुण दास। हे मन शब्द न भेदे हो, क्यों होवे करवास, मन मुखिया दोहागणी आवन जान मोयास। गुरमुख नाम सुहाग है, मस्तक मणि लिखियास। हर हर नाम और तारिया, हृदय कण प्रगास, सतगुर सेवन अपना सत ब्रहारी दास। नानक तिन मुख उजलै, जिन अंतर नाम प्रगास, शब्द मरै सोई जन सीजै, बिन शब्द मुक्त न होई। पेख करै बौ कर्म बगुतै, पाए दूजे परज वगोई। नानक बिन सतगुर नाम न पाईऐ, जे सो लोचे कोई। हर का नाऊ अत वड़ ऊंचा, ऊंची ऊंचा होई, अपड़ कोई न सके, जे सो लोचे कोई। मुख संयम हछा न होवी, कर पे पवे सो कोई। गुर की पौड़ी जाय चढ़े, कर्म प्राप्त होई। गुर की चौड़ी जाय चढ़े, कर्म प्राप्त होई। अंतर आय वसे गुर शब्द विचारे कोय। नानक शब्द मरे मन मानिए, साचे साची सोए। माया मोह दुख सागर है, बिख दुतर तरिया न जाए। मेरा
1: मेरा मेरा कर दे पच मुए, ओमे करत विहाए। मन मुखा उरवार न पार है, अद विच रह लपटाए। जो तुर लिखिया सो कमावना, करना कछु न जाए। गुरमति ज्ञान रतन मन वसै, सब देख्या ब्रह्म सुभाए। नानक सतगुर बोते बड़ भागी, चढ़े ते पौ जल पार लंघाए। बिन सतगुर दाता को नहीं, जो हर नाम दे आधार। गुर कृपा ते नौ मन वसै, सदा रहे उरतार। जिस ना बूझे तपत होए, हर के नाहे प्यार। नानक गुरमुख पाईऐ, हर अपनी कृपा तार। बिन शब्द जगत भर लिया, कहना कछु न जाए। हर रखे से उभरे, शब्द रहे लिवलाए। नानक करता सब किश जानदा, जन रखी बणत बनाए। होम जग सब तीर्था, पढ़ पंडित थके
0: प्राण। बिख माया मोह न मिटाई, विच होमे आवन जान। ओम जग सब तीर्थां, पड़ पंडित थके पुराण। बिख माया मोह न मिटी, विच होमे आवन जान। सतगुर मिलिया मल उतरी, हर जपिया पुरुष जान। जिन्हा हर हर प्रभ सेविया, जन आन सत कुरबान। माया मोह मोचित वदै, बहु आसा लोभ कार। मन मस्तर ना थिए, मर बिंस जाए खनवार। वड भाग होवै, सतगुर मिलै होमै तरे वकार। हर नामा जप सो पाया, जा नानक शब्द विचार। बिन सतगुर भगत न होवै, नाम न लगे प्यार। जा नानक नाम हरा दया, गुर के हेत प्यार। लोग भी का वसा न की जय, जे का पार वसाए। अंतकाल तिथे धोवै, जिथे हाथ न पाए। मान मोह से ती संग करै, मुँह काल दाग लगाए। मुँह काले तें लोभियां, जासन जन्म गवाए। ਸਾਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮਨ ਕੀ ਮਲ ਉਤਰੇ ਜਨ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਦਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁਖੇ ਰੁਲ ਮੁਵੈ ਨਾ ਹੱਥ ਨਾ ਕਥਾਉਂ ਪਾਏ ਬਾਹਰ ਪਾਖੰਡ ਸਭ ਕਰਮ ਕਰੈ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਇਆਏ ਨਾਨਕ ਕੀ ਪ੍ਰਭ ਬੇਨਤੀ ਹਰ ਪਾਵੈ ਬਖਸ਼ ਮਲਾਏ ਮਨ ਆਵਣ ਜਾਣ ਨਾ ਸੁਜੈ ਨਾ ਸੁਜੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡਣ ਲਗਾ ਬੋ ਭਾਰ ਗੁਰਮੁਖਾ ਕਰਾ ਉਪਰ ਅਰਚੇ ਧਿਆ ਸੇ ਪਾਇਨ ਮੋਹ ਦੁਆਰ ਨਾਨਕ ਆਪੋ ਉਦਰੈ ਸਭ ਕਟੰਬ ਤਰੈ ਪਰਵਾਰ ਸ਼ਬਦ ਮਰੈ ਸੋ ਮੂਆ ਜਾ ਪੈ ਗੁਰ ਪ੍ਰਸ਼ਾਦੀ ਹਰ ਅਸਤਰਾ ਪੈ ਹਰ ਦਰਗਹਿ ਗੁਰ ਸਮਝਾ ਪੈ ਬਿਨ ਸ਼ਬਦੇ ਮੂਆ ਹੈ ਸਭ ਕੋਏ ਮਨ ਮੋਹੁਆ ਪੜਾ ਜਨਮ ਖੋਏ ਹਰ ਨਾਮ ਨ ਚੇਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਈ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਾਏ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਬਵੇਗ ਰਹਿ ਦੁੱਖ ਸੋਏ ਸਮਾਨ ਤਿੰਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿਜ ਹੋਮੈ ਕਰਮ ਕਮਾਉਂਦੈ ਸਭ ਧਰਮ ਰਾਏ ਕਹਿ ਜਾਈ ਗੁਰਮਾਚੈ ਨਿਰਮਲੈ ਗੁਰ ਕੈ ਸ਼ਬ ਸਬਾਏ ਉਹਨਾਂ ਮੈਲ ਪਤੰਗ ਲੱਗੀ ਜੇ ਚੱਲਣ ਸਤਿਗੁਰ ਪਾਏ ਮਨ ਕੋਠ ਮਨ ਮੋਜੂਣ ਉਤਰੈ ਜੇ ਸੋ ਧੋਣ ਪਾਏ ਨਾਨਕ ਗੁਰਮ ਮੇਲਣ ਗੁਰ ਕੇ ਅੰਗ ਸਮਾਏ ਬੁਰਾ ਕਰੇ ਸੋ ਕੇ ਹਾਸੀ ਜਹ ਆਪਣੇ ਰੋਆ ਪੇ ਦਜੈ ਮਨ ਮੋਹ ਕਮਲਾ ਰਗੜੇ ਲੂਜੈ ਗੁਰਮੋਹੇ ਤੇ ਸਭ ਕੇ ਸੂਜੈ ਨਾਨਕ ਗੁਰਮੁਖ ਮਨ ਸਿਉ ਲੂਜੈ ਜਿਨ੍ਹਾਂ ਸਤਿਗੁਰ ਪੁਰਖ ਨ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਉਹ ਮਾਨਸ ਜੂਣ ਨਾ ਆਖੀਅਨ ਪਸ਼ੂ ਟੋਰ ਗਵਾਰ ਉਹ ਨਾ ਅੰਤਰ ਗਿਆਨ ਨ ਧਿਆਨ ਹੈ ਹਰ ਸਿਉ ਪ੍ਰੀਤ ਨਾ ਪਿਆਰ ਮਨ ਮੋਹ ਵਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵਦਿਆਂ ਨੂੰ ਮਿਲੈ ਸੋ ਜੀਵਦੈ ਹਰ ਜਗ ਜੀਵਣ ਧਾਰ ਨਾਨਕ ਗੁਰਮੁਖ ਸੋਹਣੈ ਤੇ ਸੱਚੇ ਦਰਬਾਰ ਹਰ ਮੰਦਰ ਹਰ ਸੱਜ ਹਰ ਵਸੇ ਜੇ ਨਾਲ ਗੁਰਮਤਿ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮ ਨਿਧ ਨਾਮ ਸੰਭਾਲ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ ਮਨ ਮੋਦੈ ਦੇ ਫਿਰਿਆ ਤੇ ਨਾ ਲੋਭਕਾਰ ਮਾਇਆ ਮੋਹ ਨਾ ਚੁੱਕੈ ਮਰ ਜੰਮੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਤੇ ਨਾ ਤਾਜ ਵਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗੇ ਪਾਵੇ ਮਾਨ ਕਿਲ ਵਹਿ ਪਾਪ ਸਭ ਕਟਿਆ ਹੋਮੈ ਚੁਕੇ ਗੁਮਾਨ ਗੁਰਮੁਖ ਕਾ ਵਿਗਸਿਆ ਸਭ ਆਤਮ ਰਾਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ तन मन संपै जी सो पाई लय हुकुम भराओ जय बसावे बैसे पाई जय भेजे ता जाऊं ए वड़ तन होर को नहीं पाई जेवड़ सचा नाऊं सदा सचे के गुण गावा पाई सदा सचे के संग रहाऊं पैनन गुण चंगियाईया पाई अपनी पद के साध आपे खाए तिसका क्या सलाहिए पाई दर्शन को बल जाए सतगुर विच वड़िया वड़ियाईया पाई करम मिले ता पाए को मन ना जानी पाई दूजे पाए फराए संगत टोई ना मिले पाई बैसन मिले ना थाओ नानक हुकम तना मनासी पाई जिन तुरे कमाया नाऊ तेन बेटो वारिया पाई तेन को सबर हारे जाऊं से दाड़ियां सचिया जे गुरचरणी लगन अन दिन से मन गुर आपड़ा अंदर अंदर है नान से मोसोण है सचे दर दिसन मुख सचे सच दाड़िया सच बोले सच कमाए सचा शब्द मन वस्या सतगुर माए समाए सची राशि सच तन उत्तम पदवी पाए सच सुने सच मन लै सची कार कमाए सची दरग बैसना सचे माए समाए नानक बिन सतगुर सच न पाई है मन मोह भूले जाए बाबिया प्रयो प्रयो कर जल निरपेम प्यार गुर मिले शीतल जल पाया सब दूर नवार नवार ते चुके सहज उपजै चुके कुग पकार नान गुरम शांत होए नाम रखो अवतार बाबिया तू सचो सचे सिम लिवलाए बोलिया तेरा थाए पहे गुरमुख होए अलाए शब्द चीन तिख उतरै मन लहर जाए चारे कुंडा चोक वरसदा बूंद पवे सह सबाए जाली ते सब उपजै बिन जल प्यार न जाए नानक हर जल जिन पिया ते पूर्ण लागे आए बबिया तू सहज बो सचे शब सबाए सब के तेरे नाल है सतगुर दिया दिखाए आप पछाणे प्रीतम लै बूठा शैबर लाए चेम चेम अमर वसदा ते ना पो सब जाए कूक पकार न हो वही ज्योति ज्योत मलाए नानक सुख सौन सुहागणी सचे नाम समाए तुरों खसम भेजिया सचे हम बढ़ाए अंदवर से दया कर गुड़ी शैबर लाए बबिये तन मन सुख होए जा तत बूंद मो पाए अंतर बहुता उपजाए धरती शोभा पाए अन दिन लोग पद करै गुर के शब समाए आपे सच्चा बख्श लय कर कृपा करे रजाए हर गुण गावो कामणी सचे शब समाए पैका सह शिंगार करो सच रहो लिवलाए नानक नामो मन वसे दरगे लय छाए बबिया सली धरती जे फिर उड़ चढ़े आकाश सतगुर मिलिया जल पाई है चुके पू प्यास जियो पिंड सब तिसका सब किस तिसके पास विण बोलिया सब किस जानदा कैसे आगे की चे अरदास नानक घट घट को वरदा शब्द करे प्रगास नानक तिसे बसंत है जे सतगुर सेव समाए अर बूठा मान तान सा पर फड़े सब जग रहा बल होए शब्द सदा बसंत है जित तन मन हरिया होए नान नाम विसर जिन सरिया सब कोए नानक तिना बसंत है जिन्ना गुरमुख वसया मन सोए अर बूटे मन तन प्रभड़े सब जग रिया होए ਵਡੜੇ ਚਾਲ ਚ ਲਾਂਬੜੇ ਨਾ ਵੜ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰ ਸਮਰੱਥ ਹਰ ਹਟ ਬੀ ਤੂੰ ਤੂੰ ਕਰੈ ਬੋਲੇ ਪੱਲੀ ਬਾਣ ਸਾਹਿਬ ਸਦਾ ਦੂਰਿਆ ਕਹਿ ਉੱਚੀ ਕਰੇ ਪੁਕਾਰ ਜਿਨ ਜਗਤ ਪਾਏ ਰੰਗ ਕੀਆ ਤਿਸੇ ਬੇਟਾ ਕੁਰਬਾਨ ਆਪ ਛੋੜੇ ਤਾਂ ਸੋ ਮਿਲੇ ਸੱਚਾ ਏ ਬੇਚਾਰ ਮੈਂ ਬੇਕਾ ਬੋਲਣਾ ਬੋਲ ਨਾ ਸਕਾਂਕਾਰ ਵਣ ਤ੍ਰਿਣ ਤ੍ਰਿਪਣ ਤੁਝੇ ਧਿਆਨ ਦਾ ਅੰਦਰ ਸਦਾ ਬਿਹਾਨ ਬਿਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਬਜਾਰ ਨਦਰ ਕਰੇ ਜੇ ਆਪਣੀ ਤਾਇਆ ਪਹਿਲੇ ਸਵਾਰ ਨਾਨਕ ਗੁਰਮਜਿਨੀ ਤਿਆਇਆ ਆਏ ਸੇ ਪ੍ਰਵਾਨ ਜੋਗ ਨ ਪਗਮੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ ਨਾਨਕ ਸਾਚਾ ਪੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ ਨਾਨਕ ਉਮਰ ਤੇ ਖਸਮ ਕਾ ਮਤ ਪਵੀ ਫਿਰੇ ਚਲ ਚਿਤ ਮਨ ਮੋਸੋ ਕਰ ਦੋ ਤੇਹੀ ਸੁਖ ਪੁੱਛੇ ਮੇਤਾ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮੇਤਾ ਭੁੱਲਿਆ ਆਪ ਸਮਝਾਏ ਸੀ ਜਾਂ ਕੋ ਨਦਰ ਕਰੈ ਨਾਨਕ ਨਦਰੀ ਬਾਰੀ ਕਣ ਪਲਾਵ ਕਰੈ ਸਲੋਕ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰ ਮਿਲਿਆ ਹਰ ਰਾਏ ਅੰਦਰ ਜੋ ਪ੍ਰਗਾਸੀਆ ਨਾਨਕ ਨਾਮ ਸਮਾਏ ਬਾਬੋ ਸਤਿਗੁਰ ਪੁਰਖ ਹੈ ਜਿਨ ਸਾਜਾ ਤਾਸ ਹੋਏ ਜਿਤ ਮਿਲਿਆ ਤਿਖੋਤਰ ਹੈ ਧਰਮ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨੋ ਸਮ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਨ ਦਾ ਤੁਲ ਹੋਏ ਵਾਹ ਵਾਹ ਸਤਿਗੁਰ ਜਾਣ ਹੈ ਜਿਸ ਅੰਦਰ ਬ੍ਰਹਮ ਵਿਚਾਰ ਵਾਹ ਵਾਹ ਸਤਿਅੰਕਾਰ ਹੈ ਜਿਸ ਅੰਦਰ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਾਜ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸਲਾਣਾ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸੁਲਾਹਿਆ ਬੋੜ ਨ ਮਨ ਤਨ ਭੰਗ ਮੂੰਹ ਪਿਰੀਆਂ ਸੁਣਿਓ ਕਿਉਂ ਸੱਜਣ ਮਿਲੇ ਪਿਆਰੇ ਆ ਹੋਂਡ ਨੇ ਦੀ ਤਿੰਨ ਸੱਜਣ ਸਾਸ ਵਾਰਿਆ ਸਤਿਗੁਰ ਮੈਡਾ ਮਿਲਤਾ ਜੇ ਮਿਲੇ ਤਾਂ ਇਹ ਮਨ ਵਾਰਿਆ ਦਿੰਦਾ ਮੂੰਹ ਪਿਰ ਦਾਸ ਹਰ ਸੱਜਣ ਸੱਜਣ ਵਾਰਿਆ ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋ ਖੜੀ ਨਿਹਾਲੀ ਪੰਧ ਮਨ ਮੂੰਹ ਸੱਜਣੇ ਆਵੇ ਕੁਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜਿਉ ਕਰੀ ਤੇ ਵਿਟੋ ਚੋ ਖੰਨੀਏ ਜੋ ਮੈਂ ਪ੍ਰੀ ਦਿਖਾਵੇ ਨਾਨਕਾਰੋ ਦਿਆਲ ਤਨ ਗੁਰਪੁਰਾ ਮਿਲਾਵੇ ਅੰਤਰ ਜੋਰੋ ਮੈਂ ਤਨ ਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੀ ਦੋ ਤਰ ਤਰਿਆ ਨਾ ਜਾਏ ਨਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਤਿਨਕੇ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਅੰਦਰ ਲਿਵਲਾਏ ਜਿੰਨਾ ਪਿਰ ਜਿਨੀ ਜਿੰਨਾ ਪ੍ਰੀ ਪਿਆਰ ਬਿੰਦਰ ਸਿੰਘ ਤ੍ਰਿਪਤੀ ਹੈ ਜਿੰਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿੰਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਹੈ ਜਾਂ ਸੋ ਦੇਖਣ ਆਪਣਾ ਨਾਨਕ ਧੀਵਨ ਵੀ ਹਰ ਹੈ ਜਿੰਨਾ ਗੁਰਮੁਖ ਅੰਦਰ ਨਿਹੂ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਦਿਉ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚ ਹੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਆਨੰਦ ਰਹਿ ਆਨੰਦ ਨਾਨਕ ਸਹਿ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈ ਹੈ ਕਬ ਨ ਹੋਵੇ ਭੰਗ ਨਾਨਕ ਕਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇਹੁ ਕਿਉਂ ਜੀਵਨ ਵਿਰੀ ਵਿਹੁਣਿਆ ਗੁਰਮਮੇ ਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕਹੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜਗ ਦੀ ਜੇ ਨਾਮ ਹਾਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਧੂ ਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਭਉ ਜਲ ਤਰੇ ਸੰਸਾਰ ਮੰਜ ਦਿਆ ਫਲ ਪਾਇ ਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲੀਏ ਪ੍ਰਭਾਈਏ ਸਭ ਦੋ ਨਿਵਾਰਨ ਹਾਰ ਮਨ ਮੋਹ ਸੇਵਾ ਜੋ ਕਰੈ ਦੂਜੈ ਪਾਏ ਚਿਤ ਲਾਏ ਪੋਤ ਗਲਤ ਕਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨਾਂ ਵਿੱਚ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਨੇ ਸਕੇਰਾ ਹੁਕਮੇ ਸੋ ਪਾਏ ਹੁਕਮ ਸੇਵੈ ਹੁਕਮ ਅਰਾਧੈ ਹੁਕਮ ਸਮੈ ਸਮਾਏ ਹੁਕਮ ਵਰਤਨੇ ਮਸੋ ਸੰਯਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵੇ ਲਿਵਲਾਏ ਨਾਨਕ ਕਿਰਪਾ ਕਰੇ ਜਿਨੋ ਪਰਤ ਨਾ ਹੁਕਮੈ ਲਏ ਮਲਾਏ ਮਨ ਮੋਹ ਨਾ ਬੂਝੈ ਬਪੜੀ ਨ ਤੋ ਮੈਂ ਕਰਮ ਗਮਾਏ ਵਰਤਨੇ ਮਸੋ ਸੰਯਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕਸੁਧ ਮਾਇਆ ਮੋਬੇ ਦੇ ਜਿਉਂ ਅਸਤੀ ਚਾਰੋ ਡਾਏ ਜਿਨੋ ਪਾਏ ਤੇ ਨਾ ਚੇਤੇ ਬਿਨ ਚੇਤੇ ਕਿਉਂ ਸੋ ਪਾਏ ਨਾਨ ਪਰਪੰਜ ਗਿਆ ਤੁਰ ਕਰਤੇ ਪੂਰਬ ਲਿਖਿਆ ਕਮਾਏ ਗੁਰਮਹ ਪ੍ਰਤੀ ਪਈ ਮਨ ਮਾਨੇ ਆਂਦਨ ਸੇਵਾ ਕਰ ਸੰਭਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇ ਕੇ ਸਭ ਆਏ ਮਨੀਆ ਸਤਿਗੁਰ ਪੰਪ ਜਾਰੀ ਜਿਨ ਮਿਲੇ ਤੇ ਨਾ ਪੁੱਖ ਸਭ ਜਾਏ ਓ ਸਦਾ ਦਾ ਬਲਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇਹ ਮਲਾਏ ਨਾਨਕ ਕਰਮ ਪਾਇਆ ਦਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪ੍ਰੀ ਸੁਨੋ ਹੋ ਸੇ ਸੱਜਣ ਪ੍ਰੀਆਂ ਸੁਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋ ਫਿਰਾਂ ਬੇਰ ਦੇ ਰਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸਹੁ ਚਿਤ ਲਾਏ ਤਿਨ ਕੀ ਦੁੱਖ ਭੁਗ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸੋਏ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭਾਏ ਮਨ ਮੋਹ ਮਾਇਆ ਮੋਹ ਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਜਮਰੈ ਅੰਤੋਏ ਸਭ ਛਾਰ ਕਰਮ ਧਰਮ ਸੁ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨ ਮੋਹ ਜੇ ਕਮਾਵੈ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਦ ਵਸਿਆ ਮਨ ਆਏ ਰਾਗ ਨਾ ਸਭ ਸੱਚ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰ ਆਏ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਗੋ ਸੋਝੀ ਪਾਏ ਸਗੋ ਤੇ ਹੋਇਆ ਜੋ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮ ਵਸੇ ਮਨ ਆਏ ਹਿਰਦੇ ਕਨ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਆ ਜਿਨ ਤੁਰ ਮਸਤ ਭਾਗ ਲਿਖਾਏ ਅੰਦਰ ਤੇ ਨਾ ਅੱਗ ਹੈ ਮਨ ਮੋਹ ਭੁੱਖ ਨਾ ਜਾਏ ਮੋਹ ਕਟਮ ਸਭ ਕੂੜ ਹੈ ਕੂੜ ਰਿਹਾ ਲਪਟਾਏ ਅੰਦਰ ਚਿੰਤਾ ਚਿੰਤ ਵੈ ਚਿੰਤਾ ਬਦਾ ਜਾਏ ਜੰਮਣ ਮਰਨਾ ਚੁੱਕੀ ਹਮੇ ਕਰਮ ਗਮਾਏ ਗੁਰ ਸੁਣਾਏ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖਰ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤ ਗੁਰ ਸੇਵੰਦੈ ਹਰ ਮੇਲੇ ਗੁਰ ਮਿਲਾਏ ਪੌਜਲ ਸੰਸਾਰ ਹੈ ਗੁਰ ਬੋਧ ਨਾਮ ਧਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰਮਤ ਪਰ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਗਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੁਭਾ ਸਹਿਰ ਤੂਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਜਗਾਇਆ ਰਾਮ ਨਾਮਾ ਕੀਰਤ ਗਾਏ ਕਾ ਚਰਨ ਮਗ ਦਿਖਾਇਆ ਮੈਂ ਮਾਰੇ ਗੁਰ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਕੈ ਸੱਚੇ ਨਾਇ ਸਮਾਇਆ ਸਭ ਆਪਿਆ ਵਰਤੇ ਕਰਤਾ ਜੋ ਪਾਵੇ ਸੋ ਨਾਵੇਂ ਲਾਇਆ ਜਾਂ ਨਾਨ ਨਾਉ ਲੈ ਤਾਂ ਜੀਵੈ ਬਿਨ ਨਾਵੇਂ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਪੂਲੇ ਹੋਮੇ ਸਾਗ ਦੋਜਣਾ ਨਾਨਕ ਰੋਗ ਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਰਤੀ ਹਰ ਰੰਗ ਚੋਲੈ ਹਰ ਜੈਸਾ ਪੁਰਖ ਨਾ ਲੱਭੀ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਰ ਕਾਉਂ ਡੋਲੈ ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕਹਿ ਗੋਲ ਗੋਲੈ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੈ ਮੁਖ ਨਾ ਮੋੜਨ ਜਿਨੀ ਜਾਤਾ ਸਾਈ ਚੜ ਚੜ ਪਾਉਂਦੇ ਗੱਚੇ ਪ੍ਰਹਿ ਜਿਨਾ ਕਾਰਨ ਆਈ ਤਣੀ ਵਿਹੁਣਾ ਪਾੜ ਪਟੰਬਰ ਪਾਈ ਸੇਤੀ ਜਾ ਲੈ ਤੂੜੀ ਵਿੱਚ ਲੜਨ ਢੀ ਸੋਆ ਨਾਨਕ ਤੈ ਸਹਿ ਨਾ ਲੈ ਗੁਰਗੈ ਸ਼ਬਦ ਰਾਧੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ ਨਾਨਕ ਸਰ ਮਾਰੂਏ ਰਾਗ ਜਾਮੂਏ ਕਤਾਂ ਲੱਖ ਤੋ ਜਿੱਤੀ ਪਿਰੜੇ ਦਰ ਕਿੱਤੜੈ ਬਾਹਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੈ ਸੁਰ ਸੁਰਾ ਪੀਜੀਐ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਏ ਦਰਗੇ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨ ਮਾਰੀ ਅੰਦਰ ਨਾਮ ਦਾਸ ਦਾ ਗੁਣ ਸਾਰੀ ਏਕਾ ਟੇਕ ਗਾਮ ਅੰਤਮ ਪ੍ਰਵਤਾਰੀ ਲੱਗਾ ਰੰਗ ਪਾਰ ਕੋ ਨ ਉਤਾਰੀ ਗੁਰਮਹਾਰ ਗੁਣ ਗਾਏ ਸਹਿ ਸੁਸਾਰੀ ਨਾਨਕ ਨਾਮ ਦਾਰ ਦੇਵ ਹਾਰੀ ਕ੍ਰਿਸ ਚੰਗਾ ਮਾਣ ਦੂਹੀ ਗੰਤ ਲਾਏ ਆਪਣੇ ਨਾ ਨਿਹਾਰੇ ਆਪੇ ਲਿਓ ਲਾਏ ਜਾਂਦਿਓ ਮਤੀ ਅਵਦੇਸ ਵਿੱਚੋਂ ਪਰਮ ਜਾਏ ਜੋ ਤੁਲਿਖਿਆ ਲੇਖ ਸੋਈ ਸਭ ਕਮਾਏ ਸਭ

ਮਹਾਂ ਸਾਜਨਾ ਜਨ ਪਦਾਰ ਜੀਤਾ ਨਾਨਕ ਧਰਮ ਐਸੇ ਜਵੈ ਕੀ ਤੋ ਪਵਨ ਪਨੀਤ ਖੁਬੜੀ ਕਥਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਬਰ ਹੈ ਜਿਨ੍ਹਾਂ ਭਾਵ ਮਤਾਏ ਸੁਤਰੇ ਸੁਈ ਸਵਾਨ ਜੋ ਰਤੇ ਸਹਿ ਆਪਣੇ ਪ੍ਰੇਮ ਸ਼ੋਆ ਧਣੀ ਸੋ ਅਠੇ ਪੈਰ ਲਵਨ ਸੁਤੜੇ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ ਮਿਰਗ ਦੇਹਨਾ ਪੇ ਪੂਣੇ ਬੂਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਪਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਧਾਰ ਹੈ ਨਾਨਕਾ ਸੋ ਸਿਮਰੈ ਸਿਜਣਵਾਰ ਦੂਜੀ ਛੋਡ ਕਵਾਟੜੀ ਇਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਹੀ

ਪੈਮਾਨ ਕੌ ਨਾਨਕ ਸੁਨ ਰੇ ਮਾਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕੌ ਨਾਨਕ ਸੁਨ ਰੇ ਮਾਨਾ

ਸਭ ਤੇ ਪੈਹੋ ਉਦਾਸ ਕਉ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਾਹਮਣ ਵਾਸ ਜੇ ਪ੍ਰਾਣੀ ਹਾਂ ਮੈਂ ਤਜੀ ਕਰਤਾ ਰਾਮ ਪਛਾਨ ਕਉ ਨਾਨਕ ਵੈ ਮੁਕਤ ਨਰ

ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ

उपज बिन सनीत जागरचना तैसे रची।

ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗ ਵਾਜ ਅਨਹਦ ਧੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ, ਪਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿਠੈ ਸਾਬਤ ਹੋ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੇ ਤਾਏ, ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਤਾਈ ਹੋਈ ਸਹਾਇ। ਦਸੋ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ। ਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਟ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ। ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸੀਦੋ ਸਿੱਕਿਦ ਕੇਸਾਂ ਸਵਾਸਾਂ ਸੰਘ ਨਭਾਈ, ਧਰਮ ਨੀ ਹਾਰਿਆ ਤਿਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ। ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ। ਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ,

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਦਾਤਾ ਜੀ ਆਓ ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਵਰਸਾਏ ਨਗਰ ਜੰਡੀ ਤੇ ਰਸੂਲਪੁਰ ਦੀਆਂ ਸਮੂਹ ਸੰਗਤਾਂ ਨੂੰ ਦਾਤਾ ਜੀ ਹਰ ਸਾਲ ਦੀ ਤਰ੍ਹਾਂ ਸ਼ੁਕਰਾਨੇ ਵਜੋਂ ਆਪ ਦੇ ਚਰਨ ਪਰਸ ਕਰਨ ਦਾ ਸੁਭਾਗ ਸਮਾਂ ਬਖਸ਼ ਕੀਤਾ ਦਾਤਾ ਜੀ ਜੰਡੀ ਅਤੇ ਰਸੂਲਪੁਰ ਦੀਆਂ ਸੰਗਤਾਂ ਵੱਲੋਂ ਦਾਤਾ ਜੀ ਨਗਰਾਂ ਦੀ ਚੜ੍ਹਦੀ ਕਲਾ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਹੋਇਆਂ ਸ਼ੁਕਰਾਨੇ ਵਜੋਂ ਦਾਤਾ ਜੀ ਓ ਧੀਆਂ ਭੈਣਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੇ ਸਰਬੱਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਐਸ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਅਤੇ ਜੰਡੀ ਤੇ ਰਸੂਲਪੁਰ ਦੀਆਂ ਸੰਗਤਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਮਿਹਰ ਭਰਿਆ ਹੱਥ ਰੱਖਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਕਰੋਂ ਵਰਸਾਏ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਸਰਬੱਤ ਦਾ ਭਲਾ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਣੀ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਸ਼ੁਕਰਾਨੇ ਵਜੋਂ ਸਰਬੱਤ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਦਾਤਾ ਜੀ ਓ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਅੰਗ ਸੰਗ ਸਹਾਈ ਹੋ ਕੇ ਵਰਤਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਹੋਰ ਜੋ ਮਾਈ ਪਾਈ ਗੁਰਮ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ ਨੇ ਸਭ ਦੀ ਹਾਜ਼ਰੀ ਦਰ ਪਰਵਾਂਗਣੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਪ੍ਰਿਆ ਥੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜਦਾਸ ਕਰਦੇ ਕਾਕਾ ਪਵਨ ਸਿੰਘ ਥਾਂ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਬੇਅੰਤ ਮਾਇਆ ਅਰਦਾਸ ਕਰੋ ਮਿਹਰ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆ ਥੱਕਣਾ ਬੱਚੇ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆ ਕਰੀ ਬੱਚਾ ਸ਼ੁਭ ਗੁਣ ਬਖਸ਼ਣੇ ਜੀਵਨ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨੀਆਂ ਅੰਗ ਸੰਗ ਸਹਾਈ ਹੋ ਕੇ ਵਰਤਣਾ ਪਵਿੱਤਰ ਹਜ਼ੂਰੀ ਵਿੱਚ ਨਗਰ ਜੰਡੀ ਤੇ ਰਸੂਲਪੁਰ ਦੀਆਂ ਸੰਗਤਾਂ ਅਤੇ ਸਰਬੱਤ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸਦਵਰਤਾਉਣ ਦੀ ਆਗਿਆ ਬਖਸ਼ੋ ਐਸ ਵਾਰ ਨਗਰਾਂ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਆਪ ਦੇ ਹਜ਼ੂਰ ਦੀਵਾਨ ਸੱਜ ਰਹੇ ਨੇ ਮਿਹਰ ਭਰਿਆ ਹੱਥ ਰੱਖਣਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

0: ਅਕਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਜੀ। ਬੈਰਾਰੀ ਮਹਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੈ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਜ ਤਤ ਵਿਸਤਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਚਗਰ ਚੁਕਾਵੈ। ਹਰ ਆਪੇ ਪੰਜ ਤਤ ਵਿਸਤਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਚਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਰੀਆਂ ਭਰ ਰਹੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ, ਸੂਲਪੁਰ ਅਤੇ ਜੰਡੀ ਦੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਨੇ ਉਦਮ ਬਖਸ਼ਿਆ ਅਤੇ ਪਰਸੋਂ ਰੋਜ਼ ਤੋਂ ਗੁਰੂ ਆਸਰਾ ਲੈ ਕੇ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਸ਼ੁਰੂ ਕੀਤੀ ਗਈ ਸੀ, ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਾਏ ਗਏ। ਉਪਰੰਤ ਅਰਦਾਸ ਬੇਨਤੀ ਹੋਈ ਹੈ, ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕੀਤੀ। ਅਰਦਾਸ ਕਰੀਏ ਜੋ ਪਰਸੋਂ ਰੋਜ਼ ਤੋਂ ਜੋ ਬਾਣੀ ਪੜ੍ਹੀ ਜਾ ਰਹੀ ਸੀ, ਸੁਣੀ ਜਾ ਰਹੀ ਸੀ, ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸਾਰੀ ਬਾਣੀ ਦੇ ਜੋ ਭਾਵ ਹਨ, ਜੋ ਸਿੱਖਿਆ ਹੈ, ਉਹ ਸਾਡੀ ਸਮਝ ਵਿੱਚ ਆ ਜਾਵੇ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਇਸ ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਨਗਰ, ਰਸੂਲਪੁਰ ਅਤੇ ਜੰਡੀ ਦੀਆਂ ਸੰਗਤਾਂ ਰਲ ਮਿਲ ਕੇ ਹਰ ਸਾਲ ਜੋ ਇਹ ਸਮਾਗਮ ਕਰਵਾਉਂਦੇ ਹਨ, ਇਹ ਪ੍ਰਬੰਧਕ ਵੀਰ ਕਾਫੀ ਉੱਦਮ ਕਰਕੇ ਅਤੇ ਸਾਰੀਆਂ ਹੀ ਸੰਗਤਾਂ ਨੂੰ, ਇਲਾਕੇ ਦੀ ਸੰਗਤ ਨੂੰ, ਜੋ ਧੀਆਂ ਭੈਣਾਂ ਬਾਹਰ ਵਿਆਹੀਆਂ ਗਈਆਂ ਹੁੰਦੀਆਂ ਹਨ, ਉਹਨਾਂ ਨੂੰ ਵੀ ਸੱਦ ਕੇ ਜਿੱਥੇ ਇਹ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਇਕੱਤਰ ਕਰਦੇ ਹਨ, ਉਸ ਦੇ ਨਾਲ ਨਾਲ ਹੀ ਆਪਾਂ ਆਪਣੇ ਬੱਚਿਆਂ ਨੂੰ ਵੀ ਇੱਕ ਬਹੁਤ ਵੱਡਾ ਸੁਨੇਹਾ ਦਿੰਦੇ ਹਾਂ ਕਿ ਸਾਡਾ ਜੋ ਹੈ ਦੁੱਖ ਸੁੱਖ ਸਾਡੀਆਂ ਖੁਸ਼ੀਆਂ ਗਮੀਆਂ ਸਭ ਜੋ ਹਨ ਉਹ ਇਸ ਅਕਾਲ ਪੁਰਖ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਹੋਈਆਂ ਹਨ ਅਤੇ ਅਸੀਂ ਇਹ ਸੁਨੇਹਾ ਜੋ ਹੈ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜੋ ਅੱਗੇ ਕਰਦੇ ਹਾਂ ਅਤੇ ਨਾਲ ਦੀ ਨਾਲ ਜੋ ਆਪਾਂ ਜਿੱਥੇ ਮਰਜ਼ੀ ਪ੍ਰਦੇਸ਼ਾਂ ਦੇ ਵਿੱਚ ਚਲੇ ਜਾਈਏ ਜਿੰਨੀ ਦੂਰ ਮਰਜ਼ੀ ਚਲ ਜਾਈਏ ਪਰ ਸਾਨੂੰ ਆਪਣੇ ਨਗਰਾਂ ਦੀ ਪਿੱਛੇ ਜ਼ਰੂਰ ਚਿੰਤਾ ਰਹਿੰਦੀ ਹੈ। ਅਸੀਂ ਹਰ ਜੋ ਹੈ ਨਗਰ ਖੇੜੇ ਦੀ ਸ਼ਾਂਤੀ ਵਾਸਤੇ ਉਹਦੀ ਸੁੱਖ ਵਾਸਤੇ ਜੋ ਹੈ ਜਿੱਥੇ ਵੀ ਬੈਠੇ ਹੋਈਏ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਹਾਂ। ਸੋ ਇਹ ਸਾਰੇ ਉੱਦਮ ਕਰਨ ਦੇ ਲਈ ਜਿਹੜੇ ਪ੍ਰਬੰਧਕ ਵੀਰ ਹਨ ਉਹਨਾਂ ਨੂੰ ਕਾਫੀ ਜੋ ਹੈ ਇਹ ਮਿਹਨਤ ਕਰਨੀ ਪੈਂਦੀ ਹੈ ਆਪਣੇ ਇਸ ਇਹਨਾਂ ਦੇਸ਼ਾਂ ਵਿੱਚ ਰਹਿੰਦੇ। ਆਪਾਂ ਸਭ ਜਾਣਦੇ ਹਾਂ ਕਿ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਇਹੋ ਜਿਹੇ ਕੰਮਾਂ ਵਾਸਤੇ ਵਲੰਟੀਅਰ ਕੰਮਾਂ ਲਈ ਕਾਫੀ ਜੋ ਹੈ ਮਿਹਨਤ ਮੰਗਦਾ ਹੈ। ਸੋ ਪ੍ਰਬੰਧਕ ਵੀਰ ਜੋ ਹਨ ਉਹਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜਾ ਐਡਾ ਉੱਦਮ ਕਰਕੇ ਉਹਨਾਂ ਨੂੰ ਇਕੱਤਰ ਕਰਦੇ ਹਨ ਅਤੇ ਨਾਲ ਦੀ ਨਾਲ ਹੀ ਜੋ ਪ੍ਰਬੰਧਕ ਵੀਰ ਹਨ ਉਹ ਵੀ ਆਪਣੇ ਆਪ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸੰਗਤਾਂ ਜਿਹੜੀਆਂ ਹਨ ਉਹ ਸਾਥ ਨਹੀਂ ਦਿੰਦੀਆਂ। ਸੋ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਕਿ ਜਿਹੜੇ ਆਪਣੇ ਪ੍ਰਬੰਧਕ ਵੀਰ ਹਨ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਅਤੇ ਇਹ ਸਾਰੇ ਜੋ ਜਿੱਥੇ ਅਸੀਂ ਗੁਰੂ ਮਹਾਰਾਜ ਦੇ ਚਰਨ ਪਰਸਦੇ ਹਾਂ ਨਾਲ ਦੀ ਨਾਲ ਇਹ ਸਾਰੇ ਪ੍ਰੋਗਰਾਮ ਨੂੰ ਜੋ ਹੈ ਸੇਵਾ ਕਰਕੇ ਤਨ ਮਨ ਧਨ ਦੇ ਨਾਲ ਅਤੇ ਉਹ ਸਾਰੇ ਪ੍ਰੋਗਰਾਮ ਜੋ ਨੇਪਰੇ ਚਾੜਦੇ ਹਨ। ਸੋ ਇਹ ਜੋ ਉੱਦਮ ਇੱਕ ਇਕੱਲੇ ਬੰਦੇ ਦਾ ਨਹੀਂ ਹੋ ਸਕਦਾ ਇਹ ਸਾਰੇ ਰਲ ਮਿਲ ਕੇ ਹੁੰਦੇ ਹਨ। ਸੋ ਆਪ ਜੀ ਸਭ ਬੜੇ ਧੰਤਾ ਦੇ ਯੋਗ ਹੋ ਜੋ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਰਚਦੇ ਹੋ ਸੰਗਤਾਂ ਨੂੰ ਇਕੱਤਰ ਕਰਦੇ ਹੋ ਨਗਰ ਨਿਵਾਸੀ ਇਕੱਠੇ ਹੁੰਦੇ ਹੋ ਗੁਰੂ ਮਹਾਰਾਜ ਦੇ ਜੋ ਹੈ ਚਰਨ ਪਰਸ ਕੇ ਆਪਣੇ ਨਗਰਾਂ ਦੀ ਖੁਸ਼ੀਆਂ ਖੇੜੇ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਨ। ਹਾਂਜੀ ਆਪ ਜੀ ਦੇ ਜੋ ਸਨਮੁਖ ਹੈ ਭਾਈ ਸੰਤੋਖ ਸਿੰਘ ਜੀ ਛੀਨਾ ਉਹ ਆਪ ਜੀ ਦੇ ਨਾਲ ਦੋ ਕੁ ਮਿੰਟ ਵਾਸਤੇ ਜੋ ਹੈ ਸੰਗਤਾਂ ਨਾਲ ਸਾਂਝ ਪਾਉਣੀ ਚਾਹੁੰਦੇ ਹਨ। ਆਓ ਇਹਨਾਂ ਦੇ ਜੋ ਬਚਨ ਹਨ ਉਹ ਸਰਵਣ ਕਰਦੇ ਹਾਂ ਜੀ। ਭਾਈ ਸੰਤੋਖ ਸਿੰਘ ਜੀ ਛੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਕੀਰਤਨ ਇਤਨੀ ਸੇਵਾ ਪ੍ਰਵਾਨ ਕਰਨਾ ਜੀ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਸੈਕਟਰੀ ਸਾਹਿਬਾਨ ਤਿੰਨਾਂ ਪਾਸੋਂ ਸ਼ਰਨ ਕਰੀਏ। ਉਸ ਪਰਮਾਤਮਾ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਜਸਵਿੰਦਰ ਸਿੰਘ ਜੀ ਹੋਣਾ ਦਾ, ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀਆਂ ਭਰ ਕੇ ਇਹਨਾਂ ਪਾਸੋਂ ਕੀਰਤਨ ਸਰਵਣ ਕਰਕੇ, ਹੋਰ ਜੋ ਗੁਰਦੁਆਰਾ ਸਾਹਿਬ ਵਿਖੇ ਢਾਡੀ ਵਾਰਾਂ ਅਤੇ ਜੋ ਕਥਾ ਵਿਚਾਰ ਹੁੰਦੇ ਹਨ, ਆਪ ਜੀ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅਤੇ ਅੱਜ ਦੇ ਜੋ ਇਹ ਪ੍ਰੋਗਰਾਮ ਹਨ, ਜੋ ਇਹ ਦੀਵਾਨ ਹਨ, ਇਹਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਜੰਡੀ, ਨਗਰ ਰਸੂਲਪੁਰ, ਅਤੇ ਇਸੇ ਹੀ ਤਰ੍ਹਾਂ ਗੁਰੂ ਮਹਾਰਾਜ ਦੇ ਚਰਨ ਛੋ ਜੋ ਨਗਰ ਹੈ ਢਿਲਵਾਂ, ਜ਼ਿਲ੍ਹਾ ਫਰੀਦਕੋਟ ਨੇੜੇ ਕੋਟਕਪੂਰਾ ਦੇ, ਉਹਨਾਂ ਦੀ ਸੰਗਤ ਵੱਲੋਂ, ਅਤੇ ਇਸੇ ਤਰ੍ਹਾਂ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਬਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਜਸਪ੍ਰੀਤ ਸਿੰਘ ਜੀ ਗਿੱਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਖਹਿਰਾ ਪਰਿਵਾਰ ਵੱਲੋਂ, ਅਤੇ ਸਰਦਾਰ ਜਗਦੀਪ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਅੱਜ ਦੇ ਦੀਵਾਨਾਂ ਦੇ ਵਿੱਚ ਹੋ ਰਹੀ ਹੈ। ਹੁਣ ਭਾਈ ਦਿਲਬਾਗ ਸਿੰਘ ਜੀ ਆਪ ਜੀ ਦੇ ਨਾਲ ਜੋ ਹੈ 10:25 ਤੱਕ ਜੋ ਹੈ ਗੁਰਬਾਣੀ ਕੀਰਤਨ ਦੀ ਸਾਂਝ ਪਾਉਣਗੇ। ਆਓ ਇਹਨਾਂ ਪਾਸੋਂ ਜੋ ਹੈ ਆਪਾਂ 10:25 ਤੱਕ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ

0: ਸਤਿਗੁਰ ਜੀ ਦੀ ਅਗਾਧ ਬੁੱਢ ਬਾਣੀ ਦਾ ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਅਤੇ ਸਤਿਗੁਰੂ ਗਰੀਬ ਨਿਵਾਜ ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਆਉਣ ਵਾਲੇ ਸਮੇਂ 'ਚ ਵੀ ਅਰਦਾਸ ਕਰਿਓ, ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਆਪ ਜੀ ਦੀ ਸੇਵਾ ਕਰਦੇ ਰਹੀਏ। ਸੋ ਹੁਣ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਾਹਿਬਾਨ ਆਪ ਜੀ ਨੂੰ ਅਗਲੇ ਪ੍ਰੋਗਰਾਮ ਬਾਰੇ ਜਾਣੂ ਕਰਾਉਣਗੇ। ਸੋ ਆਓ ਉਹਨਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਦਸਰਿਆਂ ਨੂੰ ਫਤਿਹ ਬੁਲਾਓ, ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀਆਂ ਭਾਰੇ ਸ੍ਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਦਿਲਬਾਗ ਸਿੰਘ ਜੀ ਦੇ ਕੀਰਤਨੀ ਜਥੇ ਆ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਕਾਫੀ ਸਮੇਂ ਤੋਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਇੱਥੇ ਜੋ ਹੈ ਕੀਰਤਨ ਦੀ ਸੇਵਾ ਨਿਭਾ ਰਹੇ ਹਨ, ਅਜੇ ਵੀ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਹਨ। ਆਪ ਵੀ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਜੋ ਹੈ ਉਹ ਸਫਲ ਕਰਿਆ ਕਰੋ ਜੀ। ਇੱਕ ਦੋ ਸੂਚਨਾਵਾਂ ਹਨ ਜੋ ਆਪ ਜੀ ਨਾਲ ਸਾਂਝੀਆਂ ਕਰਨੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ, ਜੋ ਕਿ ਬੱਚਿਆਂ ਦੀਆਂ ਛੁੱਟੀਆਂ ਆ ਰਹੀਆਂ ਹਨ, ਉਸ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਛੋਟੇ ਬੱਚਿਆਂ ਵਾਸਤੇ ਜੋ ਹੈ ਪੰਜ ਤੋਂ ਜੋ 15 ਸਾਲ ਦੇ 6 ਸਾਲ ਤੋਂ 15 ਸਾਲ ਦੀ ਉਮਰ ਦੇ ਵਿਚਕਾਰ ਜਿਹੜੇ ਬੱਚੇ ਹਨ ਉਹਨਾਂ ਦੇ ਵਾਸਤੇ ਗੁਰਮਤਿ ਕੈਂਪ ਦਾ ਜੋ ਪ੍ਰਬੰਧ ਕੀਤਾ ਗਿਆ ਹੈ। ਇਹ ਗੁਰਮਤਿ ਕੈਂਪ ਜੋ ਹੈ ਇਹ 17 ਅਗਸਤ ਤੋਂ 22 ਅਗਸਤ ਤੱਕ ਹੋਵੇਗਾ, ਅਤੇ ਇਸ ਦੀ ਰਜਿਸਟ੍ਰੇਸ਼ਨ ਵਾਸਤੇ ਜੋ ਔਨਲਾਈਨ ਰਜਿਸਟ੍ਰੇਸ਼ਨ ਹੈ ਉਹ ਖੁੱਲ੍ਹ ਚੁੱਕੀ ਹੈ। ਕਾਫੀ ਤੋਂ ਬੱਚੇ ਉਹਦੇ ਵਿੱਚ ਆਲਰੇਡੀ ਰਜਿਸਟਰਡ ਹੋ ਚੁੱਕੇ ਹਨ। 100 ਕੁ ਬੱਚਿਆਂ ਦਾ ਆਪਾਂ ਨੇ ਕੈਂਪ ਰੱਖਣਾ ਹੈ ਤਾਂ ਕਿ ਵਧੀਆ ਪ੍ਰਬੰਧ ਹੋ ਸਕਣ। ਸੋ ਆਪ ਹੀ ਆਪਣੇ ਬੱਚੇ ਨੂੰ ਜੇ ਉਸ ਗੁਰਮਤਿ ਕੈਂਪ ਦੇ ਵਿੱਚ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਤਾਂ ਔਨਲਾਈਨ ਤੁਸੀਂ ਹੁਣ ਰਜਿਸਟ੍ਰੇਸ਼ਨ ਜਿਹੜੀ ਖੁੱਲ੍ਹੀ ਹੈ ਰਜਿਸਟ੍ਰੇਸ਼ਨ ਉਹਦੇ ਵਿੱਚ ਕਰਵਾ ਸਕਦੇ ਹੋ। ਅਤੇ ਥੋੜ੍ਹੀ ਦੇਰ ਬਾਅਦ ਅਸੀਂ ਜੋ ਹੈ ਹਾਰਡ ਕਾਪੀਜ਼ ਜਿਹੜੀਆਂ ਫੋਰਮਸ ਮੈਨੂਅਲੀ ਤੁਸੀਂ ਰਜਿਸਟਰ ਕਰਾਉਣੇ ਹੋਣਗੇ, ਅਤੇ ਉਹਦੇ ਵਾਸਤੇ ਵੀ ਜਿੰਨੀਆਂ ਕੁ ਸੀਟਾਂ ਬਚ ਗਈਆਂ ਉਹਦੇ ਹਿਸਾਬ ਦੇ ਨਾਲ ਅਸੀਂ ਉਹ ਫੋਰਮ ਜਿਹੜੇ ਇਸ਼ੂ ਕਰਾਂਗੇ, ਅਤੇ ਉਸ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਜੋ ਹੈ ਰਜਿਸਟਰ ਕਰਵਾ ਸਕਦੇ ਹੋ। ਇੱਕ ਵਾਰੀ ਫਿਰ ਜਿਹੜੀ ਬੱਚਿਆਂ ਦੀ ਉਮਰ ਹੈ 6 ਸਾਲ ਤੋਂ 15 ਸਾਲ ਦੇ ਦਰਮਿਆਨ 'ਚ ਹੋਣੀ ਚਾਹੀਦੀ ਹੈ। ਅਤੇ ਇਹਦੇ ਨਾਲ ਨਾਲ ਹੀ ਜੋ ਕੋਈ ਵੀਰ ਭੈਣ ਜਾਂ ਕੋਈ ਹੋਰ ਯੰਗ ਮੈਨ ਕੈਂਪ ਦੇ ਵਿੱਚ ਵਲੰਟੀਅਰ ਸੇਵਾ ਕਰਨੀ ਚਾਹੁੰਦੇ ਹੋਣ ਤਾਂ ਉਹ ਵੀ ਸਾਡੇ ਨਾਲ ਬਾਹਰ ਡੈਸਕ ਦੇ ਉੱਤੇ ਆਪਣਾ ਨਾਂ ਦੇ ਸਕਦੇ ਹਨ। ਜੋ ਵਲੰਟੀਅਰਸ ਵਾਸਤੇ ਸਾਡੀਆਂ ਲੋੜੀਂਦੀਆਂ ਜੋ ਸੇਵਾਵਾਂ ਹੋਣਗੀਆਂ ਅਤੇ ਜੋ ਸਾਨੂੰ ਯੋਗਤਾ ਚਾਹੀਦੀ ਹੋਵੇਗੀ ਉਸ ਦੇ ਅਨੁਸਾਰ ਉਹਨਾਂ ਨੂੰ ਸੇਵਾ ਉਹ ਦਿੱਤੀ ਜਾਵੇਗੀ। ਸੋ ਆਪਣਾ ਨਾਂ ਜੇ ਤੁਸੀਂ ਐਜ਼ ਏ ਵਲੰਟੀਅਰ ਸੇਵਾ ਕਰਨੀ ਹੈ ਤਾਂ ਬਾਹਰ ਡੈਸਕ ਦੇ ਉੱਤੇ ਲਿਖਵਾ ਦੇਣਾ। ਅਤੇ ਇਸ ਦੇ ਨਾਲ ਹੀ ਜੋ ਹੈ ਹਰ ਬੁੱਧਵਾਰ ਨੂੰ ਜੋ ਸ਼ਾਮ ਨੂੰ 6 ਤੋਂ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਉਹ ਕੀਰਤਨ ਦੀਆਂ ਕਲਾਸਾਂ ਚੱਲਦੀਆਂ ਹਨ। ਅਤੇ ਜੋ ਆਪਣਾ ਸ਼ੁੱਕਰਵਾਰ ਦਾ ਦਿਹਾੜਾ ਹੈ ਉਸ ਦੇ ਵਾਸਤੇ 10 ਤੋਂ 12 ਵਜੇ ਤੱਕ ਕਿਸੇ ਨੇ ਬੱਸ ਪਾਸ ਬਣਾਉਣੇ ਹਨ ਜਾਂ ਕਿਸੇ ਦਾ ਅਜੇ ਵੀ ਇਨਕਮ ਟੈਕਸ ਭਰਨ ਵਾਲਾ ਰਹਿੰਦਾ ਹੈ ਅਤੇ ਉਹ 10 ਤੋਂ 12 ਵਜੇ ਤੱਕ ਜੋ ਹੈ ਸੇਵਾਵਾਂ ਗੁਰਦੁਆਰਾ ਵਿੱਚ ਜੋ ਮੁਫਤ ਦਿੱਤੀਆਂ ਜਾਂਦੀਆਂ, ਬੱਸ ਪਾਸ ਹੋਏ, ਪਾਸਪੋਰਟ ਰਿਨਿਊ ਕਰਾਉਣਾ, PR ਕਾਰਡ ਰਿਨਿਊ ਕਰਾਉਣਾ, ਇਸ ਤਰ੍ਹਾਂ ਦੀਆਂ ਜੋ ਸੇਵਾਵਾਂ ਹਨ ਉਹ ਮੁਫਤ ਦਿੱਤੀਆਂ ਜਾਂਦੀਆਂ ਹਨ। ਆਪ ਜੀ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਹਰ ਡੈਸਕ ਦੇ ਉੱਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਅਤੇ ਇਸ ਦੇ ਨਾਲ ਹੀ ਜੋ ਪਿਛਲੇ ਸ਼ੁੱਕਰਵਾਰ 26 ਤਰੀਕ ਨੂੰ ਜਿਸ ਤਰ੍ਹਾਂ ਅਨਾਊਂਸ ਕੀਤਾ ਸੀ ਕਿ ਆਨੰਦ ਕਾਰਜ ਦੇ ਸੰਬੰਧ ਦੇ ਵਿੱਚ ਜੋ ਹੈ ਇੱਕ ਵਰਕਸ਼ਾਪ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਸੱਜਣਾਂ ਨੇ ਭਾਗ ਲਿਆ, ਬੜੀ ਜਾਣਕਾਰੀ ਭਰਪੂਰ ਉਹ ਵਰਕਸ਼ਾਪ ਸੀ। ਅਤੇ ਜਿਹੜੀ ਉਹ ਦੂਸਰੀ ਵਰਕਸ਼ਾਪ ਹੈ ਉਹ ਵੀ ਆਹ ਜੁਲਾਈ ਦੇ ਮਹੀਨੇ ਦੇ ਵਿੱਚ ਹੋਣ ਜਾ ਰਹੀ ਹੈ। ਆਪ ਜੀ ਦੇ ਨਾਲ ਜੋ ਹੈ ਟਾਈਮ ਅਤੇ ਜੋ ਸਮਾਂ ਹੈ ਉਹ ਮੇਰੇ ਖਿਆਲ 2:30 ਵਜੇ ਦਾ ਸਮਾਂ ਹੈ ਨੈਕਸਟ ਸੈਟਰਡੇ, ਅਤੇ ਉਹਦੇ ਵਾਸਤੇ ਆਪ ਜੀ ਨੂੰ ਹੋਰ ਵੀ ਜਾਣਕਾਰੀ ਦੇ ਦਿੱਤੀ ਜਾਵੇਗੀ। ਆਪ ਜੀ ਨੇ ਜੋ ਆਨੰਦ ਕਾਰਜ ਦੀ ਵਰਕਸ਼ਾਪ ਲਾਉਣ ਦੀ ਲੋੜ ਕਿਉਂ ਪਈ ਹੈ, ਕਿਉਂਕਿ ਸਾਡੇ ਆਨੰਦ ਕਾਰਜਾਂ ਦੇ ਵਿੱਚ ਜੋ ਕੁਝ ਅੱਜ ਕੱਲ੍ਹ ਵਾਪਰ ਰਿਹਾ ਹੈ ਜਾਂ ਸਾਡੀ ਅਣਜਾਣਤਾ ਹੈ, ਬਹੁਤੀ ਤਾਂ ਅਣਜਾਣਤਾ ਹੀ ਹੈ ਕਿ ਅਸੀਂ ਕਿਉਂ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਅਸੀਂ ਕਿਉਂ ਚੁੰਨੀਆਂ ਚੜ੍ਹਾ ਰਹੇ ਹਾਂ, ਅਸੀਂ ਕਿਉਂ ਰਿੰਗ ਸੈਰੇਮਨੀਆਂ ਕਰ ਰਹੇ ਹਾਂ, ਕਿਉਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕਾਰ ਵਿਹਾਰ ਡਰਾਮਾ ਕਲਚਰ ਤੋਂ ਆ ਕੇ ਸਾਡੇ ਵਿੱਚ ਰਲਦੇ ਜਾ ਰਹੇ ਹਨ, ਜੋ ਕਿ ਸਾਡੀ ਮਰਿਆਦਾ ਨਹੀਂ, ਬਿਲਕੁਲ ਆਨੰਦ ਕਾਰਜ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਸਾਡੇ ਸਿੱਖਾਂ ਦੇ ਨਾਲ ਜੋ ਸਿੱਖ ਰਹਿਤ ਮਰਿਆਦਾ ਹੈ ਉਸ ਦੇ ਅਨੁਸਾਰ ਸਾਡਾ ਆਨੰਦ ਕਾਰਜ ਦੇ ਵਿੱਚ ਇਸ ਦਾ ਕੋਈ ਲੈਣ ਦੇਣ ਨਹੀਂ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹਨਾਂ ਬੱਚੇ ਬੱਚਿਆਂ ਦੇ ਆਨੰਦ ਕਾਰਜ ਹੋਣੇ ਹਨ ਜਾਂ ਜਿਨ੍ਹਾਂ ਦੇ ਹੋ ਵੀ ਚੁੱਕੇ ਹਨ, ਜਿਹੜੇ ਅਸੀਂ ਪੇਰੈਂਟਸ ਹਾਂ, ਅਸੀਂ ਵੀ ਕਈ ਵਾਰੀ ਬੱਚਿਆਂ ਨੂੰ ਮਜਬੂਰ ਕਰਦੇ ਹਾਂ ਕਿ ਅੱਜ ਆਪਾਂ ਚੁੰਨੀ ਚੜ੍ਹਾਉਣੀ ਹੈ, ਕੱਲ੍ਹ ਨੂੰ ਸਾਡਾ ਰਿੰਗ ਸੈਰੇਮਨੀ ਹੈ, ਪਰਸੋਂ ਨੂੰ ਕੁਛ ਹੋਰ ਹੈ। ਇਹ ਸਾਰਾ ਕੁਛ ਜੋ ਹੈ ਇਹ ਸਾਡੇ ਆਨੰਦ ਕਾਰਜ ਨਾਲ ਜੋ ਮੇਲ ਨਹੀਂ ਖਾਂਦਾ। ਅਸੀਂ ਹੋਰ ਦੇ ਹੋਰ ਜਿਹੜੇ ਤਿੰਨ ਤਿੰਨ ਚਾਰ ਚਾਰ ਵਿਆਹ ਜੋ ਹੈ ਆਪਣੇ ਆਨੰਦ ਕਾਰਜਾਂ ਦੇ ਵਿੱਚ ਨਾਲ ਹੋਰ ਕਰਨ ਲੱਗ ਪਏ ਹਾਂ। ਸੋ ਇਹਨਾਂ ਬਾਰੇ ਜਾਣਕਾਰੀ ਜੋ ਹੈ, ਗੁਰਮਤਿ ਕੀ ਕਹਿੰਦੀ ਹੈ, ਗੁਰਮਤਿ ਅਨੁਸਾਰ ਸਾਡੀ ਮਰਿਆਦਾ ਕੀ ਹੈ, ਉਸ ਦੇ ਵਾਸਤੇ ਜੋ ਇਹ ਵਰਕਸ਼ਾਪਸ ਹਨ ਜੋ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ, ਜੋ ਆਪ ਜੀ ਦੇ ਧਾਰਮਿਕ ਸਵਾਲ ਹੋਣ, ਜੋ ਸਮਾਜਿਕ ਸਵਾਲ ਹੋਣ, ਜੋ ਆਨੰਦ ਕਾਰਜ ਦੇ ਸੰਬੰਧ ਦੇ ਵਿੱਚ ਕੋਈ ਸਵਾਲ ਹੈਗੇ ਆ, ਤਾਂ ਉਹ ਵਰਕਸ਼ਾਪ ਦੇ ਵਿੱਚ ਤੁਸੀਂ ਲੈ ਕੇ ਆਓ। ਉੱਥੇ ਸਾਡੇ ਬੜੇ ਸੁਲਝੇ ਹੋਏ ਸੂਝਵਾਨ ਵਿਦਵਾਨ ਜਿਹੜੇ ਬੁਲਾਰੇ ਹਨ ਉੱਥੇ ਹੋਣਗੇ, ਉਹ ਆਪ ਜੀ ਸਵਾਲਾਂ ਦਾ ਬਿਲਕੁਲ ਤਸੱਲੀ ਬਖਸ਼ ਜਵਾਬ ਜੋ ਹੈ ਉਹ ਦੇਣਗੇ, ਅਤੇ ਤਾਂ ਕਿ ਆਪਾਂ ਆਪਣੇ ਸਮਾਜ ਨੂੰ ਜੋ ਹੈ, ਜੋ ਕਿ ਅਸੀਂ ਹੋਰ ਹੀ ਪੁੱਠੇ ਪਾਸੇ ਨੂੰ ਜਾਂਦੇ ਜਾ ਰਹੇ ਹਾਂ, ਅਸੀਂ ਉਸ ਤੋਂ ਬਚਾਇਆ ਜਾ ਸਕੇ ਉਸਨੂੰ। ਸੋ ਇਹ ਸਾਰੇ ਜਿੱਥੇ ਇਹ ਨੌਜਵਾਨ ਬੱਚੇ ਬੱਚੀਆਂ ਦੇ ਅੱਗੇ ਬੇਨਤੀ ਹੈ, ਨਾਲ ਦੀ ਨਾਲ ਪੇਰੈਂਟਸ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਵੀ ਜ਼ਰੂਰ ਉਹ ਵਰਕਸ਼ਾਪ ਅਟੈਂਡ ਕਰੋ, ਤਾਂ ਕਿ ਆਪਾਂ ਆਪਣੇ ਕਲਚਰ ਨੂੰ, ਆਪਣੀ ਜੋ ਸਾਡੀ ਰੋਹ ਰੀਤ ਹੈ, ਜੋ ਮਰਿਆਦਾ ਹੈ ਸਾਡੀ ਆਨੰਦ ਕਾਰਜ ਦੀ, ਉਸ ਨੂੰ ਬਚਾਉਣ ਦੇ ਵਿੱਚ ਸਫਲ ਹੋ ਸਕੀਏ। ਸੋ ਹੁਣ ਸਮਾਂ ਹੋ ਗਿਆ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤਬਦੀਲੀ ਹੈ, ਉਹ ਇਸ ਕਰਕੇ ਕਿ 11 ਵਜੇ ਤੋਂ ਬਾਅਦ ਸਾਡੇ ਕੁਛ ਵਿਸ਼ੇਸ਼ ਪ੍ਰੋਗਰਾਮ ਹੋ ਰਹੇ ਹਨ ਇੱਥੇ। ਆਪ ਜੀ ਨੇ ਜ਼ਰੂਰ ਉਸ ਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ, ਬੜੇ ਜਾਣਕਾਰੀ ਭਰਪੂਰ ਉਹ ਪ੍ਰੋਗਰਾਮ ਹੈ 11 ਤੋਂ 12 ਵਜੇ ਤੱਕ, ਬਾਹਰੋਂ ਬੁਲਾਰੇ ਆ ਰਹੇ ਹਨ। ਸੋ ਹੁਣ ਜੋ ਕਥਾ ਦਾ ਸਮਾਂ ਜੋ ਹੈ ਸਾਨੂੰ ਥੋੜ੍ਹਾ ਜਿਹਾ ਬਦਲਣਾ ਪਿਆ, ਆਪਾਂ 11:05 ਤੱਕ ਜੋ ਹੈ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਸ਼ਬਦ ਗੁਰੂ ਦੇ ਵਿੱਚੋਂ ਜੋ ਹੈ ਉਹਦੀ ਵਿਆਖਿਆ ਅਤੇ ਉਹਦਾ ਸਾਡੇ ਜੀਵਨ ਦੇ ਨਾਲ ਕੀ ਸੰਬੰਧ ਹੈ, ਉਹ ਆਪਾਂ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਜੋ ਹੈ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਜੀ ਤਿਲੰਗ ਮਹਿਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਝੋਲੜਾ ਪਿਆਰੇ

जाऊं रहाऊ। काया रंगण जेथिय प्यारे पाइये नाऊ मजीठ।

जिनके चोले रतड़े प्यारे। कंत तिना के पास तोड़ तिना की जे मिले जी, कहो नानक की अरदास। आपे साजे आपे रंगे, आपे नदर करे नानक, कामण कंत पावे आपे ही रावे। नानक कामण कंत पावे आपे ही रावे, जुगो जुग टल। चवर शतर तख्त दे मालक सतगुरु श्री गुरु ग्रंथ साहब सच्चे पातशाह जी, तिन्हां दी पावन पवित्र ते मुकद्दस हजूरी विच हफ्तावारी सज्जे दीवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब दीवाना दीआं हाजरियां भरदिआं मेरे तों पहलां गुरु करके रागी जथे पासों सतगुरु दी अमृतमई बाणी दे कीर्तन सरवण कर रहे सी। तो आओ साध संगत कुछ कु समय लई गुरु शब्द दी विचार दे नाल जुड़न दा यतन करिए। जिन्ने शरीर आप सतगुरां दे हजूर बैठे हो, दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा, वाहिगुरु जी की फतेह। राग तलंग विच सिख धर्म दे बानी धन गुरु नानक साहिब महाराज दा ए पावन बचन गुरु ग्रंथ साहिब जी दे अंक 721 दे उत्ते सुभायमान है। सरलेख है तलंग महला पहला। तलंग राग विच पहले शरीर गुरु नानक साहिब दा ए वाक, तीजे घर विच इनू गाया जाना है। घर का संबंध हुंदा है ताल दे नाल। मंगल है एक ओंकार सतगुर प्रसाद, ओ अकाल पुरख वाहिगुरु एक है। एक रस अपनी कुदरत विच व्याप रहा है। एक रस का अर्थ हुंदा है जिन्हों आपां कंटीन्यूटी कहने, जिहड़ा विभाजित नहीं हुंदा, खंडित नहीं हुंदा, जिहदी रौ लगातार चल रही है, कंटीन्यूटी है, उन्हों एक रस कहिंदे ने। तो महाराज कहिंदे ने ऐसे रब की सोझी समझ सानू सच्चे गुरु के पासों प्राप्त हुंदी है। धन गुरु नानक साहिब महाराज ने इस पावन शब्द विच उन्हां मनुखां की गल की है जिन्हां ने रब्बी जीवन नूं अपने अंदर का आसरा बनाया है। तो सतगुरु कहिंदे ने ऐसी जिंदगी वालियां तों, ऐसे जीवन वालियां तों मैं सदा ही कुरबान जाना, बलिहार जाना, सदके जाना। जदों ना साडा धी पुत दुनिया की कोई प्राप्ति करता है, दुनिया की कोई अचीवमेंट वो करता है, तो आप कहने भी मैं तू सदके जाना हाँ, बलिहार जाना हाँ। पर पूरे गुरु ग्रंथ साहब की बाणी विच किते भी सतगुरु ने इस चीज़ का जिक्र नहीं किया, क्योंकि असी दुनिया की तरक्की अपने आप दे विच बहुत वड्डी चीज मन के बैठे हैं। धार्मिक खेत्र विच खास करके जिहड़ा गुरु ग्रंथ साहब का धर्म है ना जी, एक तो लोक धर्म है। लोक धर्म इदां समझो भी लोक धर्म होंदा जिहड़ी लोकां दी मैंटैलिटी चल रही है, लोग की सोचते हैं धर्म के बारे। दो तरह के धर्म ने, हुण लोकां दी धर्म बारे परसैप्शन अपनी है, सोच अपनी है। लोक धर्म जिहड़ा है बहुत कुछ कहिंदा है, पर जिहड़ा गुरु ग्रंथ साहब का धर्म है वह वखरा है, उहदी विचार वखरी है। हुण लोक इस समाज दे विच जदों असीं दुनिया की किसी प्राप्ति का जिक्र करते हैं तो बंदा बड़े माण नाल करता है भी साडा धी पुत, साडा बच्चा, साडा परिवार फाइनैशली तौर पर धन नूं पा गया है, तो बड़ा मजबूत बन गया है, भावें कोई पोलिटिकल
ਸਟੇਬਿਲਿਟੀ ਹੋਵੇ ਵੀ ਕਿਸੇ ਰਾਜਨੀਤਿਕ ਤਖ਼ਤ ਉੱਤੇ ਕੋਈ ਬੈਠ ਗਿਆ ਹੈ। ਜਦੋਂ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤੇ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਆਉਂਦਾ ਹੈ, ਉੱਥੇ ਮਹਾਰਾਜ ਨੇ ਆਖਿਆ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਹਾਰਾਜ ਨੇ ਆਖਿਆ ਜੇ ਮੈਂ ਸੁਲਤਾਨ ਹੋਵਾਂ, ਸੁਲਤਾਨ ਕਿਹਨੂੰ ਕਹਿੰਦੇ ਨੇ, ਜਿਹਦੇ ਅੰਡਰ ਰਾਜੇ ਆਉਂਦੇ ਨੇ ਉਹਨੂੰ ਸੁਲਤਾਨ ਕਿਹਾ ਜਾਂਦਾ, ਜਿਹਦੇ ਅੰਦਰ ਬਹੁਤ ਸਾਰੀਆਂ ਰਿਆਸਤਾਂ ਆਉਂਦੀਆਂ ਨੇ ਉਹਨੂੰ ਸੁਲਤਾਨ ਕਿਹਾ ਜਾਂਦਾ। ਤੋ ਮਹਾਰਾਜ ਨੇ ਆਖਿਆ ਮੇਰੀ ਇੰਨੀ ਤਾਕਤ ਹੋਵੇ ਵੀ ਮੈਂ ਸੁਲਤਾਨ ਬਣ ਜਾਵਾਂ, ਬਾਦਸ਼ਾਹ ਬਣ ਜਾਵਾਂ, ਤਖ਼ਤ ਮੇਰੇ ਪੈਰਾਂ ਦੇ ਹੇਠ ਹੋਵੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਲਸ਼ਕਰ ਦਾ ਅਰਥ ਹੁੰਦਾ ਫੌਜਾਂ, ਜਿਵੇਂ ਅੱਜ ਜਲ ਸੈਨਾ ਹੁੰਦੀ ਹੈ, ਥਲ ਸੈਨਾ ਹੈ, ਵਾਯੂ ਸੈਨਾ ਹੈ। ਪਹਿਲੇ ਸਮਿਆਂ ਦੇ ਵਿੱਚ ਫੌਜਾਂ ਥੋੜ੍ਹੀਆਂ ਜਿਹੀਆਂ ਹੋਰ ਕਿਸਮ ਦੀਆਂ ਸਨ, ਉਹ ਇੱਦਾਂ ਕਹਿ ਲਓ ਵੀ ਇੱਕ ਘੋੜਿਆਂ ਵਾਲੀ ਫੌਜ ਹੁੰਦੀ ਸੀ, ਇੱਕ ਹਾਥੀਆਂ ਵਾਲੀ ਹੁੰਦੀ ਸੀ, ਇੱਕ ਪੈਦਲ ਚੱਲਣ ਵਾਲੀ ਹੁੰਦੀ ਸੀ, ਇੱਕ ਰੱਥਾਂ ਵਾਲੀ ਹੁੰਦੀ ਸੀ, ਚਾਰ ਤਰ੍ਹਾਂ ਦੀਆਂ ਫੌਜਾਂ ਪਹਿਲਾਂ ਹੁੰਦੀਆਂ ਸਨ। ਤੋ ਉਹ ਜਿਹੜੀਆਂ ਫੌਜਾਂ ਸੀ ਉਹਨੂੰ ਕਿਹਾ ਜਾਂਦਾ ਸੀ ਲਸ਼ਕਰ, ਵੀ ਏਡਾ ਵੱਡਾ ਜਿਹੜਾ ਹੈ ਉਹ ਲਸ਼ਕਰ ਹੈ। ਆਮ ਵੈਸੇ ਇਹ ਸ਼ਬਦ ਇੰਨਾ ਪ੍ਰਚਲਿਤ ਹੈ, ਜਿੱਥੇ ਕੋਈ ਬੰਦਾ ਬਹੁਤ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਕਿਸੇ ਮਿਸ਼ਨ ਤੇ ਨਿਕਲਿਆ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਲਾਮ ਲਸ਼ਕਰ ਲੈ ਕੇ ਬੰਦਾ ਚੱਲਿਆ ਆਪਣਾ। ਇਹ ਜਿਹੜਾ ਸ਼ਬਦ ਹੈ ਨਾ, ਜਿਵੇਂ ਤੁਸੀਂ ਪੜ੍ਹੋਗੇ ਵੀ ਇੱਕ ਜਥੇਬੰਦੀ ਹੈ ਜਿਹਦਾ ਮੁਖੀ ਉਸਾਮਾ ਬਿਨ ਲਦੇਨ ਸੀ, ਉਹਦਾ ਨਾਂ ਸੀ ਲਸ਼ਕਰੇ ਤੋਇਬਾ। ਲਸ਼ਕਰ, ਲਸ਼ਕਰ ਕਹਿੰਦੇ ਜਿੱਥੇ ਇਕੱਠ ਹੁੰਦਾ ਹੈ, ਜਿੱਥੇ ਬੜੀ ਤਾਕਤ ਦਾ ਮੁਜ਼ਾਹਰਾ ਕੀਤਾ ਜਾਂਦਾ ਹੈ। ਤੋ ਮਹਾਰਾਜ ਨੇ ਆਖਿਆ ਸੁਲਤਾਨ ਹੋਵਾਂ, ਜੇ ਮੈਂ ਸੁਲਤਾਨ ਬਣ ਜਾਵਾਂ, ਮੇਲ ਲਸ਼ਕਰ ਮੇਰੇ ਕੋਲ ਲਸ਼ਕਰ ਹੋਵੇ, ਇੱਦਾਂ ਲੋਕ ਮੇਰੇ ਹੁਕਮ ਦੇ ਨਾਲ ਤੁਰਨ ਵਾਲੇ ਹੋਣ, ਤਖ਼ਤ ਰਾਖਾਂ ਪਾਉ, ਵੀ ਪੋਲੀਟੀਕਲ ਤੌਰ ਦੇ ਉੱਤੇ ਤਖ਼ਤ ਮੇਰੇ ਪੈਰਾਂ ਦੇ ਹੇਠ ਹੋਵੇ। ਮਹਾਰਾਜ ਨੇ ਜ਼ਿਕਰ ਕੀਤਾ ਕਿ ਹੇ ਖੁਦਾਵੰਦ, ਹੇ ਰੱਬ ਜੀ, ਇੰਨਾ ਵੱਡਾ ਇੰਨੀ ਤਾਕਤ ਵਾਲਾ ਹੋਣ ਦੇ ਬਾਵਜੂਦ ਵੀ ਮੈਨੂੰ ਕਦੀ ਤੇਰੀ ਸੋਚ ਤੇਰੀ ਵਿਚਾਰ ਤੂੰ ਨਾ ਭੁੱਲੇ, ਵੀ ਜੇ ਮੈਂ ਇੰਨੀ ਪਾਵਰ ਨੂੰ ਕੈਰੀ ਵੀ ਕਰਦਾ ਹੋਵਾਂ ਨਾ ਤੇ ਤੂੰ ਨਾ ਮੈਨੂੰ ਭੁੱਲੇ, ਮੇਰੇ ਲਈ ਤੂੰ ਸਰਮੌਰ ਹੈ। ਬਹੁਤ ਸਾਰੀਆਂ ਉਦਾਹਰਨਾਂ ਉਸ ਸ਼ਬਦ ਵਿੱਚ ਬਾਬੇ ਨੇ ਦਿੱਤੀਆਂ ਨੇ। ਤੋ ਹੁੰਦਾ ਕੀ ਹੈ, ਅਸੀਂ ਦੁਨੀਆਂ ਦੀ ਪ੍ਰਾਪਤੀ ਨੂੰ ਬਹੁਤ ਵੱਡਾ ਮੰਨਦੇ ਹਾਂ। ਮੇਰੀ ਇੱਕ ਦੋ ਬੇਨਤੀ ਨੂੰ ਜ਼ਰੂਰ ਧਿਆਨ ਨਾਲ ਟਿਕਾ ਕੇ ਸੁਣਿਓ, ਗੱਲ ਸਮਝ ਲੱਗੇਗੀ। ਅੱਜ ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਹੈ, ਕੋਈ ਐਸਾ ਟੱਬਰ ਨਹੀਂ ਜਿਹੜੇ ਘਰ ਵਿੱਚ ਮੋਬਾਈਲ ਫੋਨ ਕੰਪਿਊਟਰ, ਹੁਣ ਤਾਂ AI ਦਾ ਜ਼ਮਾਨਾ ਆਪਾਂ ਕਹਿੰਦੇ ਆ ਗਿਆ, ਹਰ ਘਰ ਦੇ ਵਿੱਚ ਦੋ ਦੋ ਚਾਰ ਚਾਰ ਮੋਬਾਈਲ ਫੋਨ ਸੁਭਾਵਿਕ ਨੇ। ਸਾਡੇ ਬੱਚਿਆਂ ਦੇ ਕੋਲ ਵੀ ਮੋਬਾਈਲ ਫੋਨ ਨੇ ਬਹੁਤੀ ਵਾਰ, ਕਿਉਂਕਿ ਇੱਕ ਸਟੇਟਸ ਸਿੰਬਲ ਜਿਹੜਾ ਬਣਾ ਕੇ ਸਾਨੂੰ ਦਿੱਤਾ ਗਿਆ। ਇਹਨਾਂ ਵਿੱਚ ਐਪਸ ਚੱਲਦੀਆਂ ਨੇ, ਐਪਸ ਆਖਰ ਕਿਸੇ ਨੇ ਡਿਵੈਲਪ ਕੀਤੀਆਂ ਨੇ, ਕਿਸੇ ਨੇ ਕੋਈ ਸਟੱਡੀ ਕੀਤੀ, ਕੋਈ ਪੜ੍ਹਾਈ ਕੀਤੀ ਤੇ ਉਹਨੇ ਉਹ ਐਪ ਬਣਾਈ, ਉਹਨੂੰ ਇੱਕ ਨਾਂ ਦਿੱਤਾ ਜਾਂਦਾ। ਆਪਾਂ ਕਹਿੰਦੇ ਵੀ ਇਹ ਬੰਦਾ IT ਦਾ ਐਕਸਪਰਟ ਹੈ ਤੇ ਇਹ ਸੋਫਟਵੇਅਰ ਦਾ ਕੰਮ ਕਰਦਾ। ਸੋਫਟਵੇਅਰ ਕੀ ਹੈ, ਵੀ ਜਿਹੜੀਆਂ ਮੋਬਾਈਲ ਦੇ ਅੰਦਰ ਚੱਲਣ ਵਾਲੀਆਂ ਐਪਸ ਨੇ ਉਹਨੂੰ ਆਪਾਂ ਕੀ ਕਹਿੰਦੇ ਹਾਂ, ਸੋਫਟਵੇਅਰ ਹੈ ਨਾ ਸਾਰਾ ਉਹ। ਤੇ ਕਿਸੇ ਨੇ ਬੜੀ ਖੁਸ਼ੀ ਵਿੱਚ ਇਹ ਗੱਲ ਆਖੀ ਵੀ ਸਾਡਾ ਪੁੱਤ ਜਿਹੜਾ ਉਹ ਸੋਫਟਵੇਅਰ ਇੰਜੀਨੀਅਰ ਬਣ ਗਿਆ, ਉਹਨੇ ਐਪਸ ਡਿਵੈਲਪ ਕਰ ਦਿੱਤੀਆਂ। ਚਲੋ ਚੰਗੀਆਂ ਐਪਸ ਵੀ ਹੈਗੀਆਂ ਨੇ, ਕੋਈ ਮਾੜੀ ਗੱਲ ਨਹੀਂ ਹੈ, ਕਿੰਨਾ ਕੁਝ ਹੈ। ਅੱਜ ਬੰਦੇ ਦਾ ਬਹੁਤ ਸਾਰਾ ਕੰਮ ਜਿਹੜਾ ਹੈ, ਜਿਹੜੇ ਟਰੱਕਾਂ ਵਾਲੇ ਵੀਰ ਨੇ ਉਹਨਾਂ ਦਾ ਵੀ ਐਪਸ 'ਤੇ ਚੱਲਦਾ ਹੈ, ਜਿਹੜੀ ਨੀਡ ਸੀ ਜਿਹੜੀ ਜ਼ਰੂਰਤ ਸੀ ਉਹਦੇ ਮੁਤਾਬਕ। ਅੱਜ ਉਬਰ ਵਰਗੀਆਂ ਐਪਸ ਚੱਲਦੀਆਂ ਨੇ, ਸਕਿੱਪ ਵਰਗੀਆਂ ਨੇ, ਡੂਰ ਡੈਸ਼ ਵਰਗੀਆਂ ਨੇ, ਬਹੁਤ ਸਾਰੀਆਂ ਐਪਸ ਹੈਗੀਆਂ ਨੇ, ਚੰਗੀ ਗੱਲ ਹੈ। ਪਰ ਹੁਣ ਕੋਈ ਬੰਦਾ ਇਸ ਗੱਲ ਦਾ ਇੰਨਾ ਪ੍ਰਾਊਡ ਕਰ ਰਿਹਾ ਹੈ ਵੀ ਸਾਡਾ ਬੱਚਾ ਐਪਸ ਬਣਾ ਰਿਹਾ, ਵੀ ਉਹ ਤਾਂ ਬੜੀ ਸਟੱਡੀ, ਬੜਾ ਮਹਾਰਾਜ ਦਾ ਸ਼ੁਕਰਾਨਾ ਜੀ, ਬਾਬੇ ਨੇ ਉੱਚੀ ਵਿਦਿਆ ਦੀ ਦਾਤ ਸਾਡੇ ਬੱਚੇ ਨੂੰ ਦੇ ਦਿੱਤੀ ਹੈ। ਪਰ ਤੁਸੀਂ ਕੀ ਸਮਝਦੇ ਹੋ ਵੀ ਸਾਰੀਆਂ ਐਪਸ ਚੰਗੀਆਂ ਹੀ ਨੇ? ਹੁਣ ਕੋਈ ਐਪ ਇਹ ਵੀ ਬਣੀ ਜਿੱਥੇ ਜਿਸਮ ਫਰੋਸ਼ੀ ਦਾ ਧੰਦਾ ਕੀਤਾ ਗਿਆ, ਇੱਕ ਐਪ ਡਿਵੈਲਪ ਹੋਈ ਉਹਦੇ ਉੱਤੇ ਜਿਸਮ ਫਰੋਸ਼ੀ ਦਾ ਧੰਦਾ ਕੀਤਾ ਗਿਆ। ਬਣਾਈ ਕਿੰਨੇ ਉਹ ਜਿਹੜਾ ਸੋਫਟਵੇਅਰ ਦਾ ਜਾਣੂ ਹੈ? ਕੋਈ ਐਪਸ, ਕੋਈ ਐਪ ਬਣੀ ਜਿਹਦੇ ਉੱਤੇ ਇਲੀਗਲ ਵੈਪਨ ਵੇਚੇ ਗਏ, ਪਤਾ ਨਹੀਂ ਕਿੰਨੇ ਪੁੱਤਾਂ ਦੀ ਮੌਤ ਦਾ ਉਹ ਚੀਜ਼ ਵਜ੍ਹਾ ਬਣੇਗੀ, ਪਰ ਬੰਦੇ ਦੇ ਹੱਥ ਕਲੀਨ ਨੇ, ਹੱਥ ਸਾਫ਼ ਨੇ, ਹੱਥਾਂ ਨੂੰ ਕੋਈ ਬਲੱਡ ਨਹੀਂ ਲੱਗਾ ਉਹਦੇ ਨੂੰ। ਉਹਨੇ ਦੁਨੀਆਂ ਦੀ ਝੋਲੀ ਵਿੱਚ ਆਪਣੇ ਦੁਨਿਆਵੀ ਗਿਆਨ ਦੁਆਰਾ ਕੋਈ ਐਸੀ ਚੀਜ਼ ਸੁੱਟ ਦਿੱਤੀ ਜਿਹਨੇ ਸਮਾਜ ਨੂੰ
ਗਰਕਣ ਵਾਲੇ ਬੰਨੇ ਤੋਰ ਦਿੱਤਾ। ਇਸ ਕਰਕੇ ਮਹਾਰਾਜ ਨੇ ਜਦੋਂ ਇਹ ਚੀਜ਼ ਵੇਖੀ ਨਾ, ਬਾਬੇ ਨੇ ਆਖਿਆ ਪਦਾਰਥਾਂ ਤੇ ਜੁੜੀ ਹੋਈ ਜਿਹੜੀ ਵੀ ਚੀਜ਼ ਹੈ ਉਹ ਤੋਂ ਕੁਰਬਾਨ ਨਹੀਂ ਜਾਇਆ ਜਾ ਸਕਦਾ, ਉਹ ਤੋਂ ਸਦਕੇ ਨਹੀਂ ਜਾਇਆ ਜਾ ਸਕਦਾ। ਹਾਂ, ਐਪਸ ਚੰਗੀਆਂ ਵੀ ਬਣੀਆਂ ਨੇ, ਗੁਰਬਾਣੀ ਐਪਸ ਵੀ ਆਈਆਂ ਨੇ, ਸਾਰਾ ਕੁਝ। ਸਭ ਤੋਂ ਵੱਡੀ ਗੱਲ ਹੈ ਵੀ ਬੰਦੇ ਦੇ ਅੰਦਰ ਰੱਬੀ ਗੁਣ ਹੋਣਾ ਚਾਹੀਦਾ, ਜ਼ਰੂਰੀ ਨੇ। ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ ਨਾ, ਮੈਂ ਉਹਨਾਂ ਤੋਂ ਬਲਿਆਰ ਜਾਂਦਾ, ਉਹਨਾਂ ਤੋਂ ਕੁਰਬਾਨ ਜਾਂਦਾ। ਮੇਰੇ ਲਈ ਕੋਈ ਜਿਹੜੀ ਦੁਨੀਆਂ ਦੀ ਅਚੀਵਮੈਂਟ ਸੀ ਨਾ, ਜਿਹੜੀ ਦੁਨੀਆਂ ਦੀ ਪ੍ਰਾਪਤੀ ਸੀ, ਉਹ ਕੋਈ ਮਾਨਾ ਨਹੀਂ ਰੱਖਦੀ, ਕੋਈ ਮਾਨਾ ਨਹੀਂ। ਤਾਂ ਮਹਾਰਾਜ ਬਾਣੀ ਵਿੱਚ ਬਹੁਤ ਵਾਰ ਐਸਾ ਜ਼ਿਕਰ ਕਰਦੇ ਨੇ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅੱਜ ਖਿਆਲ ਆਪਣਾ ਪ੍ਰਗਟ ਕੀਤਾ, ਆਖਿਆ ਹੋਂ ਕੁਰਬਾਨੈ ਜਾਊਂ ਮਿਹਰਬਾਨਾ, ਹੋਂ ਕੁਰਬਾਨੈ ਜਾਊਂ, ਹੋਂ ਕੁਰਬਾਨੈ ਜਾਊਂ, ਤਿੰਨਾ ਕੇ ਲੈਣ ਜੋ ਤੇਰਾ ਨਾਉਂ। ਜਿਨ੍ਹਾਂ ਨੇ ਤੇਰੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੈ ਨਾ, ਮੈਂ ਤੇ ਉਹਨਾਂ ਤੋਂ ਕੁਰਬਾਨ ਜਾਨਾ, ਮੈਂ ਤੇ ਉਹਨਾਂ ਤੋਂ ਸਦਕੇ ਜਾਨਾ, ਉਹਨਾਂ ਤੋਂ ਬਲਿਹਾਰ ਜਾਨਾ। ਗੁਰਦੇਵ ਨੇ ਆਖਿਆ ਲੈਣ ਜੋ ਤੇਰਾ ਨਾਉਂ, ਤਿੰਨਾ ਕਹਿਓ ਸਦ ਕੁਰਬਾਨੈ ਜਾਊਂ। ਦੁਨੀਆਂ ਦੀ ਪ੍ਰਾਪਤੀ ਆਪਣੀ ਥਾਂ ਉੱਤੇ ਹੋ ਸਕਦੀ ਹੈ, ਪਰ ਰੱਬੀ ਨਾਮ ਜਿਸ ਬੰਦੇ ਨੇ ਜੀਵਨ ਵਿੱਚ ਧਾਰਨ ਕੀਤਾ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਕੇ ਵੇਖੋ, ਉਹਨਾਂ ਆਖਿਆ ਮੈਂ ਕੁਰਬਾਨ ਜਾਨਾ, ਉਹਨਾਂ ਸ਼ਬਦ ਵਰਤਿਆ ਘੋਲ ਕਮਾਉਣਾ ਮੈਂ, ਹੋਂ ਤਿਸ ਘੋਲ ਕਮਾਇਆ ਗੁਰਮਤ ਰਿਧੈ ਗਰੀਬੀ ਆਵੇ। ਆਖਿਆ ਮੈਂ ਉਹ ਤੋਂ ਕੁਰਬਾਨ ਜਾਨਾ ਜਿਹਨੇ ਗੁਰੂ ਦੀ ਮਤ ਧਾਰਨ ਕਰਕੇ ਅੰਦਰ ਗਰੀਬੀ ਪਾਲ ਲਈ। ਗਰੀਬੀ ਦਾ ਅਰਥ ਕੀ ਹੈ? ਨਿਮਰਤਾ। ਤੇ ਨਿਮਰਤਾ ਵਿਖਾਵੇ ਮਾਤਰ ਨਹੀਂ, ਬਹੁਤੀ ਵਾਰ ਨਿਮਰਤਾ ਵਿਖਾਵੇ ਮਾਤਰ ਹੁੰਦੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਮੈਂ ਕੁਰਬਾਨ ਜਾਨਾ ਜਿਹੜਾ ਤੇਰਾ ਨਾਮ ਲੈਂਦਾ, ਤੇ ਭਾਈ ਗੁਰਦਾਸ ਸਾਹਿਬ ਨੇ ਆਖਿਆ ਮੈਂ ਕੁਰਬਾਨ ਜਾਨਾ ਜਿਹਨੇ ਨਾਮ ਲੈ ਕੇ ਹਿਰਦੇ ਵਿੱਚ ਗਰੀਬੀ ਨੂੰ ਧਾਰਨ ਕਰ ਲਿਆ। ਹੋਂ ਤਿਸ ਘੋਲ ਕਮਾਇਆ ਗੁਰਮਤ ਰਿਧੈ ਗਰੀਬੀ ਆਵੇ, ਹੋਂ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਮੈਂ ਕੁਰਬਾਨ ਜਾਨਾ ਜਿਹੜਾ ਬੰਦਾ ਪਰਾਈ ਔਰਤ ਦੇ ਕੋਲ ਨਹੀਂ ਜਾਂਦਾ, ਜਿਹਨੇ ਆਪਣੇ ਕਿਰਦਾਰ ਨੂੰ ਬੁਲੰਦ ਕੀਤਾ ਹੋਇਆ। ਹੋਂ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹੋਂ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਮੈਂ ਉਹ ਤੋਂ ਕੁਰਬਾਨ ਜਾਨਾ ਜਿਹੜਾ ਪਰਾਏ ਦਰਬ ਨੂੰ, ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ। ਜਿਹੜਾ ਇਸ ਗੱਲ ਦੀ ਸੈਂਸ ਰੱਖਦਾ ਹੈ ਨਾ ਵੀ ਆਹ ਪੈਸਾ ਮੇਰਾ ਨਹੀਂ ਹੈ, ਇਹ ਦਰਬ ਮੇਰਾ ਨਹੀਂ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਉਹ ਤੋਂ ਸਰ ਕੇ ਜਾਨਾ। ਹੋਂ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹੋਂ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਆਖਿਆ ਜਿਹਨੇ ਪਰਾਈ ਨਿੰਦਿਆ ਸੁਣੀ ਤੇ ਹਟਾ ਦਿੱਤਾ ਨਾ, ਮੈਂ ਉਹ ਤੋਂ ਕੁਰਬਾਨ ਜਾਨਾ, ਉਹ ਤੋਂ ਬਲਿਹਾਰ ਜਾਨਾ। ਹੋਂ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹੋਂ ਤਿਸ ਘੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹੋਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਆਖਿਆ ਮੈਂ ਉਹ ਤੋਂ ਕੁਰਬਾਨ ਜਾਨਾ ਜਿਹੜਾ, ਜਿਹਨੂੰ ਬਾਬੇ ਨੇ ਬਾਣੀ ਵਿੱਚ ਆਖਿਆ ਖੰਡਿਤ ਨਿੰਦਰਾ ਅਲਪ ਆਹਾਰੰ, ਜਿਹਨੇ ਨੀਂਦ ਘੱਟ ਲਈ ਤੇ ਜਿਹਨੇ ਥੋੜਾ ਖਾਧਾ। ਹੋਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਜਿਹਨੇ ਗੁਰੂ ਦੀ ਮਤ ਲੈ ਕੇ ਆਪਣੇ ਜੀਵਨ ਵਿੱਚ ਸਹਿਜ ਧਾਰਨ ਕਰ ਲਿਆ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਉਤੋਂ ਕੁਰਬਾਨ ਜਾਨਾ। ਪਹਿਲਾ ਬਚਨ, ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਬੰਦੇ ਦਾ ਜਿਹੜਾ ਤਨ ਹੈ ਨਾ, ਵੇਖੋ ਜਿਹੜਾ ਚੋਲਾ ਹੁੰਦਾ ਨਾ ਜੀ, ਇੱਕ ਤੇ ਚੋਲਾ ਹੈ ਜਿਹੜਾ ਮੈਂ ਬਾਹਰ ਦਾ ਵਸਤਰ ਪਾਇਆ, ਆ ਚਿੱਟੇ ਰੰਗ ਦਾ ਚੋਲਾ ਪਾਇਆ ਹੋਇਆ, ਜਿਹੜਾ ਬਾਹਰ ਦੀ ਆਪਣੀ ਵੇਸ਼ਭੂਸ਼ਾ ਹੈ, ਇਹਨੂੰ ਆਪਾਂ ਚੋਲਾ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਚੋਲੇ ਦਾ ਹੋਰ ਵੀ ਜ਼ਿਕਰ ਕੀਤਾ। ਇਹ ਪਤਾ ਕਿਵੇਂ? ਇਹ ਏਦਾਂ ਪ੍ਰਗਟ ਨਹੀਂ ਹੁੰਦਾ, ਇਹ ਜਿਹੜਾ ਚੋਲਾ ਹੈ ਨਾ, ਇਹ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਬੰਦਾ ਬੋਲਦਾ, ਮਤਲਬ ਏਦਾਂ ਕਹਿ ਲਓ ਵੀ ਇਹ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਇਨਵਿਜ਼ੀਬਲ ਹੈ, ਸਾਨੂੰ ਦਿਖੇਗਾ ਨਹੀਂ। ਇਹ ਪਤਾ ਉਸ ਚੋਲੇ ਦਾ ਮਹਾਰਾਜ ਨੇ ਕੀ ਨਾਂ ਰੱਖਿਆ? ਆਖਿਆ ਕਾਮ ਕ੍ਰੋਧ ਕਾ ਚੋਲੜਾ। ਸ਼ਬਦ ਕੀ ਵਰਤਿਆ? ਕਾਮ ਕ੍ਰੋਧ ਕਾ ਚੋਲੜਾ। ਹੁਣ ਇੱਕ ਚੋਲਾ ਹੈ ਜਿਹੜਾ ਆਪਾਂ ਤਾਂ ਉਹਨੂੰ ਧਾਰਨ ਕੀਤਾ, ਵੱਖ ਵੱਖ ਮਜ਼ਹਬਾਂ ਮਤਾਂ ਵਾਲੇ ਆਪਣੀ ਮਤ ਦੇ ਮੁਤਾਬਕ ਰੰਗ ਬਿਰੰਗੇ ਚੋਲੇ ਆਪਣੇ ਤਾਂ ਉੱਤੇ ਪਾਉਂਦੇ ਨੇ। ਮੈਂ ਇੱਕ ਦੋ ਬੇਨਤੀਆਂ ਬਾਣੀ ਚੋਂ ਕਰਾਂਗਾ, ਗੱਲ ਸਮਝਣ ਵਾਲੀ ਹੈ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਇਹ ਤਨ ਮਾਇਆ ਪਾਇਆ ਪਿਆਰੇ, ਆ ਜਿਹੜਾ ਮੇਰਾ ਤਨ ਰੂਪੀ ਚੋਲਾ ਹੈ ਇਹਨੂੰ ਲੱਗੀ ਹੋਈ ਹੈ ਮਾਇਆ ਦੀ ਪਾਹ। ਜਿਵੇਂ ਨਾ ਜਦੋਂ
ਪੱਗ ਨਗਾਉਣੀ ਹੋਵੇ ਬੰਦੇ ਨੇ, ਪੱਗ ਨੂੰ ਮਾਇਆ ਲੱਗੀ ਹੁੰਦੀ, ਤੇ ਜੇ ਉਹਦੇ ਉੱਤੇ ਰੰਗ ਚਾੜਨਾ ਹੋਵੇ ਤੇ ਫੜਕੜੀ ਜਾਂ ਸੋਢੇ ਵਾਲੇ ਪਾਣੀ ਚ ਪਾ ਕੇ ਤੇ ਪਹਿਲਾਂ ਉਸ ਪੱਗ ਦੇ ਉੱਤੇ ਜਿਹੜੀ ਉਹਦੀ ਆਕੜ ਹੁੰਦੀ ਹੈ ਉਹਨੂੰ ਲਾਉਣਾ ਪੈਂਦਾ, ਫਿਰ ਉਹਦੇ ਉੱਤੇ ਰੰਗ ਚੜਦਾ। ਜਿੰਨਾ ਚਿਰ ਉਹਨੂੰ ਫੜਕੜੀ ਵਾਲੇ ਪਾਣੀ ਚ ਪਾਇਆ ਨਹੀਂ ਜਾਵੇਗਾ, ਲੂਣ ਵਾਲੇ ਪਾਣੀ ਚ ਧੋਤਾ ਨਹੀਂ ਜਾਵੇਗਾ, ਤੇ ਜਿਹੜਾ ਲਲਾਰੀ ਹੁੰਦਾ ਹੈ ਉਹ ਕਦੀ ਵੀ ਉਸ ਕੱਪੜੇ ਉੱਤੇ ਰੰਗ ਚਾੜ ਨਹੀਂ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿਣ ਲੱਗੇ, ਆਖਿਆ ਇਹ ਅਕਾਲ ਪੁਰਖ ਮੇਰੇ ਉੱਤੇ ਤੇਰਾ ਰੰਗ ਕਿਵੇਂ ਚੜ੍ਹੇ, ਕਿਉਂਕਿ ਮੇਰੇ ਸਰੀਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਇਹ ਤਨ ਮਾਇਆ ਪਾਇਆ ਪਿਆਰੇ, ਤੇ ਇਹਨੂੰ ਇੱਕੋ ਹੀ ਰੰਗ ਚੜ੍ਹ ਸਕਦਾ, ਉਹ ਕਿਹੜਾ? ਲੀਤੜਾ ਲੱਭ ਰੰਗਾਏ। ਇਹ ਕਾਹਦੇ ਵਿੱਚ ਰੰਗਿਆ ਹੋਇਆ? ਲੋਭ ਦੇ ਵਿੱਚ, ਇਹਨੂੰ ਮੈਂ ਲੋਭ ਨਾਲ ਰੰਗਿਆ ਹੋਇਆ। ਹੁਣ ਇਹ ਜਿਹੜਾ ਚੋਲਾ ਮੇਰਾ ਕੰਤਨਾ ਭਾਵ ਹੈ, ਚੋਲੜਾ ਪਿਆਰੇ, ਮਹਾਰਾਜ ਨੇ ਆਖਿਆ ਇਹ ਜਿਹੜਾ ਚੋਲਾ ਹੈ ਨਾ ਇਹ ਮੇਰੇ ਕੰਤ ਨੂੰ ਚੰਗਾ ਨਹੀਂ ਲੱਗਦਾ। ਆਪਾਂ ਬਚਨ ਪੜ੍ਹਦੇ ਬਾਣੀ ਦੇ, ਆਖਿਆ ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ। ਦੋ ਰੰਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਹੁਤ ਵਾਰ ਆਇਆ, ਇੱਕ ਮਜੀਠ ਦਾ, ਇੱਕ ਕਸੁੰਭ ਦਾ। ਜਦੋਂ ਕਸੁੰਭ ਦਾ ਜ਼ਿਕਰ ਆਇਆ ਤੇ ਉਦੋਂ ਬਾਬੇ ਨੇ ਆਖਿਆ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਇਹਨੂੰ ਆਖਿਆ ਮਾਇਆ ਦਾ ਰੰਗ, ਜਿਹੜਾ ਕਸੁੰਭ ਹੱਥ ਨਾਲ ਲਾਈ ਕੁਸੰਭੜੇ ਜਲ ਜਾਸੀ ਢੋਲਾ, ਜਿਹੜਾ ਕਸੁੰਭ ਦਾ ਰੰਗ ਹੁੰਦਾ ਨਾ ਵੇਖਣ ਨੂੰ ਉਹਦੀ ਚਮਕ ਬਹੁਤ ਹੁੰਦੀ ਹੈ, ਉਹਨੂੰ ਸੂਹਾ ਰੰਗ ਵੀ ਆਖਿਆ, ਸੂਹਾ ਰੰਗ ਵਿਕਾਰ ਹੈ ਗੁਰੂ ਅਮਰਦਾਸ ਮਹਾਰਾਜ, ਉਹਦੀ ਚਮਕ ਬਹੁਤ ਹੈ, ਵੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ। ਪਰ ਹੋਇਆ ਕੀ ਵੀ ਜਦੋਂ ਉਹਨੂੰ ਕਿਸੇ ਨੇ ਉਂਗਲ ਨਾਲ ਟੱਚ ਕੀਤਾ ਨਾ ਤੇ ਨਾਲ ਦੀ ਰੰਗ ਨਾਲ ਦੀ ਨਾਲ ਉਹਦੀ ਜਿਹੜੀ ਚਮਕ ਸੀ ਉਹ ਖਤਮ ਹੋ ਗਈ, ਉਹ ਫੇਡ ਹੋ ਗਿਆ, ਫਿੱਕਾ ਪੈ ਗਿਆ। ਹੁਣ ਇੱਦਾਂ ਹੀ ਸਤਿਗੁਰੂ ਨੇ ਆਖਿਆ ਕਈ ਵਾਰ ਮਨੁੱਖ ਬਾਹਰੋਂ ਵੇਖਣ ਨੂੰ ਚਮਕਦਾ ਲੱਗਦਾ ਹੈ ਪਰ ਜੀਵਨ ਵਿੱਚ ਖੂਬੀ ਤੇ ਕੁਆਲਿਟੀ ਨਾ ਹੋਣ ਕਰਕੇ ਤੁਸੀਂ ਥੋੜ੍ਹਾ ਜਿਹਾ ਟੱਚ ਕਰਕੇ ਵੇਖੋ ਤੇ ਫਿਰ ਬੰਦੇ ਦੀ ਅਸਲੀਅਤ ਉਹਦੇ ਅੰਦਰੋਂ ਪ੍ਰਗਟ ਹੋ ਜਾਂਦੀ। ਸਮਝ ਕੇ ਬੇਨਤੀ ਨੂੰ ਵੀ ਚਮਕ ਤੇ ਬਹੁਤ ਹੈ, ਬਾਹਰੋਂ ਵੇਖਣ ਨੂੰ ਚਮਕ ਬਹੁਤ ਜ਼ਿਆਦਾ ਹੈ ਪਰ ਜਦੋਂ ਟੱਚ ਕਰਕੇ ਵੇਖਿਆ ਤੇ ਪਤਾ ਲੱਗਾ ਵੀ ਇਹ ਤੇ ਕੁਸੁੰਭ ਦਾ ਰੰਗ ਹੈ, ਇਹ ਤੇ ਇਹਨੂੰ ਤਾਂ ਨਾ ਹੱਥ ਲਾਓ ਤੇ ਫਿਰ ਤੇ ਚੰਗਾ ਹੈ। ਹੁਣ ਕਈ ਬੰਦਿਆਂ ਬਾਰੇ, ਕਈ ਮਨੁੱਖਾਂ ਬਾਰੇ ਆਮ ਇਹ ਜਿਹੜੀ ਧਾਰਨਾ ਜੀ ਬਣੀ ਹੁੰਦੀ ਹੈ, ਇਹ ਬੰਦਾ ਬਹੁਤ ਵਧੀਆ ਜੀ ਧਾਰਨਾ ਬਣੀ ਹੈ, ਤੇ ਸਿਆਣਿਆਂ ਨੇ ਆਖਿਆ ਸੀ ਜਾਂ ਰਾਹ ਪਿਆ ਜਾਣੀ ਹੈ ਤੇ ਜਾਂ ਵਾਹ ਪਿਆ ਜਾਣੀ ਹੈ, ਵੀ ਜਦੋਂ ਫਿਰ ਤੁਹਾਡਾ ਉਹਦੇ ਨਾਲ ਵਾਹ ਪੈਂਦਾ ਹੈ ਨਾ ਤੁਹਾਨੂੰ ਫਿਰ ਪਤਾ ਲੱਗਦਾ। ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਉਹਨਾਂ ਆਖਿਆ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਕਈ ਕੋਠਿਆਂ ਨੇ, ਕਈ ਕੋਠੇ ਮੰਡਪ ਬਾਹਰੋਂ ਲਿਪੇ ਹੋਏ ਨੇ, ਬਾਹਰੋਂ ਪੋਚਾ ਚੰਗਾ ਵੱਜਾ, ਕੋਈ ਮੇਰੇ ਵਰਗੇ ਵੱਲ ਵੇਖ ਕੇ ਕਹਿੰਦਾ ਗੁਰਮੁਖ ਹੈ ਗੁਰਸਿੱਖ ਹੈ। ਤੋ ਮਹਾਰਾਜ ਕਹਿੰਦੇ ਖੇਡ ਐਸੀ ਹੁੰਦੀ ਹੈ ਵੀ ਜਿਵੇਂ ਕੋਠੇ ਨੂੰ ਬਾਹਰੋਂ ਲਿਪਿਆ ਹੋਵੇ, ਐਨ ਪੋਚਾ ਪਾਚਾ, ਜਿਵੇਂ ਕਈ ਹੁੰਦਾ ਨਾ ਜਿਹੜੇ ਕੋਈ ਲੋਕਾਂ ਨਾਲ ਬੇਈਮਾਨੀਆਂ ਕਰਦੇ ਨੇ, ਠੱਗੀਆਂ ਮਾਰਦੇ ਨੇ, ਧੋਖਾ ਕਰਦੇ ਨੇ, ਤੇ ਕਈ ਐਸੇ ਏਜੰਟ ਹੁੰਦੇ ਨੇ ਉਹਨਾਂ ਨੇ ਲੋਕਾਂ ਨੂੰ ਬਾਹਰੋਂ ਜਿਹੜਾ ਹੈ ਉਹ ਵਿਖਾ ਦੇਣਾ ਵੀ ਆਹ ਵੇਖੋ ਕਿੱਡਾ ਸੋਹਣਾ ਬਣਿਆ ਮੈਨੂੰ, ਚਲੋ ਤੁਹਾਡੇ ਇੱਥੋਂ ਬਾਰੇ ਤੇ ਪਤਾ ਨਹੀਂ, ਇੱਥੇ ਤਾਂ ਚਲੋ ਕੁਆਲਿਟੀ ਟੈਸਟ ਹੁੰਦਾ ਹੋਊਗਾ ਹਰ ਚੀਜ਼ ਦਾ। ਵੀ ਆਮ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਇਹ ਚੀਜ਼ ਵੇਖਣ ਨੂੰ ਆਉਂਦੀ ਹੈ ਵੀ ਲੋਕਾਂ ਨੂੰ ਚੀਜ਼ਾਂ ਵੇਚ ਦਿੱਤੀਆਂ ਜਾਂਦੀਆਂ ਇਹ ਕਹਿ ਕੇ ਵੀ ਇਹ ਤਾਂ ਬੜੀ, ਇੱਥੇ ਵੀ ਹੈਗਾ ਵੈਸੇ, ਤੇ ਆਹ ਗੱਡੀਆਂ ਵਾਲਾ ਆਪਣਾ ਹੀ ਇੱਕ ਫੜਿਆ ਗਿਆ ਸੀ ਐਡਮਿੰਟਨ ਵਿੱਚ, ਉਹਨੇ ਮੀਟਰ ਬੈਗ ਕਰ ਕਰਕੇ ਐਂ ਲਿੰਬ ਪੋਚ ਕੇ ਤੇ ਵੇਚ ਦਿੱਤੀਆਂ, ਕਹਿੰਦਾ ਜੀ ਬਿਲਕੁਲ ਰੈਕਡ ਵੇਖ ਲਓ, ਰੈਕਡ ਵੀ ਬਣ ਜਾਂਦੇ ਨੇ, ਕਿਹੜੀ ਚੀਜ਼ ਅੱਜ ਨਹੀਂ ਬਣਦੀ। ਤੋ ਮਹਾਰਾਜ ਨੇ ਆਖਿਆ ਕਈ ਵਾਰ ਕੀ ਹੁੰਦਾ ਵੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਪਾਸੋਂ ਤੇ ਉਹ ਚਿਤਵੀਆਂ ਨੇ, ਸੋਹਣੀਆਂ ਨੇ, ਐਨ ਲਿੰਬੀਆਂ ਪੋਚੀਆਂ ਹੋਈਆਂ ਨੇ, ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ, ਪਰ ਵਿੱਚੋਂ ਸੱਖਣੀ ਹੈ, ਵਿੱਚੋਂ ਟੱਠੀ ਹੋਈ ਹੈ, ਪੱਲੇ ਕੁਝ ਨਹੀਂ ਹੈ। ਤੋ ਬਾਬੇ ਨੇ ਬਖਸ਼ਿਸ਼ ਕੀਤੀ ਵੀ ਮੇਰਾ ਜਿਹੜਾ ਇਹ ਚੋਲਾ ਹੈ ਨਾ, ਜਿਹੜਾ ਜਿਹਨੂੰ ਲੋਭ ਦਾ ਰੰਗ ਚੜਿਆ ਹੋਇਆ, ਇਹ ਮੇਰੇ ਕੰਤ ਨੂੰ ਚੰਗਾ ਨਹੀਂ ਲੱਗਦਾ। ਤੇ ਮੈਂ ਅਰਜ ਇਹ ਕਰ ਰਿਹਾ ਸੀ, ਦੋ ਰੰਗਾਂ ਦਾ ਜ਼ਿਕਰ ਬਾਣੀ ਵਿੱਚ ਆਇਆ, ਇੱਕ ਰੰਗ ਹੈ ਕਸੁੰਭ ਦਾ ਰੰਗ ਤੇ ਦੂਜਾ ਰੰਗ ਹੁੰਦਾ ਹੈ ਮਜੀਠ ਦਾ ਰੰਗ। ਬਚਨ ਪੜੋ ਬਾਣੀ ਦਾ, ਹਰ ਨਾਮਾ ਹਰ ਰੰਗ ਹੈ, ਰੰਗ ਮਜੀਠਾ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ, ਮਜੀਠ ਦਾ ਰੰਗ। ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਬਾਬੇ ਨੇ ਕਿਹਾ ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ? ਜੇ
ਅਕਾਲ ਪੁਰਖ ਨਾਲ ਮਿਲਾਪ ਚਾਹੁਣਾ ਹੈ, ਉਹ ਸੱਜਣ ਨਾਲ ਮਿਲਾਪ ਚਾਹੁਣਾ ਹੈ ਤੇ ਕਿਵੇਂ ਮੇਲ ਹੋਵੇਗਾ ਉਹਦੇ ਨਾਲ? ਸਾਜਣ ਚੱਲੇ ਪਿਆਰੇ ਆ, ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀ ਹੈ ਮੇਲੇਗਾ ਸੋਈ, ਜੇ ਪੱਲੇ ਗੁਣ ਹੋਵੇਗਾ ਰੱਬ ਤੈਨੂੰ ਆਪ ਆਪਣੇ ਨਾਲ ਮੇਲ ਲਵੇਗਾ, ਜੇ ਗੁਣ ਨਹੀਂ ਹੋਣਗੇ ਤੇ ਜਿੰਨਾ ਮਰਜ਼ੀ ਲਿੰਬਿਆ ਪੋਚਿਆ ਫਿਰ ਸੱਜਣਾ ਤੂੰ ਰੱਬੀ ਮਿਲਾਪ ਦਾ ਪਾਤਰ ਨਹੀਂ ਬਣ। ਜੇ ਜੇ ਗੁਣ ਹੋਵੇ, ਜੇ ਪੱਲੇ ਗੁਣ ਹੋਵੇ ਤੇ ਫਿਰ ਉਹਨੇ ਮੇਲ ਲੈਣਾ, ਫਿਰ ਕੋਈ ਤਰਲੇ ਮਾਰਨ ਦੀ ਲੋੜ ਵੀ ਨਹੀਂ ਪੈਂਦੀ। ਫਿਰ ਇਤਿਹਾਸ ਦੀ ਬੜੀ ਪ੍ਰਸਿੱਧ ਗਾਥਾ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਲਕ ਭਾਗੋ ਤਰਲੇ ਮਾਰਦਾ ਪਰ ਬਾਬਾ ਉਹਦੇ ਵਿਹੜੇ ਵਿੱਚ ਪੈਰ ਨਹੀਂ ਪਾਉਂਦਾ, ਤੇ ਲਾਲੋ ਨੇ ਕੋਈ ਤਰਲਾ ਨਹੀਂ ਸੀ ਲਿਆ ਤੇ ਬਾਬਾ ਉਹਦੇ ਵਿਹੜੇ 'ਚ ਜਾ ਕੇ ਬਹਿ ਗਿਆ। ਜੇ ਤੁਹਾਡੇ ਪੱਲੇ ਗੁਣ ਹੋਣ ਤੇ ਰੱਬ ਦੇ ਤੇ ਗੁਰੂ ਦੇ ਤਰਲੇ ਨਹੀਂ ਲੈਣੇ ਪੈਂਦੇ, ਗੁਰੂ ਆਪ ਆਣ ਕੇ ਬਹਿ ਜਾਂਦਾ, ਤੇ ਜੇ ਤੁਸੀਂ ਔਗਣਾਂ ਨਾਲ ਭਰੇ ਹੋਵੋ ਤੇ ਜਿੰਨੇ ਮਰਜ਼ੀ ਤਰਲੇ ਲੈ ਜਾਓ ਗੁਰੂ ਨੇ ਤੁਹਾਡੇ ਵਿਹੜੇ ਵਿੱਚ ਆਣ ਕੇ ਬਹਿਣਾ ਨਹੀਂ, ਫਿਰ ਨਹੀਂ ਬਹਿਣਾ ਉਹਨੇ। ਤੋ ਬਾਬੇ ਨੇ ਆਖਿਆ ਜੇ ਗੁਣ ਪੱਲੇ ਹੋਣਗੇ, ਤੇ ਜੇ ਗੁਣ ਹੋਵੇ ਗੰਠੜੀ ਹੈ, ਗੰਠੜੀ ਦਾ ਮਤਲਬ ਸਮਝਦੇ ਪੱਲੇ ਗੰਢ ਜਿਹਨੂੰ ਬੰਨਦੇ ਹੁੰਦੇ ਸੀ, ਗੰਠੜੀਏ ਮੇਲੇਗਾ ਸੋਈ, ਉਹਨੇ ਤੈਨੂੰ ਆਪਣੇ ਨਾਲ ਮੇਲ ਲੈਣਾ। ਫਿਰ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਕਿਣਾਵਣੇ ਦਾ ਮਤਲਬ ਹੁੰਦਾ ਤਰਲੇ ਲੈਣ ਨਾਲ ਰੱਬ ਵਸ ਵਿੱਚ ਨਹੀਂ ਆਉਂਦਾ, ਤਰਲਿਆਂ ਨਾਲ ਨਹੀਂ ਵਸ ਚ ਆਉਂਦਾ। ਜੇ ਗੁਣ ਹੈਗੇ ਨੇ ਫਿਰ ਤਰਲੇ ਲੈਣ ਦੀ ਲੋੜ ਨਹੀਂ ਹੈ। ਅੱਛਾ, ਜਿਹਦੇ ਪੱਲੇ ਕੋਈ ਸਕਿੱਲ ਹੈ, ਜਿਹੜਾ ਸੱਚੀ ਆਪਣੇ ਕੰਮ ਵਿੱਚ ਪੂਰਾ ਪ੍ਰੋਫੈਸ਼ਨਲ ਹੈ, ਤੁਸੀਂ ਵੇਖੋ ਉਹਨੂੰ, ਉਹਦੇ 'ਤੇ ਲੋਕ ਆਣ ਕੇ ਤਰਲੇ ਲੈਂਦੇ ਨੇ, ਅਤੇ ਜਿਹਦੇ ਪੱਲੇ ਹੀ ਕੁਝ ਨਹੀਂ ਹੈ ਉਹਨੂੰ ਮੇਰੇ ਵਰਗੇ ਨੂੰ ਫਿਰ ਥਾਂ ਥਾਂ 'ਤੇ ਤਰਲੇ ਹੀ ਲੈਣੇ ਪੈਂਦੇ ਨੇ। ਤੋ ਗੁਰਦੇਵ ਮਹਾਰਾਜ ਨੇ ਆਖਿਆ, ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਇਹ ਚੋਲਾ ਲੋਭ ਦੇ ਰੰਗ ਵਿੱਚ ਰੱਤਿਆ ਹੋਇਆ ਅਤੇ ਇਹ ਤੈਨੂੰ ਚੰਗਾ ਨਹੀਂ ਲੱਗਦਾ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ, ਰੱਬ ਦੀ ਸੇਜ ਉੱਤੇ ਮੈਂ ਕਿਵੇਂ ਜਾਵਾਂ। ਜੀਵ ਇਸਤਰੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਅਗਲਾ ਬੋਲ ਹੈ, ਮਹਾਰਾਜ ਨੇ ਬਖਸ਼ਿਸ਼ ਆਖਿਆ ਕਾਇਆ ਰੰਗਣ ਜੇ ਥੀਏ ਪਿਆਰੇ, ਜੇ ਸਰੀਰ ਨੂੰ ਰੰਗਣਾ ਹੀ ਨਾ, ਕਾਇਆ ਰੰਗਣ, ਇਹ ਸ਼ਬਦ ਹੈ ਗੰਗਾ, ਇੱਕ ਆਪਾਂ ਆਮ ਗੱਗਾ ਬੋਲਦੇ, ਹੁਣ ਸਾਡੀ ਜਿਹੜੀ ਸ਼ਬਦਾਵਲੀ ਹੈ ਉਹ ਉਦਾਂ ਦੀ ਰਹੀ ਨਹੀਂ, ਵੀ ਇੱਥੋਂ ਦੇ ਬੱਚਿਆਂ ਕੋਲ ਜਾਂ ਇੱਥੋਂ ਦੇ ਜਿਹੜੇ ਨੇ ਉਹਨਾਂ ਕੋਲ ਪ੍ਰੋਨਾਊਂਸ ਨਹੀਂ ਹੁੰਦੀ ਹੈ, ਕੋਈ ਜਿਹੜੇ ਠੇਠ ਪੰਜਾਬੀ ਘਰਾਂ 'ਚ ਬੋਲ, ਕਿਉਂਕਿ ਫਿਰ ਜ਼ੁਬਾਨ ਉਹਨੂੰ ਬੋਲ ਨਹੀਂ ਪਾਉਂਦੀ। ਵੇਖੋ ਕੁਝ ਸ਼ਬਦ ਨੇ ਜਿਵੇਂ ਆਪਾਂ ਕਹਿੰਦੇ ਗੰਗਾ, ਇਹਨੂੰ ਗੱਗਾ ਬੋਲ ਦਿੰਦੇ ਨੇ, ਜਾਂ ਸੋ ਇਹ ਸ਼ਬਦ ਇੱਥੇ ਮਹਾਰਾਜ ਨੇ ਗੰਗਾ ਵਰਤਿਆ। ਵੈਸੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਕਿਹਾ ਜਾਂਦਾ ਸੀ ਗੰਗਾ ਖਾਲੀ, ਨਿੰਝਾਂ ਖਾਲੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਸ਼ਬਦ ਖਾਲੀ ਨਹੀਂ ਹੈਗਾ। ਬਾਬੇ ਨੇ ਆਖਿਆ ਨਿੰਝਾਂ ਜਾਣੋ, ਗੰਗਾ ਗਿਆਨੀ ਸ਼ਬਦ ਵਰਤੇ ਨੇ। ਹੁਣ ਇੱਥੇ ਵੀ ਇੱਦਾਂ ਹੈ, ਕਾਇਆ ਰੰਗਣ ਜੇ ਥੀਏ ਪਿਆਰੇ, ਜੇ ਤੂੰ ਆਪਣੇ ਸਰੀਰ ਨੂੰ ਰੰਗਣਾ ਚਾਹੁੰਦਾ ਤੇ ਕਾਹਦੇ ਨਾਲ ਰੰਗ? ਬਾਬੇ ਨੇ ਆਖਿਆ ਪਾਈਐ ਨਾਉ ਮਜੀਠ। ਹੁਣ ਮਜੀਠ ਦੀ ਇੱਕ ਖੂਬੀ ਹੈ, ਮਜੀਠ ਦਾ ਰੰਗ ਪੱਕਾ ਹੁੰਦਾ, ਪਤਾ ਕਿਉਂ? ਪੱਕੇ ਰੰਗ ਹਮੇਸ਼ਾ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਮਿਹਨਤ ਹੁੰਦੀ ਹੈ, ਜਿਨ੍ਹਾਂ ਦੀ ਮਿਹਨਤ ਕੋਈ ਨਹੀਂ ਹੁੰਦੀ ਉਹਨਾਂ ਦੇ ਰੰਗ ਹਮੇਸ਼ਾ ਹੀ ਕੱਚੇ ਹੁੰਦੇ ਨੇ। ਹੁਣ ਮਜੀਠ ਜਿਹੜਾ ਉਹ ਧਰਤੀ ਦੇ ਵਿੱਚ ਬੀਜਿਆ ਜਾਂਦਾ, ਫਿਰ ਉਹਨੂੰ ਪੁੱਟਿਆ ਜਾਂਦਾ, ਫਿਰ ਉਹਨੂੰ ਉੱਬਲਦੇ, ਜਿਵੇਂ ਇੱਦਾਂ ਕਹਿ ਲਓ ਵੀ ਉਹਨੂੰ ਕੁੱਟਿਆ ਜਾਂਦਾ, ਪੂਰਾ ਐਨ ਤਾਪ ਹੰਢਾ ਕੇ ਨਾ, ਅਤੇ ਫਿਰ ਉਹ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਆਉਂਦਾ, ਇਸ ਕਰਕੇ ਉਹਦਾ ਰੰਗ ਪੱਕਾ ਹੈ। ਤੋ ਮਹਾਰਾਜ ਨੇ ਆਖਿਆ ਰੱਬੀ ਨਾਮ ਦਾ ਰੰਗ ਵੀ ਪੱਕਾ ਹੁੰਦਾ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ। ਹੁਣ ਅਗਲੀ ਪੰਕਤੀ ਹੋਰ ਬੜੀ ਕੀਮਤੀ ਹੈ, ਬਾਬੇ ਨੇ ਕੈਸੀਆਂ ਬਾਤਾਂ ਕਹੀਆਂ ਨੇ, ਆਖਿਆ ਰੰਗਣ ਵਾਲਾ ਜੇ ਰੰਗੈ ਸਾਹਿਬ। ਅੱਛਾ, ਕਈ ਵਾਰ ਨਾ ਰੰਗ ਪੱਕਾ ਹੋਵੇ ਤੇ ਲਲਾਰੀ ਮਾੜਾ ਹੋਵੇ ਤੇ ਤਾਂ ਵੀ ਗੱਲ ਵਿਗੜ ਜਾਂਦੀ। ਤੁਸੀਂ ਸਾਰਾ ਕੁਝ, ਤੁਸੀਂ ਬਿਲਡਿੰਗ ਦਾ ਮਟੀਰੀਅਲ ਪੂਰਾ ਵਧੀਆ ਲੈ ਆਓ ਤੇ ਜੇ ਬਣਾਉਣ ਵਾਲਾ ਮਾੜਾ ਹੋਵੇਗਾ ਤੇ ਤੁਹਾਡਾ ਵਧੀਆ ਮਟੀਰੀਅਲ ਵੀ ਕੋਈ ਅਰਥ ਨਹੀਂ ਰੱਖਦਾ। ਤੁਸੀਂ ਪੱਕਾ ਰੰਗ ਖਰੀਦ ਲਓ ਬਾਜ਼ਾਰੋਂ ਤੇ ਕਿਸੇ ਲਲਾਰੀ ਜਿਹੜਾ ਰੰਗਣ ਵਾਲਾ ਹੈ ਉਹਦੇ ਕੋਲ ਚਲੇ ਜਾਓ, ਜਿਹੜਾ ਅਣਜਾਣ ਹੈ ਉਹਨੇ ਪੱਕੇ ਰੰਗ ਦੀ ਵੀ ਡੰਡ ਲਾ ਦੇਣੀ ਹੈ। ਬਾਬੇ ਨੇ ਆਖਿਆ ਇੱਥੇ ਮਨ ਨੂੰ ਰੰਗਣ ਵਾਲਾ ਕੋਈ ਹੋਰ ਨਹੀਂ, ਇੱਥੇ ਮਨ ਨੂੰ ਰੰਗਣ ਵਾਲਾ ਗੁਰੂ ਹੈ। ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਇਹ ਸਾਹਿਬ ਇਹੋ ਜਿਹਾ ਰੰਗ ਰੰਗਦਾ ਹੈ, ਐਸਾ ਰੰਗ ਨਾ ਡੀਠ, ਫਿਰ ਇਹੋ ਜਿਹਾ ਰੰਗ ਹੋਰ ਕੋਈ ਨਹੀਂ। ਵੈਸੇ ਭਗਤ ਸਾਹਿਬ ਨੇ ਨਾ
एक बोल, क्योंकि कई बार ना साड़ी, क्योंकि समझ इदा दी है बाणी जिहड़ी है ना, इहदे बारे एक गल ख्याल रखियो भी साहिब मेरा नीत नवा। बाणी नूं जिदा जिदा खोजांगे, समझांगे, विचारांगे, नवे तो नवी गल जिहड़ी है सानूं समझ लगण नूं उहदे विचों मिलदी है। हुण मैनूं गल नाल मैं थोड़ी जिही रिलेट करदा, इहदे 5 मिंट दा समां अपना होर है। जिन्हां ने तुहाडे विचों ना गुरु ग्रंथ साहिब दा सहज पाठ कीता, वैसे करना चाहिए हर सिख नूं, ते उहदे विच ना भगत साहिब दा एक बोल है भगत बाणी दे विच, ते उह भगत है जी नामदेव साहिब। ते नामदेव साहिब दा बोल है भी पाड़ पड़ोसन पूछ ले नामा का पहचान शिवाई हो। साखीकारां ने इहदे नाल साखी लिखी है भी भगत नामदेव साहिब ने ना एक छन बनवाई, जिवें अज कोठियां ने, घर ने, उदों आम जिहड़े जन सधारण लोग सी उह लकड़ दी छन बना के ते उहदे विच झुग्गी जी बना के उहदे विच अपना गुजारा करदे सी। हुण भगत नामदेव साहिब ने छन बनाई जी, साखी लिखण वाले ने साखी लिखी है। ते भगत नामदेव साहब की एक पड़ोसन सी, उन्हें भगत नामदेव साहब नूं कहा भी ये कित्थों बनाई तू, मैं भी बनाने चाहना। गौर करियो, जिवें तुसीं घर बनाया होवे ते तुहाडे गवांढ विच वसदा होया बंदा आखे भी आ किहड़े मिस्त्री लाए सी, किहड़ा इंजीनियर सी, कित्थों नक्शा लिया, मैं भी इदां दा घर बनाउणा चाहना। हुण लिखण वाले ने साखी इहो लिखी है भी भगत नामदेव साहब ने छन बनाई ते उहदी गवांढ ने उहनूं पुछिया ते उहने फिर दस दित्ता भी इह छन रब ने बनाई है, चलो जो भी है। पर असल विच छन पता की है, बंदे दा जीवन, घर जिहड़ा हुंदा ना घर, इह चार दुआरी चार लगियां होईयां इट्टां ही नहीं हुंदा, तुहाडी अपनी जिंदगी भी जिहड़ा है उह की है, घर है। होर इहनूं मैं थोड़ा जिहा एलैबोरेट करदा। आपां कहिंदे आ भी सिखी घर, ठीक है, सिख दुनिया दे कोने कोने च वस रिहा, पर कला कला सिख भी तो घर ही है ना, एक कला कला सिख जिहड़ा है वह भी तो घर ही है। मैं किहदी अगवाई कर रहा अपने टब्बर की, मेरे वल वेख के किसी ने यह भी कह देना भी इहदा ते टब्बर ही बड़ा गंदा, तो मेरे वल वेख के किसी ने यह भी कह देना भी इहदा ते टब्बर ही बड़ा चंगा है, जानी मैं अपने घर नूं रीप्रजेंट कर रहा ना। जदों लोग मैनूं वेखणगे ते उन्होंने मैनू वेख के मेरे घर बारे अंदाजा ला लेना। हुण जो भगत नामदेव साहब ने छन की गल की ना, छन की, तो इत्थे एक ख्याल रखियो, ये छन है भगत नामदेव साहब का जीवन जिंदगी। उन्होंने जीवन वल वेख के ते उन्हां दी गवांडन ने उन्होंने आख्या भी पाड़ पड़ोसन पूछ ले नामा का पहचान छवाई हो, आख्या इदां दा आ जिहड़ी छन है, जिहड़ा जीवन है, किदां एडा सोहना किवें बनिया, तेरा घर कि

0: ਪੈਸਾ ਨਹੀਂ ਦੇਣਾ ਪੈਂਦਾ। ਰੀਬ ਆਈ, ਬੇਟੀ ਦੇਣ ਨਾ ਜਾਈ। ਆਖਿਆ ਫਿਰ ਜੇ ਉਹ ਪੈਸਾ ਨਹੀਂ ਲੈਂਦਾ ਤੇ ਉਹ ਏਡੀ ਸੋਹਣੀ ਛੰਨ ਤਿਆਰ, ਏਡਾ ਸੋਹਣਾ ਮਹੱਲ ਤਿਆਰ ਕਿਵੇਂ ਕਰਦਾ? ਤੇ ਭਗਤ ਨਾਮਦੇਵ ਸਾਹਿਬ ਆਪਣੇ ਹੀ ਸ਼ਬਦ ਵਿੱਚ ਕਹਿੰਦੇ ਨੇ, ਆਖਿਆ ਬੇਡੀ ਪ੍ਰੀਤ ਮਜ਼ੂਰੀ ਮੰਗੈ। ਉਹ ਜਿਹੜਾ ਬੇਡੀ ਹੈ ਨਾ, ਉਹ ਜਿਹੜਾ ਤਰਖਾਣ ਹੈ, ਤਰਖਾਣ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਹ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ ਤੇ ਆਪ ਆਣ ਕੇ ਛੰਨ ਬਣਾਉਂਦਾ ਹੈ, ਤੁਹਾਡਾ ਘਰ ਬਣਾਉਂਦਾ ਹੈ। ਇਸ ਕਰਕੇ ਬੇਡੀ ਨਾਲ ਪ੍ਰੀਤ ਪਿਆਰ ਹੋਣਾ ਬੜਾ ਜ਼ਰੂਰੀ ਹੈ। ਇਹ ਬੇਡੀ ਪੈਸਿਆਂ ਨਾਲ ਤੁਹਾਡਾ ਜੀਵਨ ਨਹੀਂ ਸਿਰਜ ਸਕਦਾ, ਇਹ ਬੇਡੀ ਤੁਹਾਡਾ ਜੀਵਨ ਪਿਆਰ ਨਾਲ ਸਿਰਜੇਗਾ, ਤੁਹਾਡਾ ਘਰ ਪਿਆਰ ਨਾਲ ਬਣਾਵੇਗਾ, ਨਫ਼ਰਤ ਨਾਲ ਨਹੀਂ ਬਣਾ ਸਕਦਾ। ਬਾਬੇ ਨੇ ਬਖਸ਼ਿਸ਼ ਕੀਤੀ ਤੇ ਮੈਂ ਜਿਹੜਾ ਬਚਨ ਸਾਂਝਾ ਕਰਨ ਲੱਗਾ ਸੀ ਭਗਤ ਜੀ ਦਾ, ਉਹ ਤੁਹਾਡੇ ਨਾਲ ਕਰ ਚੁੱਕਾ। ਖੈਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਤਾ ਕੀ ਆਖਿਆ? ਇੱਥੇ ਨਾ ਮੱਥਾ ਟੇਕਿਆ ਕਰੋ ਜੀ, ਉੱਥੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਆਖਿਆ? ਮਹਾਰਾਜ ਕਹਿੰਦੇ ਨੇ ਵੀ ਜੇ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾ ਉਹ ਮਜੀਠ। ਤੇ ਮੈਂ ਅਰਜ ਇਹ ਕਰ ਰਿਹਾ ਸੀ ਵੀ ਕਈ ਵਾਰ ਰੰਗ ਪੱਕਾ ਹੋਵੇ ਤੇ ਬੰਦਾ ਮਾੜਾ ਮਿਲ ਜਾਵੇ। ਹੁਣ ਸਾਡੇ ਕੋਲ ਫਲਸਫਾ ਤੇ ਬਹੁਤ ਚੰਗਾ ਹੈ, ਪਰ ਸਾਡੇ ਆਗੂ ਬੇਈਮਾਨ ਨੇ ਕੀ ਕਰੀਏ? ਰੰਗ ਪੱਕਾ ਹੈ, ਪੂਰਾ ਮਟੀਰੀਅਲ ਬਹੁਤ ਕਮਾਲ ਦਾ ਹੈ, ਪਰ ਜਿਹੜੇ ਅੱਗੇ ਲਾਉਣ ਵਾਲੇ ਨੇ ਉਹੀ ਬੇਈਮਾਨ ਨੇ, ਕੀ ਕਰੋਗੇ ਫਿਰ? ਕੌਮੀ ਤੌਰ ਤੇ ਕਦੀ ਇਸ ਗੱਲ ਨੂੰ ਸਮਝੀਏ। ਅਰਦਾਸ ਇਹ ਕਰੀਏ ਵੀ ਮਹਾਰਾਜ, ਜਿਹੜੇ ਇਸ ਬਿਲਡਿੰਗ ਨੂੰ, ਜਿਹੜੇ ਕੌਮੀ ਮਹਿਲ ਉਸਾਰਨ ਦੀਆਂ ਗੱਲਾਂ ਕਰਦੇ ਨੇ, ਇਹਨਾਂ ਦੇ ਜੀਵਨ ਵੀ ਚੰਗੇ ਬਣਨ ਤਾਂ ਕਿ ਇਹ ਕੌਮੀ ਮਹਿਲ ਚੰਗਾ ਖੜਾ ਕਰ ਸਕਣ। ਨਹੀਂ ਤੇ ਮਟੀਰੀਅਲ ਇਕੱਲਾ ਕੀ ਕਰੇਗਾ? ਮਟੀਰੀਅਲ ਬੜਾ ਕਮਾਲ ਦਾ ਹੈ ਸਾਡੇ ਕੋਲ। ਜਿਵੇਂ ਵੈਸੇ ਤੇ ਕਵੀ ਦੇ ਬੋਲ ਨੇ, ਉਹ ਕਹਿੰਦਾ ਦੁਸ਼ਮਣਾਂ ਤੇ ਕੀ ਗਿਲਾ, ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖੁਦ ਸਰਦਾਰੀਆਂ। ਆਖਿਰ ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵਾਂ ਰੱਖ ਕੇ ਸੇਵਾਦਾਰਾਂ ਦੀ ਕੌਮ ਮੰਗਦੀ ਉਹ ਜਥੇਦਾਰੀਆਂ, ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖੁਦ ਸਰਦਾਰੀਆਂ। ਰੰਗ ਚੰਗਾ ਹੋਵੇ, ਲਾਰੀ ਮਾੜੇ ਹੋਣ ਤੇ ਚੰਗੇ ਭਲੇ ਰੰਗ ਨੂੰ ਤਬਾਹ ਕਰ ਦੇਣਗੇ। ਹੁਣ ਸਾਡੇ ਕੋਲ ਮਟੀਰੀਅਲ ਚੰਗਾ ਹੈ, ਅਰਦਾਸ ਇਹ ਕਰਿਓ ਵੀ ਵਾਹਿਗੁਰੂ ਆਪ ਵਰਤ ਕੇ, ਤੇ ਇਹ ਬੋਲ ਮੇਰੇ ਮੂੰਹ ਚੋਂ ਨਿਕਲਣ ਵੀ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜੇ ਰੰਗਣ ਵਾਲਾ ਵੀ ਉਹ ਆਪ ਵਰਤੇ ਵਿੱਚ ਆਪ ਰੰਗੇ। ਅਖੀਰਲੀਆਂ ਪੰਕਤੀਆਂ ਨੇ ਮਹਾਰਾਜ ਕਹਿੰਦੇ, ਜਿਨ ਕੇ ਚੋਲੇ ਰਤੜੇ ਪਿਆਰੇ, ਕਿਹਦੇ ਵਿੱਚ? ਲੋਭ ਵਿੱਚ ਨਹੀਂ, ਲਾਲਚ ਵਿੱਚ, ਸਵਾਰਥਾਂ ਵਿੱਚ। ਮਹਾਰਾਜ ਨੇ ਆਖਿਆ ਨਹੀਂ, ਜਿਹਦੇ ਚੋਲੇ ਤੇਰੇ ਪਿਆਰ ਵਿੱਚ ਰੰਗੇ ਗਏ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਹੁਣ ਅਖੀਰਲੀਆਂ ਪੰਕਤੀਆਂ ਨੇ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਸਾਜਣ ਵਾਲਾ ਜੇ ਉਹ ਆਪ ਹੋਵੇ, ਰੰਗਣ ਵਾਲਾ ਉਹ ਆਪ ਹੋਵੇ, ਤੇ ਉਹ ਬਖਸ਼ਿਸ਼ ਵੀ ਆਪ ਕਰਦਾ। ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਉਹ ਕਾਮਣ, ਉਹ ਜੀਵ ਇਸਤਰੀ, ਉਹ ਸਿੱਖ, ਉਹ ਗੁਰਸਿੱਖ ਗੁਰੂ ਨੂੰ ਭਾ ਜਾਂਦਾ ਹੈ। ਤੋ ਮਹਾਰਾਜ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਗੁਰਸ਼ਬਦ ਦਾ ਆਸਰਾ ਲੈ ਕੇ, ਓਟ ਲੈ ਕੇ ਸਾਨੂੰ ਆਪਣੇ ਜੀਵਨ ਦਾ ਜੋ ਹੈ ਫਲਸਫਾ ਸਮਝਾਉਣ ਦਾ ਯਤਨ ਕੀਤਾ ਹੈ। ਭਾਈ ਸਾਹਿਬ ਨੇ ਨੌਜਵਾਨ, ਬਹੁਤ ਗੁਰੂ ਦੀ ਕਿਰਪਾ ਹੈ ਇਹਨਾਂ ਦੇ ਉੱਤੇ, ਜਿਹੜੇ ਬੜੇ ਹੀ ਇਹਨਾਂ ਨੇ ਸੁਚੱਜੇ ਢੰਗ ਦੇ ਨਾਲ ਜੋ ਗੁਰਬਾਣੀ ਦੇ ਅਰਥ ਇਹ ਕਰਦੇ ਹਨ, ਅਤੇ ਨਾਲ ਦੀ ਨਾਲ ਜੋ ਸਾਡੇ ਜੀਵਨ ਦੇ ਵਿੱਚ ਅਪਣਾਉਣ ਦਾ ਢੰਗ ਤਰੀਕਾ ਹੈ, ਉਸ ਨੂੰ ਵੀ, ਜੋ ਸਾਡੇ ਵਿੱਚ ਤਰੁੱਟੀਆਂ ਹਨ ਉਹਨਾਂ ਨੂੰ ਵੀ ਦੱਸਣ ਦਾ ਯਤਨ ਕਰਦੇ ਹਨ। ਸੋ ਗੁਰਦੁਆਰਾ ਸਾਹਿਬ ਵਿਖੇ ਹਮੇਸ਼ਾ ਐਵਰੀ ਡੇ ਸਵੇਰ ਨੂੰ 8 ਵਜੇ ਜੋ ਮੁੱਖ ਵਾਕ ਹੁੰਦਾ ਆਉਂਦਾ ਹੈ, ਜੋ ਵੀ ਉਸ ਦੀ ਜੋ ਹੈ ਕਥਾ ਹੁੰਦੀ ਹੈ, ਉਸ ਤੋਂ ਬਾਅਦ 9:20 ਤੋਂ ਲੱਗ ਕੇ 10 ਵਜੇ ਤੱਕ ਜੋ ਹੈ ਉਹ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਕਥਾ ਚੱਲ ਰਹੀ ਹੈ ਉਸ ਦੀ ਕਥਾ ਹੁੰਦੀ ਹੈ। ਪਹਿਲਾਂ ਵੀ ਜਦੋਂ ਗੁਰਦੁਆਰਾ ਸਾਹਿਬ ਦਾ ਇਹ ਨਿਰਮਾਣ ਹੋਇਆ ਉਦੋਂ ਤੋਂ ਹੀ ਇਹ ਸਾਰਾ ਕਾਰਜ ਚੱਲ ਰਿਹਾ। ਪਹਿਲਾ ਭੋਗ ਜੋ ਕੋਈ 17-18 ਸਾਲ ਲੱਗਣ ਤੋਂ ਬਾਅਦ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਗਏ ਅਤੇ ਸੰਗਤ ਨੂੰ ਸਰਵਣ ਕਰਵਾਏ ਗਏ, ਉਹਨਾਂ ਦੇ ਭੋਗ ਪਏ। ਹੁਣ ਦੂਸਰੀ ਵਾਰ ਜੋ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਚੱਲ ਰਹੀ ਹੈ ਅਤੇ ਸ਼ਾਮ ਨੂੰ 6:20 ਤੋਂ ਲੱਗ ਕੇ 7 ਵਜੇ ਤੱਕ ਰੋਜ਼ਾਨਾ

0: ਜੋ ਫਿਰ ਕਥਾ ਪ੍ਰਵਾਹ ਚੱਲਦਾ ਉਸ ਦੇ ਵਿੱਚ ਅੱਜ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਭਗਤ ਬਾਣੀ ਦੀ ਕਥਾ ਜੋ ਹੈ ਉਹ ਚੱਲ ਰਹੀ ਹੈ। ਆਪ ਹੀ ਹਾਜ਼ਰੀਆਂ ਭਰ ਕੇ ਕਥਾ ਸਰਵਣ ਕਰਕੇ ਅਤੇ ਜਾਂ ਮੀਡੀਆ ਦੇ ਰਾਹੀਂ ਘਰ ਵਿੱਚ ਬੈਠ ਕੇ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰਿਆ ਕਰੋ। ਇੱਕ ਵਾਰੀ ਆਪਾਂ ਫੋਲੋ ਕਰਨ ਲੱਗ ਪਈਏ ਜੇ ਅੱਜ ਇੱਕ ਸ਼ਬਦ ਦਾ ਕਿਸੇ ਇੱਕ ਅੰਕ ਤੋਂ ਅਸੀਂ ਅਰਥ ਸਰਵਣ ਕੀਤੇ ਹਨ ਅਤੇ ਸਾਡੀ ਆਪਣੇ ਆਪ ਜੋ ਹੈ ਬਣ ਜਾਂਦੀ ਹੈ ਕਿ ਕੱਲ੍ਹ ਨੂੰ ਜੋ ਹੈ ਇਸ ਤੋਂ ਅੱਗੇ ਗੁਰਬਾਣੀ ਕੀ ਕਹਿੰਦੀ ਹੈ ਉਸ ਨੂੰ ਸਰਵਣ ਕਰੀਏ। ਸੋ ਇੱਕ ਵਾਰੀ ਫਿਰ ਭਾਈ ਕ੍ਰਿਸ਼ਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਗੁਰੂ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਹੁਣ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤਬਦੀਲੀ ਹੈ ਅਤੇ ਸਾਡੇ ਕੁਝ ਇੱਕ ਪ੍ਰੋਗਰਾਮ ਜਿੱਥੇ ਅਸੀਂ ਸਾਡੇ ਧਾਰਮਿਕ ਅਕੀਦੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਪ੍ਰੋਗਰਾਮ ਹਨ ਉਹ ਹੁੰਦੇ ਹਨ, ਇਸ ਦੇ ਨਾਲ ਨਾਲ ਹੀ ਜੋ ਸਾਡਾ ਸਿੱਖ ਸਮਾਜ ਹੈ ਉਸ ਦੇ ਸਾਡੇ ਸਮਾਜਿਕ ਪੱਖ ਵੀ ਹਨ, ਧਾਰਮਿਕ ਪੱਖ ਵੀ ਹਨ, ਪੋਲੀਟੀਕਲ ਪੱਖ ਵੀ ਹਨ ਅਤੇ ਅਸੀਂ ਸਮਾਜ ਦੇ ਵਿੱਚ ਜਦੋਂ ਵਿਚਰਨਾ ਹੈ ਸਾਡੇ ਰਾਈਟਸ ਵੀ ਹਨ, ਸਾਡੀਆਂ ਡਿਊਟੀਜ਼ ਵੀ ਹਨ, ਉਹ ਸਾਰੀਆਂ ਦੇ ਵਾਸਤੇ ਵੀ ਨਾਲ ਨਾਲ ਲੈ ਕੇ ਗੁਰੂ ਦੇ ਆਸ਼ੇ ਅਨੁਸਾਰ ਅਸੀਂ ਚੱਲਣਾ ਹੁੰਦਾ ਹੈ। ਇਸੇ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਸਮਾਂ ਪਹਿਲਾਂ 84 ਤੋਂ ਬਾਅਦ ਆਪਾਂ ਹਮੇਸ਼ਾ ਇਸ ਮੰਚ ਤੋਂ ਇਸ ਸਟੇਜ ਦੇ ਉੱਤੋਂ ਜੋ ਅਨਾਊਂਸ ਕਰਦੇ ਹਾਂ ਕਿ ਵਰਲਡ ਸਿੱਖ ਔਰਗੇਨਾਈਜੇਸ਼ਨ ਬਣੀ ਸੀ 1984 ਤੋਂ ਬਾਅਦ ਅਤੇ ਉਹ ਲਗਾਤਾਰ ਅੱਜ ਤੱਕ ਵਲੰਟੀਅਰ ਤੌਰ 'ਤੇ ਜੋ ਕੰਮ ਕਰਦੀ ਆ ਰਹੀ ਹੈ, ਸਾਡੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੀ ਆ ਰਹੀ ਹੈ। ਉਹਨਾਂ ਦੇ ਜੋ ਵੱਖ ਵੱਖ ਉਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਅੱਜ ਤੱਕ ਕੀਤੇ ਹਨ। ਅੱਜ ਸਾਡੇ ਵਿੱਚ ਉਹਨਾਂ ਦੇ ਕੌਂਸਲ ਅਤੇ ਮੁੱਖ ਬੁਲਾਰੇ ਜੋ ਹਨ ਭਾਈ ਬਲਪ੍ਰੀਤ ਸਿੰਘ ਜੀ, ਉਹ ਸਾਡੇ ਵਿੱਚ ਪਹੁੰਚੇ ਹੋਏ ਹਨ। ਆਪਾਂ ਥੋੜ੍ਹੇ ਕੁ ਜਿਹੇ ਸਮੇਂ ਵਾਸਤੇ ਉਹਨਾਂ ਪਾਸੋਂ ਵੀ WSO ਜੋ ਹੈ ਅੱਜ ਕੱਲ੍ਹ ਸਿੱਖ ਸਮਾਜ ਲਈ, ਸਿੱਖਾਂ ਲਈ ਜਾਂ ਹੋਰ ਘੱਟ ਗਿਣਤੀਆਂ ਲਈ ਜੋ ਕੈਨੇਡਾ ਦੇ ਵਿੱਚ ਸਾਡੇ ਮਨੁੱਖੀ ਅਧਿਕਾਰਾਂ ਦਾ ਜੋ ਕਾਣ ਹੋ ਰਿਹਾ ਜਾਂ ਕਿਤੇ ਜਿੱਥੇ ਕੋਈ ਦਿੱਕਤ ਆਉਂਦੀ ਹੈ ਉਹਦੇ ਵਾਸਤੇ ਉਹ ਕੀ ਕੁਝ ਕਰ ਰਹੇ ਹਨ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਭਾਈ ਬਲਪ੍ਰੀਤ ਸਿੰਘ ਜੀ ਹੁਣਾਂ ਨੂੰ ਕਿ ਆਪ ਜੀ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਆਈਆਂ। ਤੁਸੀਂ ਇਸ ਸਟੇਜ ਤੋਂ ਵੀ ਸੁਣਿਆ ਹੋਣਾ ਕਿ 2 ਸਾਲ ਹੋਏ ਸਾਡੇ ਇੱਥੇ BC ਫੈਰੀ ਦੇ ਵਿੱਚ ਸਾਡੇ 2 ਨੌਜਵਾਨ, ਇੱਕ ਕੈਪਟਨ ਅਤੇ ਇੱਕ ਹੋਰ ਕੁਝ ਜੋਬਸ ਦੇ ਉੱਤੇ ਉਹਨਾਂ ਨੂੰ ਪਗੜੀ ਪਾ ਕੇ ਜਾਂ ਪਗੜੀ ਬੰਨ੍ਹ ਕੇ ਸੇਵਾਵਾਂ ਨਹੀਂ ਸੀ ਕੀਤੀਆਂ ਇਹਨਾਂ, ਉਹ ਵੀ ਇਹਨਾਂ ਨੇ ਬੜੀ ਕਾਨੂੰਨ ਤੌਰ 'ਤੇ ਲੜਾਈ ਲੜ ਕੇ ਅਤੇ ਉਹਨਾਂ ਨੇ ਉਹ ਵੀ ਕਿਸੇ ਉਹਨਾਂ ਦਾ ਵੀ ਵਰਣਨ ਆਪ ਜੀ ਨੂੰ ਸੁਣਾਉਣਗੇ। ਸੋ ਆਓ ਇਹਨਾਂ ਪਾਸੋਂ ਥੋੜ੍ਹੇ ਸਮੇਂ ਵਾਸਤੇ ਜੋ WSO ਅੱਜ ਕੱਲ੍ਹ ਕੰਮ ਕਰ ਕਰੀਏ, ਉਹਨਾਂ ਦੀਆਂ ਚੁਣੌਤੀਆਂ ਕੀ ਹਨ ਅਤੇ ਉਹ ਕਿਸ ਤਰ੍ਹਾਂ ਇਹਨਾਂ ਦੇ ਨਾਲ ਡੀਲ ਕਰ ਰਹੇ ਹਨ, ਭਾਈ ਸਾਹਿਬ ਪਾਸੋਂ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਸੈਕਟਰੀ ਸਾਹਿਬ ਕਾਹਲੋਂ ਸਾਹਿਬ ਨੇ ਕਿਹਾ ਕਿ ਅੱਜ ਆਪਾਂ ਜੋ BC ਫੇਰੀਜ਼ ਦਾ ਮਸਲਾ ਸੀ ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਅੱਜ ਜੋ ਸਰਦਾਰ ਕਰਮਵੀਰ ਸਿੰਘ ਹੈਗੇ ਨੇ ਜਿਨ੍ਹਾਂ ਨੇ ਇਹ ਜਿਹੜਾ ਮੋਰਚਾ ਸੀ ਉਹ ਲਾਇਆ ਸੀ ਉਹਨਾਂ ਨੂੰ ਵੀ ਆਪਾਂ ਸੰਗਤ ਵੱਲੋਂ ਸਨਮਾਨਿਤ ਕਰਾਂਗੇ। ਸੋ ਇਹ ਇਸ਼ੂ ਕੀ ਸੀ? ਸੋ BC ਫੇਰੀਜ਼ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਆ ਕਿ ਇੱਕ ਅਹਿਮ ਸਰਵਿਸ ਹੈਗੀ ਆ, ਖਾਸ ਕਰਕੇ ਇੱਥੇ BC ਵਾਸਤੇ। ਅਤੇ ਇਹ ਇੱਕ ਇਹੋ ਜਿਹੀ ਬਾਡੀ ਹੈਗੀ ਆ ਜਿਸ ਨਾਲ ਹਰੇਕ ਪੈਰ ਪੈਰ ਦੇ ਉੱਤੇ ਸਿੱਖਾਂ ਨੂੰ ਆਪਣੇ ਜਿਹੜੇ ਰਾਈਟਸ ਨੇ, ਆਪਣੇ ਬੁਨਿਆਦੀ ਹੱਕ ਨੇ, ਉਹ ਲੈਣ ਵਾਸਤੇ ਜੱਦੋਜਹਿਦ ਕਰਨੀ ਪਈ ਹੈ। ਸੋ ਵਰਲਡ ਸਿੱਖ ਔਰਗਨਾਈਜੇਸ਼ਨ ਇਹ ਤੁਹਾਡੇ ਆਪਣੇ ਕਮਿਊਨਿਟੀ ਦੀ ਸੰਗਤ ਦੀ ਇੱਕ ਸੰਸਥਾ ਆ ਜੋ 1984 ਦੇ ਵਿੱਚ ਬਣਾਈ ਸੀ। ਅਤੇ ਓਵਰ ਦਾ ਈਅਰਸ ਆਪਾਂ ਬਹੁਤ ਸਾਰੇ ਇਹੋ ਜਿਹੇ ਲੀਗਲ ਫਾਈਟਸ ਜਿਹੜੇ ਨੇ, ਤਕਰੀਬਨ ਹਰੇਕ ਜਿਹੜਾ ਆਪਾਂ ਕਹਿ ਸਕਦੇ, ਮੈਂ ਹੰਕਾਰ 'ਚ ਨਹੀਂ ਕਹਿੰਦਾ ਪਰ ਇਹ ਮਾਣ ਨਾਲ ਕਹਿੰਦਾ ਕਿ ਹਰੇਕ ਜਿਹੜੀ ਫਾਈਟ ਹੋਈ ਹੈ ਸਿੱਖਾਂ ਦੇ ਕਕਾਰਾਂ ਵਾਸਤੇ, ਸਿੱਖਾਂ ਦੇ ਬੁਨਿਆਦੀ ਹੱਕਾਂ ਵਾਸਤੇ, ਉਹ WSO ਨੇ ਅੱਗੇ ਹੋ ਕੇ ਉਹ ਲੜੀ ਆ ਅਤੇ ਫਤਿਹ ਹਾਸਲ ਕੀਤੀ ਆ। ਅਤੇ BC ਫੇਰੀਜ਼ ਦਾ ਪਹਿਲਾਂ ਮੇਰੇ ਨਾਲ ਉਸ ਟਾਈਮ ਦੇ ਉੱਤੇ ਵਾਸਤਾ ਪਿਆ ਜਦੋਂ 2018 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿਰਪਾਨ ਪਾ ਕੇ ਨਹੀਂ ਸਵਾਰੀਆਂ ਜਾ ਸਕਦੀਆਂ BC ਫੇਰੀਜ਼ ਦੇ ਉੱਤੇ। ਅਤੇ ਬਿਲਕੁਲ ਹੀ ਮਤਲਬ ਹਾਸੋਹੀਣੀ ਗੱਲ ਸੀ ਕਿਉਂਕਿ ਸੁਪਰੀਮ ਕੋਰਟ ਆਫ ਕੈਨੇਡਾ 2006 ਦੇ ਵਿੱਚ ਮੁਲਤਾਨੀ ਡਿਸੀਜਨ ਦੇ ਵਿੱਚ ਇਹ ਕਹਿ ਦਿੱਤਾ ਸੀ ਕਿਰਪਾਨ ਨੂੰ ਤੁਸੀਂ ਅਕੋਮੋਡੇਟ ਕਰੋਗੇ। ਉਸ ਦੇ ਵਿੱਚ ਵੀ ਭੈਣ ਜੀ ਪਲਵਿੰਦਰ ਕੌਰ ਸ਼ੇਰਗਿੱਲ ਜੋ ਅੱਜ ਜਸਟਿਸ ਨੇ, ਉਹ WSO ਵੱਲੋਂ ਉੱਥੇ ਗਏ ਸੀਗੇ ਅਤੇ ਉੱਥੇ ਸੁਪਰੀਮ ਕੋਰਟ ਦੇ ਸਾਹਮਣੇ ਉਹਨਾਂ ਨੇ ਆਪਣੀ ਪੇਸ਼ਕਾਰੀ ਕੀਤੀ ਸੀ। ਸੋ 2018 ਦੇ ਵਿੱਚ ਉਹਨਾਂ ਨਾਲ ਬੈਕ ਐਂਡ ਫੋਰਥ ਕਰਕੇ ਕਿਰਪਾਨ ਦੀ ਪਾਲਿਸੀ ਆਪਾਂ ਉਹਨਾਂ ਤੋਂ ਲਈ ਸੀ ਅਤੇ ਉਸ ਟਾਈਮ ਦੇ ਉੱਤੇ ਮੈਨੂੰ ਲੱਗਿਆ ਸੀ ਕਿ ਕਿਹੋ ਜਿਹੀ ਇੱਕ ਸੰਸਥਾ ਹੈ ਜਿਹੜੀ ਮਤਲਬ ਇੰਨੀ ਟ੍ਰਬਲ ਦੇ ਰਹੀ ਹੈ ਬਿਨਾਂ ਮਤਲਬ ਤੋਂ। ਪਰ 2022 ਦਸੰਬਰ ਦੇ ਵਿੱਚ ਇਹ ਖਬਰ ਆਈ ਅਤੇ ਅਸੀਂ ਪੜ੍ਹੀ ਕਿ BC ਫੇਜ ਕਲੀਨ ਸ਼ੇਵ ਰੂਲ ਜਿਹੜਾ ਹੈਗਾ ਉਹ ਲਾਗੂ ਕਰ ਰਹੀ ਆ ਕਿ ਜਿਹੜਾ ਵੀ ਸਿੱਖ BC ਫੇਜ ਦੇ ਵਿੱਚ ਕੰਮ ਕਰੂਗਾ ਸ਼ਿਪ ਦੇ ਉੱਤੇ ਕਿ ਆਪਣੀ ਦਾੜੀ ਸ਼ੇਵ ਕਰੇ। ਅਤੇ ਕਈ ਸਾਡੇ ਜਿਹੜੇ ਗੁਰਸਿੱਖ ਨੌਜਵਾਨ ਸੀਗੇ ਜੇ ਉੱਥੇ ਕੰਮ ਕਰਦੇ ਸੀ ਉਹਨਾਂ ਨੇ ਇਸ ਦਾ ਓਬਵੀਅਸਲੀ ਉਸਦਾ ਵਿਰੋਧ ਕੀਤਾ। ਅਤੇ ਉਸ ਟਾਈਮ ਦੇ ਉੱਤੇ ਅਸੀਂ ਜਦੋਂ ਇਹ ਖਬਰ ਪੜ੍ਹੀ ਤਾਂ ਅਸੀਂ ਯੂਨੀਅਨ ਜਿਹੜਾ ਸੀ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਇਹ ਔਫਰ ਕੀਤਾ ਕਿ ਅਸੀਂ ਜੋ ਵੀ ਸੰਸਥਾ ਵੱਲੋਂ ਮਦਦ ਕਰ ਸਕਦੇ ਹਾਂ ਆਪਾਂ ਕਰਾਂਗੇ। ਅਤੇ ਮੈਨੂੰ ਯਾਦ ਆ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਤੇ ਔਫਿਸ ਦੇ ਵਿੱਚ ਉਹਨਾਂ BC ਫੇਜ ਦੇ ਨੌਜਵਾਨਾਂ ਨਾਲ ਇੰਪਲੋਈਜ਼ ਨਾਲ ਅਤੇ ਯੂਨੀਅਨ ਦੇ ਨਾਲ ਆਪਾਂ ਮੀਟਿੰਗ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਸਮਝੀਆਂ। ਅਤੇ ਬੇਸਿਕਲੀ ਇਹ ਰੂਲ ਸੀ ਕਿ ਨੋ ਸ਼ੇਵ ਨੋ ਸ਼ਿਫਟ, ਕਿ ਤੁਸੀਂ ਸ਼ੇਵ ਨਹੀਂ ਕਰੋਗੇ ਤਾਂ ਸ਼ਿਫਟ ਤੁਹਾਨੂੰ ਨਹੀਂ ਮਿਲੀ। ਕਿਉਂ? ਕਿਉਂਕਿ ਜੇ ਕਿਤੇ ਸ਼ਿਪ ਦੇ ਉੱਤੇ ਅੱਗ ਲੱਗ ਸਕਦੀ ਆ ਤਾਂ ਤੁਸੀਂ ਜਿਹੜਾ ਰੈਸਪੀਰੇਟਰ ਹੈਗਾ ਆ ਧੂੰਏ ਤੋਂ ਬਚਣ ਵਾਸਤੇ ਉਹ ਕਿਸ ਤਰ੍ਹਾਂ ਤੁਸੀਂ ਪਾਓਗੇ? ਪਹਿਲੀ ਗੱਲ ਤਾਂ ਇਹ ਆ ਕਿ ਕਿੰਨੀ ਕੁ ਵਾਰ ਅੱਗ ਲੱਗਦੀ ਆ ਸ਼ਿਪ ਦੇ ਉੱਤੇ, ਮਤਲਬ ਬਹੁਤ ਰੇਅਰ ਇਹ ਇੰਸਟੈਂਸ ਹੋ ਸਕਦਾ ਹੈ। ਪਰ ਦੂਸਰੀ ਗੱਲ ਇਹ ਸੀ ਕਿ N95 ਮਾਸਕ ਜਿਹੜਾ ਆ ਉਹ ਚਲੋ ਫੇਸ ਦੇ ਉੱਤੇ ਸੀਲ ਕਰਦਾ, ਪਰ ਹੁੱਡ ਸਟਾਈਲ ਜਿਹੜੀਆਂ ਨੇ ਰੈਸਪੀਰੇਟਰ ਜਿਹਨੂੰ ਆਪਾਂ ਆਮ ਤੌਰ 'ਤੇ ਸਾਰਾ ਸਿਰ ਉਹ ਢੱਕ ਲੈਂਦੀ ਨੇ, ਉਹਦਾ ਆਪਸ਼ਨ ਹੈਗਾ ਆ। ਅਤੇ ਉਹਦੇ ਜਵਾਬ ਦੇ ਵਿੱਚ BC ਫੇਸ ਨੇ ਕਿਹਾ ਕਿ ਇਹ ਸਕਿਨ ਦੇ ਨਾਲ ਸੀਲ ਹੋਣਾ ਚਾਹੀਦਾ ਆ, ਇਹ ਸਾਡਾ ਮਸਲਾ ਨਹੀਂ, ਵਰਕ ਸੇਫ BC ਦਾ ਮਸਲਾ ਹੈ। ਕਿ ਰੈਗੂਲੇਸ਼ਨ ਜਿਹੜਾ ਆ ਉਹ ਕਹਿੰਦਾ ਕਿ ਸਕਿਨ ਨਾਲ ਸੀਲ ਕਰਨਾ ਪਊਗਾ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ। ਹਾਲਾਂਕਿ ਬਾਕੀ ਜਿਹੜੇ ਸ਼ਿਪਿੰਗ ਕੰਪਨੀਜ਼ ਨੇ ਉਹਦੇ 'ਚ ਸਿੱਖ ਕੰਮ ਵੀ ਕਰਦੇ ਨੇ, ਉਹ ਹੁੱਡ ਸਟਾਈਲ ਉਹਨਾਂ ਨੂੰ ਅਵੇਲੇਬਲ ਵੀ ਹੈਗਾ ਆ, ਉਹਨਾਂ ਨੇ ਉੱਦਾਂ ਹੀ ਇੱਕ ਮਸਲਾ ਖੜਾ ਕਰਤਾ ਕਿ BC ਰੈਗੂਲੇਸ਼ਨ ਤੁਸੀਂ ਹੁਣ ਚੇਂਜ ਕਰੋ। ਸੋ ਇਹ 2022 'ਚ ਇਹ ਸਟੋਰੀ ਸ਼ੁਰੂ ਹੁੰਦੀ ਹੈ ਅਤੇ ਉਸ ਤੋਂ ਬਾਅਦ ਕੰਮ ਲਗਾਤਾਰ 4 ਸਾਲ ਚੱਲਦਾ ਹੈ, 3.5 ਸਾਲ। ਅਤੇ ਇਹਦੇ ਵਿੱਚ ਪੋਲੀਟੀਕਲ ਲੈਵਲ ਦੇ ਉੱਤੇ ਵਰਕ ਸੇਫ BC ਦੇ ਨਾਲ ਗੱਲਬਾਤ, ਲਗਾਤਾਰ ਮੀਟਿੰਗਾਂ, ਲੋਬੀਇੰਗ ਇਹ ਚੱਲਦੀ ਰਹੀ ਹੈ। ਸੋ ਓਬਵੀਅਸਲੀ ਪੋਲੀਟੀਕਲ ਲੈਵਲ ਦੇ ਉੱਤੇ ਸਾਡੇ ਸੰਸਥਾ ਦੇ ਕਈ ਬਜ਼ੁਰਗ ਜਿਹੜੇ ਨੇ ਉਹ ਜੁੜੇ ਹੋਏ ਨੇ, ਸਰਦਾਰ ਪ੍ਰੇਮ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਆ। ਅਤੇ ਨਾਲ ਹੀ ਇੱਕ ਇਹ ਵੱਡੀ ਗੱਲ ਹੋਈ ਕਿ ਸਰਦਾਰ ਬਲਤੇਜ ਸਿੰਘ ਢਿੱਲੋਂ ਉਹ ਵਰਕ ਸੇਫ BC ਦੇ ਬੋਰਡ ਦੇ ਚੇਅਰ ਅਪੁਆਇੰਟ ਹੋਏ। ਉਹ ਕਿਸ ਤਰ੍ਹਾਂ ਹੋਏ ਤੁਹਾਨੂੰ ਆਪ ਹੀ ਪਤਾ ਹੈ ਕਿ ਇਹ ਉਸ ਤਰ੍ਹਾਂ ਨਹੀਂ ਹੋ ਜਾਂਦੀ ਗੱਲਾਂ। ਪਰ ਜਦੋਂ ਉਹ ਚੇਅਰ ਅਪੁਆਇੰਟ ਹੋਏ ਨੇ ਤਾਂ ਉਹਨਾਂ ਨੇ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦਾ ਇੱਕ ਵੱਡਾ ਸਟੈਪ ਲਿਆ ਅਤੇ ਜਿਹੜਾ ਕਲੀਨ ਸ਼ੇਵ ਦਾ ਇੱਕ ਜ਼ਿਕਰ ਸੀ ਰੈਗੂਲੇਸ਼ਨਸ ਦੇ ਵਿੱਚ ਉਹਨੂੰ ਖਤਮ ਕਰਨ ਦੀ ਜਿਹੜੀ ਗੱਲ ਸੀ ਉਹ ਚੱਲੀ। ਅਤੇ ਨਵੰਬਰ 2025 ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਅਮੈਂਡਮੈਂਟ ਕੀਤੀ ਅਤੇ ਹੀਅਰਿੰਗ ਹੋਈ, ਪਰ ਉਹ ਸਾਨੂੰ ਐਜ਼ ਅ ਕਮਿਊਨਿਟੀ, ਐਜ਼ ਅ ਸੰਸਥਾ ਸਾਨੂੰ ਪ੍ਰਵਾਨ ਨਹੀਂ ਸੀ, ਕਿਉਂਕਿ ਉਹ ਅਸੀਂ ਚਾਹੁੰਦੇ ਸੀ ਕਿ ਸੀਲ ਜਿਹੜਾ ਆ ਨਾ, ਸੀਲ ਇੰਪੋਰਟੈਂਟ ਆ, ਸੀਲ ਸਕਿਨ ਨਾਲ ਹੋਵੇ ਜਾਂ ਕਿਸੇ ਹੋਰ ਚੀਜ਼ ਨਾਲ ਹੋਵੇ ਉਹ ਇੰਪੋਰਟੈਂਟ ਨਹੀਂ ਹੈ, ਸੀਲ ਜਿਹੜਾ ਆ ਉਹ ਪੱਕਾ ਹੋਣਾ ਚਾਹੀਦਾ। ਕਿਸ ਨਾਲ ਉਹ ਸੀਲ ਹੁੰਦਾ ਹੈ ਉਹ ਤੁਹਾਨੂੰ ਕੀ? ਸੋ ਉਹ ਉਹਨਾਂ ਨੇ ਨਵੰਬਰ ਦੇ ਵਿੱਚ ਹੀਅਰਿੰਗ ਕੀਤੀ, ਉਹ ਫਿਰ ਰੈਗੂਲੇਸ਼ਨ ਫਿਰ ਵਾਪਸ ਲਈ ਅਤੇ ਅਪ੍ਰੈਲ ਦੇ ਵਿੱਚ ਉਹਨਾਂ ਨੇ ਫਿਰ ਪੇਸ਼ ਕੀਤੀ ਅਤੇ ਇਹ ਉਹਨਾਂ ਨੇ ਫਿਰ ਕਰਤਾ ਅਤੇ ਅਸੀਂ ਵੀ ਉਸਦੇ ਸਬਮਿਸ਼ਨਸ ਕੀਤੀਆਂ ਕਿ ਸੀਲ ਜਿਹੜਾ ਆ ਉਹ ਪੱਕਾ ਹੋਣਾ ਚਾਹੀਦਾ ਆ, ਉਹ ਭਾਵੇਂ ਸਕਿਨ ਨਾਲ ਹੋਵੇ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋਵੇ। ਸੋ ਇਹ ਰੈਗੂਲੇਸ਼ਨ ਜਿਹੜੀ ਚੇਂਜ ਹੋਈ ਹੈ ਉਸ ਦੇ ਲਾਈਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹ ਅਨਾਊਂਸਮੈਂਟ ਕੀਤੀ ਗਈ ਕਿ BC ਫੇਜ ਨੇ ਅਨਾਲਿਸਿਸ ਆਪਣਾ ਕੀਤਾ ਆ ਅਤੇ ਉਹਨਾਂ ਨੇ ਇਹ ਹੁਣ ਡਿਸਾਈਡ ਕੀਤਾ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਪੋਜੀਸ਼ਨਸ ਨੇ ਜਿਹੜੀਆਂ ਇਹ ਰਿਕੁਆਇਰ ਨਹੀਂ ਕਰਦੀਆਂ ਕਿ ਉਹ ਕਲੀਨ ਸ਼ੇਵਨ ਜਿਹੜਾ ਰੂਲ ਹੈਗਾ ਉਹ ਅਪਲਾਈ ਹੋਵੇ। ਸੋ ਇਸ ਦੇ ਨਾਲ ਸਿੱਖਾਂ ਵਾਸਤੇ ਜਿਹੜੇ ਦਰਵਾਜ਼ੇ ਨੇ ਉਹ ਖੁੱਲ੍ਹ ਗਏ। ਪਰ ਇਹ ਮਤਲਬ ਜੇ ਮੈਂ ਵਿਸਥਾਰ ਦੇ ਨਾਲ ਸਾਰੀ ਸਟੋਰੀ ਸੁਣਾਵਾਂ ਇਹ ਬਹੁਤ ਲੰਮੀ ਪੈ ਜਾਣੀ ਹੈ, ਕਿਉਂਕਿ 2024 ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੇ ਦਸਤਾਰ ਦੀ ਜਿਹੜੀ ਮਨਜ਼ੂਰੀ ਸੀ ਉਹ ਲਈ BC ਫੇਜ਼ ਤੋਂ। ਮਤਲਬ ਕਿੱਡੀ ਸਿੰਪਲ ਗੱਲ ਹੈਗੀ ਆ ਕਿ ਇਹ ਤਾਂ ਆਪਣੇ ਆਪ ਨੂੰ ਦੇ ਦੇਣੀ ਚਾਹੀਦੀ ਸੀ, ਪਰ ਉਸ ਦੀ ਵੀ ਜੱਦੋਜਹਿਦ ਹੋਈ। ਅਤੇ ਸਰਦਾਰ ਕਰਮਵੀਰ ਸਿੰਘ ਜੋ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਉਹ ਐਜ਼ ਅ ਮਕੈਨਿਕ ਕਿੰਨੇ ਸਾਲ ਕੰਮ ਕਰਦੇ ਰਹੇ ਨੇ, ਹਾਲਾਂਕਿ ਉਹਨਾਂ ਦੀ ਜੀ ਲਿਆਕਤ ਸੀ ਉਹ ਇੰਜੀਨੀਅਰ ਦੇ ਪੋਜੀਸ਼ਨ ਦੇ ਉੱਤੇ ਕੰਮ ਉਹਨਾਂ ਕਰਨਾ ਚਾਹੀਦਾ ਸੀ, ਉਹਨੂੰ ਪੈਸੇ ਵੀ ਜ਼ਿਆਦਾ ਮਿਲਣੇ ਸੀ ਅਤੇ BC ਫੇਜ਼ ਤਾਂ ਕਹਿੰਦੀ ਸੀ ਇਹੋ ਜਿਹੀਆਂ ਪੇਸ਼ਕਸ਼ਾਂ ਦਿੰਦੀ ਸੀ ਕਿ ਤੁਸੀਂ ਸਾਲ 'ਚ ਇੱਕ ਵਾਰ ਸ਼ੇਵ ਹੋ ਜਾਓ, ਇੱਕ ਵਾਰ ਤੁਸੀਂ ਆਪਣਾ ਸੀਲ ਟੈਸਟ ਕਰਾ ਲਓ ਸਾਲ 'ਚ, ਬਾਕੀ ਤੁਸੀਂ ਆਪਣੀ ਮਰਜ਼ੀ ਕਰੋ। ਹੁਣ ਕਿੱਡੀ ਇਹ ਜਲਾਲਤ ਵਾਲੀ ਗੱਲ ਆ ਕਿ ਸਿੱਖ ਜਿਹੜਾ ਆ ਉਹਨੂੰ ਤੁਸੀਂ ਫੋਰਸ ਕਰੋ ਕਿ ਸਾਲ 'ਚ ਇੱਕ ਵਾਰ ਆਪਣਾ ਸ਼ੇਵ ਕਰਾ ਕੇ ਆਪਣਾ ਟੈਸਟ ਕਰਾਏ। ਇਹ ਪਰਫੋਰਮੇਟਿਵ ਆ, ਇਹਨੂੰ ਜੇ ਆਪਾਂ ਰਿਚੁਅਲ ਕਹਿੰਦੇ ਹਾਂ ਕਿ ਇਹਦਾ ਕੋਈ ਮਤਲਬ ਨਹੀਂ ਹੈਗਾ ਕਿ ਆਪ ਤੁਸੀਂ ਮੰਨਦੇ ਹੋ ਕਿ ਅਸੀਂ ਓਦਾਂ ਹੀ ਬੁੱਤਾ ਪੂਰ ਰਹੇ ਹਾਂ, ਪਰ ਹਾਂ ਅਸੀਂ ਤੁਹਾਨੂੰ ਲੱਤ ਦੇ ਥੱਲੇ ਲੰਘਾਵਾਂਗੇ। ਪਰ ਕਰਮਵੀਰ ਸਿੰਘ ਨੇ ਸਟੈਂਡ ਲਿਆ, ਭਾਵੇਂ ਲੋਕੀ ਕਹਿੰਦੇ ਵੀ ਸੀ ਕਿ ਚੱਲ ਕੋਈ ਨਾ, ਪਰਿਵਾਰ ਵੀ ਪਾਲਣਾ ਆ, ਤੂੰ ਆਪਣੀ ਜੌਬ ਦੇ ਬਾਰੇ ਸੋਚ, ਫਲਾਣ ਧਮਕਾਣ। ਉਹ ਅੰਮ੍ਰਿਤਧਾਰੀ ਹੋਣ ਦੇ ਨਾਂ ਤੇ ਉਹਨੂੰ ਸਿੱਖੀ ਪਿਆਰੀ ਸੀ, ਉਹ ਖੜਾ ਰਿਹਾ ਤੇ ਅੱਜ ਉਸ ਕਰਕੇ ਇਹ ਦਰਵਾਜ਼ੇ ਖੁੱਲੇ ਨੇ ਤੇ ਆਪਾਂ ਅੱਜ ਉਹਨਾਂ ਨੂੰ ਸਨਮਾਨਿਤ ਕਰਨਾ ਆ। ਤੇ ਮੈਨੂੰ ਪਤਾ ਵੀ ਲੱਗਿਆ ਕਿ ਇਸ ਅਨਾਊਂਸਮੈਂਟ ਤੋਂ ਬਾਅਦ 5 ਜਾਂ 6 ਹੋਰ ਜਿਹੜੇ ਸਿੱਖ ਨੇ ਦਾੜੀ ਵਾਲੇ ਉਹਨਾਂ ਨੂੰ ਹਾਇਰ ਕੀਤਾ ਗਿਆ ਤੇ ਹੁਣ ਅੱਜ ਕਰਮਵੀਰ ਸਿੰਘ ਨੂੰ ਐਜ਼ ਅ ਫਰਸਟ ਇੰਜੀਨੀਅਰ ਅਪੁਆਇੰਟ ਕੀਤਾ ਗਿਆ ਆ ਤੇ ਗੁਰਪ੍ਰੀਤ ਸਿੰਘ ਬਾਜਵਾ ਉਹਨਾਂ ਨੂੰ ਵੀ ਐਜ਼ ਅ ਫਰਸਟ ਆਫਿਸਰ ਐਂਡ ਕੈਪਟਨ ਅਪੁਆਇੰਟ ਕੀਤਾ ਗਿਆ ਆ। ਸੋ ਇਹ ਸਾਡੇ ਵਾਸਤੇ, ਕਮਿਊਨਿਟੀ ਵਾਸਤੇ ਇੱਕ ਬਹੁਤ ਵੱਡੀ ਇੱਕ ਫਤਿਹ ਆਪਾਂ ਕਹਿ ਸਕਦੇ, ਵਿਕਟਰੀ ਹੈਗੀ ਆ। ਪਰ ਇਹਦਾ ਜਿਹੜਾ ਅੰਡਰਲਾਈਂਗ ਮੁੱਦਾ ਹੈਗਾ ਹੈ ਨਾ, ਉਹ N95 ਮਾਸਕ ਦਾ। ਹੁਣ ਮੈਂ ਥੋੜ੍ਹਾ ਜਿਹਾ ਜੋ WSO ਕੰਮ ਔਨਗੋਇੰਗ ਕਰ ਰਹੀ ਆ ਉਸ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਵੀ ਜ਼ਰੂਰੀ ਆ। ਸੋ N95 ਮਾਸਕ ਉਸ ਸਕਿਨ ਦੇ ਨਾਲ ਸੀਲ ਹੋਣਾ ਜ਼ਰੂਰੀ ਉਹ ਸਮਝਦੇ ਨੇ, ਪਰ ਤਕਰੀਬਨ ਪਿਛਲੇ 1.5 ਸਾਲ ਤੋਂ ਆਪਾਂ ਅੰਟੇਰੀਓ ਗਵਰਨਮੈਂਟ ਦੇ ਨਾਲ ਇੱਕ ਸਟੱਡੀ ਆਰੰਭ ਕੀਤੀ ਆ ਤੇ ਉਹ ਹੁਣ ਕੰਕਲੂਡ ਹੋ ਚੁੱਕੀ ਹੈ ਸਟੱਡੀ, ਸਿੰਘ ਟਾਟਾ ਮੈਥਡ, ਕਿ ਤੁਸੀਂ ਇੱਕ ਕੱਪੜੇ ਦੇ ਨਾਲ ਜਾਂ ਇੱਕ ਹੋਰ ਵਾਇਨਲ ਦੇ ਕਵਰ ਦੇ ਨਾਲ ਦਾੜੀ ਕਵਰ ਕਰਕੇ ਜਿਹੜਾ ਸੀਲ ਆ ਉਹ ਕਵਰ ਦੇ ਉੱਤੇ ਕਰ ਸਕਦੇ ਹੋ। ਤੇ ਜਿਹੜੀ BC ਦੀ ਵਰਕ ਸੇਫ ਰੈਗੂਲੇਸ਼ਨ ਚੇਂਜ ਹੋਈ ਆ ਉਹ ਵੀ ਹੁਣ ਉਸ ਵਾਸਤੇ ਤਿਆਰ ਆ ਕਿ ਜਦੋਂ ਇਹ ਚੀਜ਼ ਅਪਰੂਵ ਹੋ ਗਈ ਤਾਂ ਆਟੋਮੈਟਿਕਲੀ ਇੱਥੇ ਲਾਗੂ ਹੋ ਸਕਦੀ ਹੈ। ਸੋ ਉਹ ਸਟੱਡੀ ਫੇਜ਼ ਜਿਹੜਾ ਹੈ ਉਹ ਮੁਕੰਮਲ ਹੋ ਚੁੱਕਾ, ਅੰਟੇਰੀਓ ਗਵਰਨਮੈਂਟ ਨਾਲ ਅਸੀਂ ਕੀਤਾ ਸੀ ਤੇ ਉਹਦੇ ਰਿਜ਼ਲਟਸ ਜਿਹੜੇ ਨੇ ਜਿੱਥੇ ਤੱਕ ਮੈਨੂੰ ਪਤਾ ਆ ਉਹ ਬਹੁਤ ਪੋਜ਼ਿਟਿਵ ਨੇ। ਆਮ ਸਕਿਨ ਦੇ ਨਾਲੋਂ ਉਹ ਜ਼ਿਆਦਾ ਇਫੈਕਟਿਵ ਸੀਲ ਬਣ ਰਿਹਾ ਆ, ਪਰ ਉਹਦਾ ਸਟੈਪ ਬਾਏ ਸਟੈਪ ਹੁਣ ਇੱਕ ਸਟੱਡੀ ਜਿਹੜੀ ਆ ਉਹ ਪਬਲਿਸ਼ ਹੋਊਗੀ, ਉਸਨੂੰ ਅਪਰੂਵ ਕੀਤਾ ਜਾਊਗਾ, ਤਕਰੀਬਨ ਮੈਨੂੰ ਲੱਗਦਾ ਸਾਲ ਕੁ ਹੋਰ ਹੋਊਗਾ। ਪਰ ਇਹ ਜਦੋਂ ਅਪਰੂਵ ਹੋ ਗਿਆ ਤਾਂ ਸਾਰੇ ਕੈਨੇਡਾ ਦੇ ਵਿੱਚ ਕੀ ਸਾਰੀ ਦੁਨੀਆ ਵਾਸਤੇ ਇਹ ਇੱਕ ਮਿਸਾਲ ਬਣ ਜੂਗੀ ਕਿ ਕਲੀਨ ਸ਼ੇਵ ਦੀ ਰਿਕੁਆਇਰਮੈਂਟ ਖਤਮ ਕਰੋ, ਇਹ ਸਿੰਘ ਟਾਟਾ ਮੈਥਡ ਜਿਹੜਾ ਆ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਤੇ ਸਿੱਖਾਂ ਨੂੰ ਇਹ ਜਿਹੜੀ ਮੁਸੀਬਤ ਇੱਕ ਬਣੀ ਆ, ਇੱਕ ਮਜਬੂਰੀ ਉਹ ਕਰਦੇ ਨੇ ਕਿ ਤੁਹਾਨੂੰ ਕਲੀਨ ਸ਼ੇਵ ਹੋਣਾ ਪਊਗਾ, ਉਹ ਸਦਾ ਵਾਸਤੇ ਖਤਮ ਹੋ ਜੂਗੀ। ਇੱਕ ਹੋਰ ਮਸਲਾ ਜਿਹੜਾ ਸਾਡੇ ਕੋਲ ਆਇਆ ਸੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਂਦਾ। ਹੁਣ ਫੀਫਾ ਦੀਆਂ ਗੇਮਸ ਚੱਲ ਰਹੀਆਂ ਨੇ, ਫੀਫਾ ਦੀਆਂ ਗੇਮਸ ਦੇ ਵਿੱਚ ਸਾਨੂੰ ਪਤਾ ਸੀ ਕਿ ਜੇ ਅੰਟੇਰੀਓ ਦੇ ਵਿੱਚ ਤੇ BC ਦੇ ਵਿੱਚ ਗੇਮਸ ਹੋਣੀਆਂ ਤੇ ਅੰਮ੍ਰਿਤਧਾਰੀ ਗੁਰਸਿੱਖਾਂ ਨੇ ਉੱਥੇ ਸ਼ਾਮਲ ਹੋਣਾ ਹੈ। ਅਸੀਂ ਪ੍ਰੋਐਕਟਿਵਲੀ ਫੀਫਾ ਨੂੰ ਅਪਰੋਚ ਕੀਤਾ ਸੀ ਕਿ ਕਿਰਪਾਨ ਦੀ ਜਿਹੜੀ ਮਨਜ਼ੂਰੀ ਹੈਗੀ ਆ ਉਹ ਤੁਸੀਂ ਡਿਕਲੇਅਰ ਕਰੋ, ਕਿਉਂਕਿ ਓਲੰਪਿਕਸ ਦੇ ਜਿਹੜੀ ਕਿਰਪਾਨ ਪੋਲਿਸੀ 2010 ਦੇ ਵਿੱਚ ਸਾਡੀ ਸੰਸਥਾ ਨੇ ਪਾਸ ਕਰਾਈ ਸੀ ਉਹ ਇੱਕ ਮਿਸਾਲ ਆ। ਸਟੇਡੀਅਮ 'ਚ ਤੁਸੀਂ ਅੱਜ ਵੀ ਜਾ ਸਕਦੇ ਹੋ, ਕਿਰਪਾਨਸ ਉੱਥੇ ਅਲਾਊਡ ਨੇ। ਫੀਫਾ ਦਾ ਪਹਿਲਾ ਇਹ ਜਵਾਬ ਸੀ ਕਿ ਇੰਟਰਨੈਸ਼ਨਲ ਇਵੈਂਟ ਅਸੀਂ ਕਿਰਪਾਨ ਨਹੀਂ ਅਲਾਊ ਕਰਾਂਗੇ। ਉਸ ਟਾਈਮ ਦੇ ਉੱਤੇ ਅਸੀਂ 3 ਲੈਵਲ ਆਫ ਗਵਰਨਮੈਂਟ, ਮਿਊਨਿਸਪਲ ਟੋਰਾਂਟੋ ਸਿਟੀ ਦੇ, ਅੰਟੇਰੀਓ ਲੈਵਲ ਤੇ ਫੈਡਰਲ ਲੈਵਲ, 3 ਲੈਵਲ ਦੇ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਇਹ ਤੁਸੀਂ ਐਕਸੈਪਟ ਨਹੀਂ ਕਰ ਸਕਦੇ ਕਿ ਇੱਥੇ ਜੇ ਗੇਮਸ ਹੋਣੀਆਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਤੁਸੀਂ ਇੱਥੇ ਨਹੀਂ ਐਕਸੈਪਟ ਕਰੋਗੇ, ਇਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਕਿਰਪਾਨ ਦੀ ਮਨਜ਼ੂਰੀ ਜਿਹੜੀ ਹੈਗੀ ਆ ਉਹ ਫੀਫਾ ਤੋਂ ਲਓ। ਸੋ ਉਹ ਵੀ ਇੱਕ ਮੈਂ ਕਹਿ ਸਕਦਾ ਇੱਕ ਪ੍ਰੋਸੈਸ ਸੀ, ਉਹਨਾਂ ਨਾਲ ਗੱਲਬਾਤ ਚੱਲਦੀ ਰਹੀ ਤੇ ਕੈਨੇਡਾ ਦਾ ਜਿਹੜਾ ਉਹਨਾਂ ਨੇ ਅਪਰੂਵ ਕਰਤਾ। ਪਰ ਬੜੇ ਅਫਸੋਸ ਦੀ ਗੱਲ ਆ ਕਿ USA ਤੇ ਮੈਕਸੀਕੋ ਦੇ ਵਿੱਚ ਜਿਹੜੀਆਂ ਗੇਮਸ ਨੇ ਉੱਥੇ ਕਿਰਪਾਨ ਦੀ ਮਨਜ਼ੂਰੀ ਨਹੀਂ ਉਹਨਾਂ ਨੇ ਦਿੱਤੀ। ਮੈਨੂੰ ਸਿੱਖ ਕੋਲੀਸ਼ਨ ਵੱਲੋਂ ਇੱਕ ਅਪਰੋਚ ਆਈ ਸੀ 2 ਹਫ਼ਤੇ ਪਹਿਲਾਂ ਕਿ ਤੁਸੀਂ ਕਿਸ ਤਰ੍ਹਾਂ ਕੀਤਾ ਕਿ ਅਸੀਂ ਇੱਥੇ ਸਿੱਖਾਂ ਦੇ ਗੇਮਸ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਮੰਨ ਨਹੀਂ ਰਹੇ। ਪਰ ਦੇਖੋ ਫੀਫਾ ਇਜ਼ ਐਨ ਇੰਟਰਨੈਸ਼ਨਲ ਔਰਗਨਾਈਜੇਸ਼ਨ, ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਕੈਨੇਡਾ ਦੇ ਵਿੱਚ ਇਸ ਨੂੰ ਐਕਸੈਪਟ ਕਰੋਗੇ ਕਿਉਂਕਿ ਸਾਡੀ ਉੱਥੇ ਰੈਪ੍ਰਜੈਂਟੇਸ਼ਨ ਸੀਗੀ। ਸੋ ਆਲਵੇਜ਼ ਪਰਫੈਕਟ ਨਹੀਂ ਹੁੰਦਾ, ਮੈਂ ਇਹ ਨਹੀਂ ਕਹਿ ਸਕਦਾ ਕਿ ਸਾਡੇ ਉੱਥੇ ਆਲਵੇਜ਼ ਰੈਪ੍ਰਜੈਂਟੇਟਿਵ ਨੇ ਆਲਵੇਜ਼ ਇਫੈਕਟਿਵ ਹਰੇਕ ਮਸਲੇ 'ਚ ਰਹੇ ਨੇ, ਪਰ ਇਸ ਮਸਲੇ ਦੇ ਵਿੱਚ ਮੈਂ ਕਹਿ ਸਕਦਾ ਬੜੇ ਇਫੈਕਟਿਵਲੀ ਉਹਨਾਂ ਨੇ ਐਡਵੋਕੇਟ ਕੀਤਾ ਅਤੇ ਕਿਰਪਾਨ ਦੀ ਜਿਹੜੀ ਅਲਾਊਂਸ ਹੈਗੀ, ਅਕੋਮੋਡੇਸ਼ਨ ਹੈਗੀ ਆ ਉੱਥੇ ਅਨਾਊਂਸ ਹੋਈ। ਪਰ ਔਨਗੋਇੰਗ ਮੈਨੂੰ ਕਿਰਪਾਨ ਦੇ ਇਸ਼ੂਜ਼ ਆ ਰਹੇ ਨੇ, ਮਤਲਬ ਇਹ 2006 ਦਾ ਇੱਕ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਆਇਆ ਸੀ, 8-0 ਡਿਸੀਜਨ ਸੀ, ਪਰ ਪਿਛਲੇ ਹਫ਼ਤੇ ਐਬਰਸਫੋਰਡ ਦੀ ਮੈਨੂੰ ਇੱਕ ਇੰਸੀਡੈਂਟ ਬਾਰੇ ਪਤਾ ਲੱਗਿਆ ਕਿ ਖਾਲਸਾ ਸਕੂਲ ਦੇ ਬੱਚੇ ਇੱਕ ਟਰੈਂਪਲੀਨ ਪਾਰਕ ਜਾਂਦੇ ਨੇ, ਟਰੈਂਪਲੀਨ ਪਾਰਕ ਵਾਲੇ ਕਹਿੰਦੇ ਨੇ ਤੁਸੀਂ ਉਹ ਨਾਈਫਸ ਤਾਂ ਨਹੀਂ ਪਾਏ, ਕਹਿੰਦੇ ਕਿਰਪਾਨ ਪਾਈ ਆ, ਕਹਿੰਦੇ ਓਕੇ, $2500 ਵਸੂਲ ਕਰਦੇ ਨੇ, $2500 ਵਸੂਲ ਕਰਕੇ ਬੱਚੇ ਨੂੰ ਲਾਈਨ 'ਚ ਖੜਾ ਕਰਕੇ ਇਕੱਲੇ ਇਕੱਲੇ ਬੱਚੇ ਦੀ ਕਿਰਪਾਨ ਚੈੱਕ ਕਰਦੇ ਨੇ, ਜਿਹੜੇ ਬੱਚੇ ਨੇ ਕਿਰਪਾਨ ਪਾਈ ਉਹਨੂੰ ਬਾਹਰ ਕੱਢਦੇ ਨੇ, ਕਹਿੰਦੇ ਤੁਸੀਂ ਅੰਦਰ ਨਹੀਂ ਵੜ ਸਕਦੇ, ਬਾਕੀ ਤੁਸੀਂ ਜਾਓ। ਹਿਊਮੀਲੀਏਟਿੰਗ ਗੱਲ ਆ, ਮਤਲਬ ਕਿੰਨੀ ਅਫਸੋਸ ਦੀ ਗੱਲ ਆ ਕਿ ਸਾਡੇ ਬੱਚਿਆਂ ਨਾਲ ਇਸ ਤਰ੍ਹਾਂ ਕੀਤਾ ਗਿਆ। ਤਕਰੀਬਨ 12-13 ਬੱਚੇ ਸੀ ਜਿਹਨਾਂ ਨੂੰ ਇਸ ਤਰ੍ਹਾਂ ਬਾਹਰ ਕੱਢਿਆ ਗਿਆ ਲਾਈਨ ਤੋਂ, ਅਤੇ ਉਹ ਬਾਹਰ ਖੜ੍ਹੇ ਆਪਣੇ ਦੂਸਰੇ ਫਰੈਂਡਸ ਨੂੰ ਦੇਖ ਰਹੇ ਨੇ, ਉੱਥੇ ਫਨ ਕਰ ਰਹੇ ਨੇ। ਜਿਸ ਤਰ੍ਹਾਂ ਕਰਨਾ ਹੀ ਸੀ ਤੁਸੀਂ ਪਹਿਲਾਂ $2500 ਨਾ ਲੈਂਦੇ, ਚਲੋ ਉਹ ਵੀ ਮਸਲਾ ਅਸੀਂ ਚੱਕਿਆ ਹੋਇਆ। ਪਰ ਮਤਲਬ ਮੈਂ ਕਿੰਨੇ ਕਿੰਨੇ ਮੈਂ ਐਗਜ਼ਾਮਪਲ, ਹੁਣ ਮੈਨੀਟੋਬਾ ਦੇ ਵਿੱਚ ਵਿਨਪੈਗ ਸ਼ਹਿਰ ਦੇ ਵਿੱਚ ਜਦੋਂ ਇੱਕ ਸਿੱਖ ਆਪਣਾ ਪੁਲਿਸ ਦਾ ਐਗਜ਼ਾਮ ਦੇਣ ਜਾਂਦਾ ਹੈ, ਉੱਥੇ ਉਹਨੂੰ ਕਿਹਾ ਜਾਂਦਾ ਕਿਰਪਾਨ ਨਹੀਂ ਪਾ ਸਕਦਾ, ਉਹ ਵੀ ਮਸਲਾ ਅਸੀਂ ਚੱਕਿਆ, ਉਹਨੂੰ ਵੀ ਫਿਰ ਉਹਨੇ ਐਗਜ਼ਾਮ ਆਪਣਾ ਲਿਖਿਆ ਕਿਰਪਾਨ ਪਾ ਕੇ। ਪਰ ਇਹ ਔਨਗੋਇੰਗ ਇਹ ਮਸਲੇ ਆ ਰਹੇ ਨੇ, ਅਤੇ ਕਿਉਂ ਇਹ ਕਿਉਂ ਵੱਧ ਰਹੇ ਨੇ, ਇਹਦਾ ਰੀਜ਼ਨ ਆ ਐਂਟੀ ਸਿੱਖ ਹੇਟ। ਜਿਹੜੇ ਆਪਾਂ ਵਿਚਰਦੇ ਹਾਂ ਗਰਾਊਂਡ 'ਤੇ, ਸਾਨੂੰ ਪਤਾ ਆ ਕਿ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਆ, ਅਤੇ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਐਂਟੀ ਸਿੱਖ ਹੇਟ ਰਿਪੋਰਟ ਛਾਪੀ ਸੀ, ਜੋ ਸਭ ਤੋਂ ਵੱਡਾ ਇੱਕ ਡੇਟਾ ਸੈੱਟ ਆਪਾਂ ਲੈ ਕੇ ਫਾਈਂਡਿੰਗਸ ਜਿਹੜੀਆਂ ਨੇ ਰਿਪੋਰਟ 'ਚ ਦਰਜ ਕੀਤੀਆਂ ਨੇ, 78 ਪੇਜ ਦੀ ਉਹ ਰਿਪੋਰਟ ਆ, ਅਤੇ ਸਾਨੂੰ ਪਤਾ ਲੱਗਿਆ ਕਿ 65% ਤਕਰੀਬਨ 65% ਜਿਹੜੇ ਸਿੱਖ ਨੇ ਜਿਨ੍ਹਾਂ ਨੇ ਇਹ ਸਰਵੇ ਭਰਿਆ, ਉਹ ਕਹਿ ਰਹੇ ਨੇ ਕਿ ਸਾਡੇ ਨਾਲ ਐਂਟੀ ਸਿੱਖ ਹੇਟ ਇੰਸੀਡੈਂਟਸ ਹੋਏ ਨੇ। ਉਹਦੇ ਵਿੱਚ 25% ਤਕਰੀਬਨ, ਮਤਲਬ 1 in 4, ਉਹ ਕਹਿ ਰਹੇ ਨੇ ਕਿ ਜੋਬ ਦੇ ਉੱਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ, ਅਤੇ ਤਕਰੀਬਨ 16% ਉਹ ਕਹਿ ਰਹੇ ਨੇ ਕਿ ਸਾਡੇ ਨਾਲ ਵਾਇਲੈਂਸ ਕੀਤਾ ਗਿਆ ਸਿੱਖ ਹੋਣ ਦੇ ਨਾਂ 'ਤੇ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸਾਡੇ ਵਾਸਤੇ, ਅਤੇ ਉਹ ਤਕਰੀਬਨ 2025 ਦੇ ਰਿਜ਼ਲਟ ਨੇ। ਜੇ ਮੈਂ ਅੱਜ 2026 ਦੇ ਵਿੱਚ ਇਹ ਸੇਮ ਸਰਵੇ ਕਰਾਂ, ਮੈਨੂੰ ਸ਼ੱਕ ਆ ਕਿ ਇਹ ਨੰਬਰਸ ਉਸ ਤੋਂ ਵੀ ਹਾਇਰ ਹੋਣਗੇ। ਸੋ ਇਹ ਰਿਪੋਰਟ ਲੈ ਕੇ ਅਸੀਂ ਐਂਟੀ ਸਿੱਖ ਹੇਟ ਦੀ ਡੈਫੀਨੇਸ਼ਨ ਕੀਤੀ ਹੈ, ਜਿਸ ਤਰ੍ਹਾਂ ਐਂਟੀ ਸੈਮਿਟਿਜ਼ਮ ਦੀ ਇੱਕ ਡੈਫੀਨੇਸ਼ਨ ਹੈਗੀ ਆ, ਇਸਲਾਮੋਫੋਬੀਆ ਦੀ ਇੱਕ ਡੈਫੀਨੇਸ਼ਨ ਹੈਗੀ ਆ, ਐਂਟੀ ਸਿੱਖ ਹੇਟ ਦੀ ਆਪਾਂ ਡੈਫੀਨੇਸ਼ਨ ਆਪਾਂ ਤਿਆਰ ਕਰਕੇ ਉਸ ਰਿਪੋਰਟ ਛਾਪੀ ਆ। ਕੈਨੇਡੀਅਨ ਰੇਸ ਰਿਲੇਸ਼ਨਸ ਫਾਊਂਡੇਸ਼ਨ ਦੀ ਸਪੋਰਟ ਨਾਲ ਇਹ ਰਿਪੋਰਟ ਤਿਆਰ ਹੋਈ ਆ, ਅਤੇ ਆਪਾਂ ਅਲੱਗ ਅਲੱਗ ਮਹਿਕਮਿਆਂ ਨਾਲ ਆਪਾਂ ਮੀਟਿੰਗਾਂ ਕੀਤੀਆਂ, ਸਕੂਲ ਬੋਰਡਸ ਦੇ ਨਾਲ, ਪੁਲਿਸ ਬੋਰਡਸ, ਹੋਸਪਿਟਲਸ, ਪੋਲੀਟੀਸ਼ੀਅਨਸ, ਇਹ ਔਨਗੋਇੰਗ ਮੀਟਿੰਗਸ ਚੱਲ ਰਹੀਆਂ ਨੇ ਕਿ ਸਾਡੇ ਜਿਹੜੇ ਇੱਥੇ ਅਫੀਸ਼ੀਅਲਸ ਨੇ, ਬੋਡੀਜ਼ ਨੇ, ਉਹਨਾਂ ਨੂੰ ਪਤਾ ਲੱਗੇ ਕਿ ਇਹ ਮਸਲਾ ਕੀ ਹੈਗਾ। ਅਤੇ ਇੱਕ ਹੋਰ ਇੱਕ ਅਹਿਮ ਆਪਾਂ ਕਹਿ ਸਕਦੇ ਉਹਦੇ ਵਿੱਚ ਇੱਕ ਸਟੈਟਿਸਟਿਕ ਆ ਕਿ ਜਿਹੜੇ ਰਿਸਪੋਂਡੈਂਟਸ ਨੇ 54%, ਉਹਨਾਂ ਨੇ ਇਹ ਦੱਸਿਆ ਕਿ ਖਾਲਿਸਤਾਨੀ ਨਾਂ ਲੈ ਕੇ ਸਾਨੂੰ ਹਰਾਸ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ, 54%। ਸੋ ਜਦੋਂ ਇਸ ਨੂੰ ਆਪਾਂ ਥੋੜ੍ਹਾ ਜਿਹਾ ਇਨਵੈਸਟੀਗੇਟ ਕੀਤਾ, ਸਾਨੂੰ ਇਹ ਪਤਾ ਲੱਗਿਆ ਕਿ ਐਂਟੀ ਸਿੱਖ ਹੇਟ ਦੇ 2 ਮੇਨ ਸੋਰਸ ਨੇ। ਇੱਕ ਤਾਂ ਐਕਸਪੈਕਟਿਡ ਆ, ਜਿਹੜਾ ਫਾਰ ਰਾਈਟ ਆ, ਐਂਟੀ ਇਮੀਗ੍ਰੈਂਟ ਰੇਸਿਸਟ ਜਿਹੜਾ ਤਬਕਾ ਆ, ਉਹ ਐਂਟੀ ਸਿੱਖ ਹੇਟ ਫੈਲਾ ਰਿਹਾ ਆ, ਉਹ ਤਾਂ ਐਕਸਪੈਕਟਿਡ ਸੀ। ਦੂਸਰਾ ਸੋਰਸ ਆਫ ਐਂਟੀ ਸਿੱਖ ਹੇਟ ਆ ਗਵਰਨਮੈਂਟ ਆਫ ਇੰਡੀਆ, ਉਹ ਜੋ ਐਂਟੀ ਸਿੱਖ ਨੈਰੇਟਿਵਸ ਕ੍ਰੀਏਟ ਕੀਤੇ ਜਾ ਰਹੇ ਨੇ, ਉਹ ਇਹ ਫਾਰ ਰਾਈਟ ਤਬਕੇ ਨੂੰ ਫੀਡ ਕੀਤੇ ਜਾ ਰਹੇ ਨੇ, ਅਤੇ ਉਹਨਾਂ ਨੂੰ ਪਤਾ ਵੀ ਨਹੀਂ ਇਹ ਕਿੱਥੋਂ ਆ ਰਹੇ ਨੇ। ਮੈਂ ਤੁਹਾਨੂੰ ਐਗਜ਼ਾਮਪਲ 1-2 ਦੇ ਦਿੰਦਾ। ਉਹ ਇਹ ਨੈਰੇਟਿਵ ਕ੍ਰੀਏਟ ਕਰ ਰਹੇ ਨੇ ਕਿ ਕੈਨੇਡੀਅਨ ਸਿੱਖ ਖਾਲਿਸਤਾਨ ਕੈਨੇਡਾ ਵਿੱਚ ਬਣਾਉਣਾ ਚਾਹੁੰਦੇ ਨੇ। ਇਹ ਤੁਸੀਂ ਮੇਨ ਸਟ੍ਰੀਮ, ਉਹਨਾਂ ਦੇ ਇੰਡੀਅਨ ਮੇਨ ਸਟ੍ਰੀਮ ਜਿਹੜੇ ਪ੍ਰੈਸ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਟੂ ਬਿਕਮ ਨੈਕਸਟ ਖਾਲਿਸਤਾਨ। ਮੈਨੂੰ ਇੰਡੀਜਨਸ ਲੋਕ ਦੇ ਫੋਨ ਆਏ ਨੇ ਕਿ ਤੁਸੀਂ ਸਿੱਖ ਲੋਕ ਇੱਥੇ ਆਏ ਹੋ, ਅਸੀਂ ਤੁਹਾਨੂੰ ਇੱਥੇ ਕਦੇ ਖਾਲਿਸਤਾਨ ਬਣਾਉਣ ਨਹੀਂ ਦੇਵਾਂਗੇ, ਇਹ ਸਾਡੀ ਧਰਤੀ ਹੈ। ਕਿ ਭਲੇ ਹੋ ਲੋਕੋ, ਅਸੀਂ ਤਾਂ ਇੱਥੇ ਕਦੇ ਖਾਲਿਸਤਾਨ ਮੰਗਿਆ ਹੀ ਨਹੀਂ ਕੈਨੇਡਾ ਦੇ ਵਿੱਚ, ਤੁਸੀਂ ਗੱਲਾਂ ਕੀ ਕਰ ਰਹੇ ਹੋ। ਪਰ ਇਹ ਨੈਰੇਟਿਵ ਜਿਹੜਾ ਹੈ ਨਾ, ਉਹ ਇੰਡੀਆ ਤੋਂ ਆ ਰਿਹਾ ਹੈ। ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ, ਬਿੱਲ C9, ਉਹ ਜਿਊਇਸ਼ ਕਮਿਊਨਿਟੀ ਨੇ ਮੰਗ ਕੀਤੀ ਸੀ ਕਿ ਜਿਹੜੇ ਹੇਟ ਸਿੰਬਲ ਨੇ ਨਾ, ਉਹ ਬੈਨ ਹੋਣੇ, ਜਿਹੜਾ ਸਵਾਸਤਿਕ ਆਇਆ ਉਹ ਬੈਨ ਹੋਣਾ ਚਾਹੀਦਾ, ਪਬਲਿਕਲੀ ਦਿਖਾਉਣਾ ਨਹੀਂ ਚਾਹੀਦਾ। ਇੰਡੀਅਨ ਪ੍ਰੈਸ ਨੇ ਉਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਖਾਲਿਸਤਾਨ ਵਿਰੋਧੀ ਇੱਕ ਬਿੱਲ ਇੱਥੇ ਕੈਨੇਡਾ 'ਚ ਪੇਸ਼ ਹੋਇਆ ਜੋ ਮਨਜ਼ੂਰ ਹੋ ਗਿਆ ਆ, ਅਤੇ ਹੁਣ ਖਾਲਿਸਤਾਨ ਦੀ ਗੱਲ ਕਰਨਾ, ਫਲੈਗ ਦਿਖਾਉਣੇ, ਇਹ ਹੁਣ ਅੱਜ ਤੋਂ ਬਾਅਦ ਬੰਦ। ਇੱਥੇ ਤੱਕ ਉਹਨਾਂ ਨੇ ਡਿਸਇਨਫੋਰਮੇਸ਼ਨ ਫੈਲਾਤੀ ਆ ਕਿ ਜਦੋਂ ਟੋਰਾਂਟੋ ਦਾ ਨਗਰ ਕੀਰਤਨ ਹੋਇਆ ਨਾ, ਉੱਥੇ ਇੱਕ ਪੁਲਿਸ ਅਫਸਰ ਸੰਗਤ ਨੂੰ ਕਹਿ ਰਿਹਾ ਸੀ ਕਿ ਤੁਸੀਂ ਖਾਲਿਸਤਾਨ ਦੇ ਫਲੈਗ ਥੱਲੇ ਕਰੋ, ਇਹ ਅੱਜ ਤੋਂ ਬਾਅਦ ਬੈਨ ਹੋ ਚੁੱਕੇ ਨੇ। ਹਾਲਾਂਕਿ ਉਸ ਟਾਈਮ 'ਤੇ ਸੈਨੇਟ 'ਚੋਂ ਪਾਸ ਨਹੀਂ ਸੀ ਹੋਇਆ, ਉਹ ਆਪਣੀ ਆਪਣੀ ਨੌਲੇਜ ਦੇ ਨਾਲ ਹੀ ਜਿੰਨੀ ਕੁ ਉਹਨੂੰ ਸਮਝ ਸੀਗੀ ਉਹ ਕਹਿ ਰਿਹਾ ਸੀ, ਅਸੀਂ ਉਸੇ ਟਾਈਮ ਦੇ ਉੱਤੇ ਸੰਪਰਕ ਕਰਕੇ ਉਸਨੂੰ ਬੰਦ ਕਰਾਇਆ, ਉਸਨੂੰ ਚੁੱਪ ਕਰਾਇਆ, ਪਰ ਇਹ ਡਿਸਇਨਫੋਰਮੇਸ਼ਨ ਸੀ। ਸੋ ਇਸ ਦੇ ਪ੍ਰਤੀ ਅਸੀਂ ਸੈਨੇਟ ਦੇ ਵਿੱਚ ਇੱਕ ਪ੍ਰੈਜੈਂਟੇਸ਼ਨ ਕੀਤੀ ਹੈ, ਟੈਸਟੀਫਾਈ ਕੀਤਾ ਕਮੇਟੀ ਦੇ ਸਾਹਮਣੇ, ਅਤੇ ਸੈਨੇਟਰ ਪੌਲਾ ਸਿਮਨਸ ਨੇ ਸੈਨੇਟ 'ਚ ਖੜ੍ਹੇ ਹੋ ਕੇ ਇਸ ਦਾ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਬਿੱਲ C9 ਨੂੰ ਵੈਪਨਾਈਜ਼ ਕਰਕੇ ਸਿੱਖਾਂ ਦੇ ਉਲਟ ਵਰਤਿਆ ਜਾ ਰਿਹਾ ਹੈ। ਜੋ ਕੰਜ਼ਰਵੇਟਿਵ ਪਾਰਟੀ ਦੇ ਡੈਪਟੀ ਲੀਡਰ ਨੇ ਟਿਮ ਉੱਪਲ, ਉਹ ਵੀ ਪਾਰਲੀਮੈਂਟ 'ਚ ਖੜ੍ਹ ਕੇ ਉਹਨਾਂ ਨੇ ਸਾਡੀ ਟੈਸਟੀਮੋਨੀ ਦਾ ਜ਼ਿਕਰ ਕਰਦੇ ਹੋਏ ਇਸ ਦਾ ਮਤਲਬ ਪ੍ਰੋੜਤਾ ਕੀਤੀ ਕਿ ਹਾਂ ਬਿੱਲ C9 ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਪਰ ਇਹ ਡਿਸਇਨਫੋਰਮੇਸ਼ਨ ਅਤੇ ਡਿਸਇਨਫੋਰਮੇਸ਼ਨ ਕੈਨੇਡਾ ਵਾਸਤੇ ਇੱਕ ਐਕਸਟੈਂਸ਼ੀਅਲ ਥ੍ਰੈਟ ਆ ਕਿ ਸਾਡੀ ਹੋਂਦ ਨੂੰ ਖਤਰਾ। ਇਹ ਫੋਰਨ ਇੰਟਰਫੀਅਰੈਂਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਗਈ ਹੈ। ਫੋਰਨ ਇੰਟਰਫੀਅਰੈਂਸ ਕਮਿਸ਼ਨ ਦੇ ਸਾਹਮਣੇ ਵੀ ਅਸੀਂ ਐਜ਼ ਅ WSO ਹੋਰ ਸਿੱਖ ਸੰਸਥਾਵਾਂ ਦੇ ਨਾਲ ਰਲ ਕੇ ਅਸੀਂ ਇੱਕ ਪਾਰਟੀ ਦੇ ਤੌਰ 'ਤੇ ਉੱਥੇ ਸ਼ਾਮਲ ਹੋਏ ਸੀ। ਪਰ ਉਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇੰਡੀਆ ਡਿਸਇਨਫੋਰਮੇਸ਼ਨ ਸਭ ਤੋਂ ਜ਼ਿਆਦਾ ਯੂਜ਼ ਕਰ ਰਿਹਾ ਆ ਸਿੱਖਾਂ ਨੂੰ ਇੱਥੇ ਟਾਰਗੇਟ ਕਰਨ ਵਾਸਤੇ। ਸੋ ਇਹ ਡਿਸਇਨਫੋਰਮੇਸ਼ਨ ਨੂੰ ਨਿਊਟਰਲਾਈਜ਼ ਕਰਨ ਵਾਸਤੇ ਇੱਕ ਨਵਾਂ ਇੱਕ ਪ੍ਰੋਜੈਕਟ ਅਸੀਂ ਅਨਾਊਂਸ ਕੀਤਾ ਆ, ਉਹਦਾ ਨਾਂ ਹੈ ਕੈਨੇਡੀਅਨ ਸਿੱਖ ਇਨਫੋਰਮੇਸ਼ਨ ਇੰਟੈਗ੍ਰਿਟੀ ਇਨੀਸ਼ੀਟਿਵ, ਸ਼ੋਰਟ ਫੋਰਮ CSI3। ਉਹ ਇੱਕ ਪਲੈਟਫਾਰਮ ਹੋਊਗਾ ਜਿਸ ਦੇ ਵਿੱਚ ਡਿਸਇਨਫੋਰਮੇਸ਼ਨ ਨੂੰ ਐਕਸਪੋਜ਼ ਕੀਤਾ ਜਾਊਗਾ ਅਤੇ ਐਨਾਲਾਈਜ਼ ਕੀਤਾ ਜਾਊਗਾ ਕਿ ਕਿਹੜੇ ਨੈਰੇਟਿਵ ਇਸ ਟਾਈਮ ਦੇ ਉੱਤੇ ਕੈਨੇਡਾ ਨੂੰ ਟਾਰਗੇਟ ਕਰ ਰਹੇ ਨੇ ਸਿੱਖਾਂ ਨੂੰ ਟਾਰਗੇਟ ਖਾਸ ਕਰਕੇ, ਅਤੇ ਉਹਨੂੰ ਐਕਸਪੋਜ਼ ਕੀਤਾ ਜਾਊਗਾ ਕਿ ਸੱਚ ਕੀ ਆ। ਇਸ ਦੀ ਸਪੋਰਟ ਜਿਹੜੀ ਆ ਗਵਰਨਮੈਂਟ ਆਫ ਕੈਨੇਡਾ ਵੱਲੋਂ ਵੀ ਮਿਲੀ ਹੈ। ਇੱਕ ਹੋਰ ਰਿਪੋਰਟ ਜਿਹੜੀ ਅਸੀਂ ਛੇਤੀ ਜਾਰੀ ਕਰਾਂਗੇ ਉਹ ਹੈਗੀ ਆ ਕਿ ਥਰਡ ਜਨਰੇਸ਼ਨ ਜਿਹੜੇ ਇੱਥੇ ਸਿੱਖ ਵੱਸਦੇ ਨੇ ਕੈਨੇਡਾ ਦੇ ਵਿੱਚ, ਥਰਡ ਜਨਰੇਸ਼ਨ ਦਾ ਇਹ ਮਤਲਬ ਥਰਡ ਜਨਰੇਸ਼ਨ ਆਫ ਮੋਰ ਕਿ ਜਿਹਦੇ ਦੋਨੇ ਮਾਪੇ ਸਿੱਖ ਆਪਣੇ ਆਪ ਨੂੰ ਕਹਾਉਂਦੇ ਸੀ ਅਤੇ ਕੈਨੇਡਾ ਦੇ ਬੋਰਨ ਸੀਗੇ। ਸੋ ਪਹਿਲੀ ਜਨਰੇਸ਼ਨ ਹੁੰਦੀ ਜਿਹੜੀ ਇੱਥੇ ਆਉਂਦੀ ਹੈ, ਸੈਕਿੰਡ ਜਨਰੇਸ਼ਨ ਹੁੰਦੀ ਜਿਹਦੇ ਮਾਪੇ ਬਾਹਰੋਂ ਬੋਰਨ ਸੀ ਇੰਡੀਆ 'ਚ ਪੰਜਾਬ ਦੇ ਬੋਰਨ ਸੀਗੇ, ਅਤੇ ਥਰਡ ਜਨਰੇਸ਼ਨ ਆ ਜਿਹਦੇ ਦੋਨੋਂ ਮਦਰ ਫਾਦਰ ਦੋਨੋਂ ਕੈਨੇਡਾ ਦੇ ਬੋਰਨ ਨੇ। ਉਹ ਸਟੈਟਿਸਟਿਕਸ ਜਿਹੜੇ ਨੇ ਅਸੀਂ ਸਟੈਟਿਸਟਿਕਸ ਕੈਨੇਡਾ ਤੋਂ ਖਰੀਦੇ ਨੇ ਪੈਸੇ ਦੇ ਕੇ, ਕਿਉਂਕਿ ਉਹ ਪਬਲਿਕਲੀ ਅਵੇਲੇਬਲ ਨਹੀਂ ਸੀਗੇ, ਅਤੇ ਉਹਦੇ ਉੱਤੇ ਅਸੀਂ ਰਿਪੋਰਟ ਛੇਤੀ ਹੀ ਛਾਪ ਰਹੇ ਹਾਂ, ਪਰ ਮੈਂ ਤੁਹਾਡੇ ਨਾਲ ਪਹਿਲਾਂ ਹੀ ਮੈਂ ਸਾਂਝੀ ਕਰ ਲੈਂਦਾ। 69% ਸਿੱਖ ਜਿਹੜੇ ਅੰਟੇਰੀਓ ਦੇ ਨੇ ਜਿਹੜੇ ਥਰਡ ਜਨਰੇਸ਼ਨ ਨੇ, ਉਹ 69% ਆਪਣੇ ਨੂੰ ਸਿੱਖ ਕਹਾਉਂਦੇ ਨੇ ਅੱਜ। ਸੋ 31% ਜਿਹੜੇ ਨੇ ਉਹ ਆਪਣੇ ਨੂੰ ਸਿੱਖ ਨਹੀਂ ਕਹਾਉਂਦੇ ਅੰਟੇਰੀਓ। BC ਦੇ ਵਿੱਚ 85%, 85%, ਸੋ ਬੈਟਰ ਹੈ ਇੱਥੇ BC ਦੇ ਵਿੱਚ। ਪਰ ਅੰਟੇਰੀਓ ਦੇ ਵਿੱਚ 9% ਜਿਹੜੇ ਥਰਡ ਜਨਰੇਸ਼ਨ ਜਿਹੜੇ ਮਾਪੇ ਦੋਨੋਂ ਸਿੱਖ ਸੀ, 9% ਕ੍ਰਿਸਚਨ ਨੇ, 20% ਪੰਜਾਬੀ ਸਮਝਦੇ ਨੇ ਜਾਂ ਬੋਲਦੇ ਨੇ, 1 in 5 ਮਤਲਬ ਪੰਜਾਂ ਵਿੱਚੋਂ ਇੱਕ ਪੰਜਾਬੀ ਦੀ ਉਹਨਾਂ ਨੂੰ ਸਿੱਖਿਆ ਮਿਲੀ ਹੈ। ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ। ਜੇ ਆਪਾਂ ਪੰਜਾਬੀ ਤੋਂ ਟੁੱਟ ਗਏ ਤਾਂ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਇੱਕ ਤਰ੍ਹਾਂ ਆਪਾਂ ਟੁੱਟ ਗਏ ਹਾਂ, ਕਿਉਂਕਿ ਜਿਹੜਾ ਮੂਲ ਆ ਸਾਡਾ ਉਹ ਗੁਰਮੁਖੀ ਆ। ਸੋ 69% ਅੰਟੇਰੀਓ ਅਤੇ 85% BC। ਚਲੋ ਬਾਕੀ ਫਾਈਨਿੰਗਸ ਤੁਸੀਂ ਰਿਪੋਰਟ 'ਚ ਪੜ੍ਹ ਲਿਓ, ਪਰ ਇਸ ਨੂੰ ਦੇਖਦੇ ਹੋਏ ਇੱਕ ਹੋਰ ਸਟੱਡੀ ਆਪਾਂ ਸ਼ੁਰੂ ਕੀਤੀ ਆ ਕਿ ਜਿਹੜੇ ਗੁਰਮਤਿ ਸਕੂਲ ਚੱਲ ਰਹੇ ਨੇ ਗੁਰਦੁਆਰਿਆਂ 'ਚ ਉਸ ਦਾ ਸਕੈਨ ਕਰਨਾ ਕਿ ਉਹ ਕਿਸ ਤਰ੍ਹਾਂ ਚੱਲ ਰਹੇ ਨੇ, ਉਹਨਾਂ ਦਾ ਕਰਿਕੁਲਮ ਕੀ ਆ, ਕਿਸ ਤਰ੍ਹਾਂ ਬੱਚੇ ਨੂੰ ਪੜ੍ਹਾਇਆ ਜਾ ਰਿਹਾ ਅਤੇ ਬੱਚੇ ਦੀ ਕਿੰਨੀ ਕੁ ਸ਼ਮੂਲੀਅਤ ਹੈਗੀ ਆ, ਉਹਦੀ ਵੀ ਇੱਕ ਰਿਪੋਰਟ ਆਪਾਂ ਤਿਆਰ ਕਰ ਰਹੇ ਹਾਂ, ਅਤੇ ਉਹਦੀਆਂ ਫਾਈਂਡਿੰਗਸ ਦੇ ਵਿੱਚ ਆਪਾਂ ਬੈਸਟ ਪ੍ਰੈਕਟਿਸਿਸ ਕਿ ਬੱਚਿਆਂ ਨੂੰ ਕਿਹੜਾ ਬੈਸਟ ਕਰਿਕੁਲਮ ਰਹੂਗਾ, ਬੈਸਟ ਪ੍ਰੈਕਟਿਸਿਸ ਕਿਸ ਤਰ੍ਹਾਂ ਤੁਸੀਂ ਬੱਚੇ ਨੂੰ ਕਿਸ ਤਰ੍ਹਾਂ ਜੋੜ ਸਕਦੇ ਹੋ, ਉਹ ਵਿੱਚ ਆਪਾਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਬੇਨਤੀ ਕੀਤੀ ਸੀ ਨਾ ਕਿ ਉਹ ਖਾਲਿਸਤਾਨੀ ਲਫ਼ਜ਼ ਜਿਹੜਾ ਆ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਖਾਲਿਸਤਾਨੀ ਕਹਿਣਾ ਜਿਸ ਤਰ੍ਹਾਂ ਇੱਥੇ ਐਨਵਰਡ ਹੁੰਦਾ ਆ, ਇੱਕ ਗਾਲ ਦੀ ਤਰ੍ਹਾਂ ਇੱਕ ਵਰਤਿਆ ਜਾ ਰਿਹਾ। ਖਾਲਿਸਤਾਨੀ ਹੋਣਾ ਬਹੁਤ ਮਾਣ ਵਾਲੀ ਗੱਲ ਆ, ਬਹੁਤ ਚੰਗੀ ਗੱਲ ਆ, ਕਿਉਂਕਿ ਖਾਲਿਸਤਾਨ ਸਾਡਾ ਖਾਲਸਾ ਰਾਜ, ਹਲੇਮੀ ਰਾਜ, ਬੇਗਮਪੁਰਾ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ 84 ਤੋਂ ਬਾਅਦ, ਜਾਂ ਪਾਕਿਸਤਾਨ ਦੀ ਕੋਈ ਕਾਢ ਨਹੀਂ ਹੈਗੀ। ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦਾ, ਉਸ ਟਾਈਮ ਦੇ ਉੱਤੇ ਉਸ ਚੀਜ਼ ਨੂੰ ਅਸਟੈਬਲਿਸ਼ ਕੀਤਾ ਸੀ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਇਹ ਤਾਂ ਅਕਾਲ ਪੁਰਖ ਨੇ ਫਰਮਾਤਾ, ਗੁਰੂ ਨਾਨਕ ਦੇਵ ਜੀ ਦਾ ਰਾਜ ਜਿਹੜਾ ਅਬਚਲ ਅਤੇ ਅਟਲ ਹੈ। ਸੋ ਇਸ ਚੀਜ਼ ਨੂੰ ਆਪਣੇ ਵੱਲੋਂ ਡਿਫਾਈਨ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਕੱਲ੍ਹ ਹੀ ਮੈਂ ਗੱਲ ਕਰ ਰਿਹਾ ਸੀ ਇੱਕ ਸਿੰਘ ਨਾਲ, ਅਤੇ ਉਹਨੇ ਜਿਹੜੀ ਗੱਲ ਕੀਤੀ ਬੜੀ ਮਹੱਤਵਪੂਰਨ ਸੀ, ਕਹਿੰਦਾ ਕਿ ਜੇ ਨੈਰੇਟਿਵ ਤੁਹਾਡਾ ਨਾ ਹੋਵੇ ਨਾ, ਤੁਹਾਡੀ ਜਿੱਤ ਵੀ ਤੁਹਾਡੀ ਹਾਰ ਕਰਕੇ ਪੇਸ਼ ਕੀਤੀ ਜਾਊਗੀ। ਜੇ ਤੁਹਾਡਾ ਨੈਰੇਟਿਵ ਨਹੀਂ ਹੈਗਾ ਨਾ, ਤੁਹਾਡੀ ਗੱਲ ਭਾਵੇਂ ਠੀਕ ਹੋਵੇ ਉਹ ਵੀ ਗਲਤ ਕਰਕੇ ਪੇਸ਼ ਕੀਤੀ ਜਾਊਗੀ ਤੇ ਜਿਹੜੀ ਗਲਤ ਹੈ ਜਿਹੜੀ ਹਾਰ ਆ ਉਹ ਵੀ ਜਿੱਤ ਕਰਕੇ ਪੇਸ਼ ਕੀਤੀ ਜਾਊਗੀ। ਸੋ ਜੇ ਉਹਨਾਂ ਨੇ ਡਿਫਾਈਨ ਕਰਨਾ ਕਿ ਖਾਲਿਸਤਾਨ ਕੀ ਆ ਤਾਂ ਇਹ ਸੁਭਾਵਿਕ ਆ ਕਿ ਅਸੀਂ ਡਰਾਂਗੇ ਕਿ ਅਸੀਂ ਤਾਂ ਖਾਲਿਸਤਾਨੀ ਹੋ ਜਿਹੇ ਰਹੇ ਨਹੀਂਗੇ ਕਿ ਲੋਕੀ ਡਰਨਗੇ ਕਿ ਖਾਲਿਸਤਾਨ ਦੀ ਗੱਲ ਹੀ ਨਾ ਕਰੋ ਕੋਈ ਝੰਡੇ ਨਾ ਚੱਕੋ। ਉਹ ਤਾਂ ਚਾਹੁੰਦੇ ਆ ਕਿ ਖਾਲਿਸਤਾਨ ਦੀ ਗੱਲ ਇੱਥੇ ਨਾ ਹੋਵੇ ਕੋਈ, ਕਿ ਅਸੀਂ ਆਪਣੇ ਬੱਚਿਆਂ ਵਾਸਤੇ ਡਰੀਏ ਕਿ ਜੋ ਖਾਲਿਸਤਾਨ ਦੀ ਗੱਲ ਕਰਨਗੇ ਉਹਨੂੰ ਜੌਬ ਤੋਂ ਹਟਾਇਆ ਜਾਊਗਾ। ਸੋ ਇਹ ਬੜਾ ਜ਼ਰੂਰੀ ਆ ਕਿ ਖਾਲਿਸਤਾਨ ਅਸੀਂ ਆਪਣੇ ਟਰਮਸ ਦੇ ਉੱਤੇ ਡਿਫਾਈਨ ਕਰੀਏ, ਹਲੇਮੀ ਰਾਜ, ਖਾਲਸਾ ਰਾਜ, ਬੇਗਮਪੁਰਾ, ਉਸ ਨਾਲ ਜੋੜ ਕੇ ਕਿ ਇਹ ਸਿੱਖ ਸਿਧਾਂਤ ਦਾ ਓਤ ਪੋਤ ਇੱਕ ਹੀ ਲੜੀ ਦੇ ਵਿੱਚ ਇਹ ਸਾਰਾ ਹੈਗਾ ਆ ਕਿ ਤੁਸੀਂ ਸਿੱਖੀ ਤੋਂ ਬਾਹਰ ਇਸ ਨੂੰ ਕੱਢ ਨਹੀਂ ਸਕਦੇ ਤੇ ਸਾਡਾ ਹੱਕ ਹੈ ਇਸ ਚੀਜ਼ ਨੂੰ ਆਪਾਂ ਨਾ ਡਰੀਏ। ਸੋ ਇਸ ਬਾਰੇ ਵੀ ਅੱਜ ਦਿਸ ਆਫਟਰਨੂਨ ਇੱਕ ਰਾਊਂਡ ਟੇਬਲ ਹੋ ਰਿਹਾ ਹੈ, ਕੱਲ੍ਹ ਕੈਲਗਰੀ ਸੀ ਅਤੇ ਪਿਛਲੇ ਹਫ਼ਤੇ ਓਨਟੇਰੀਓ ਸੀ, ਟੋਰਾਂਟੋ ਦੇ ਵਿੱਚ, ਅਤੇ ਕਮਿਊਨਿਟੀ ਦੇ ਖਾਸ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਨਵਾਈਟ ਕਰਕੇ ਉਹਨਾਂ ਨਾਲ ਖਾਲਿਸਤਾਨ ਬਾਰੇ ਉਹਨਾਂ ਦੇ ਵਿਚਾਰ ਸੁਣਨੇ ਅਤੇ ਅੱਗੇ ਵਾਸਤੇ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ, ਅਤੇ ਇਸ ਬਾਰੇ ਵੀ ਇੱਕ ਰਿਪੋਰਟ ਜਿਹੜੀ ਆ ਉਹ ਛੇਤੀ ਅਸੀਂ ਛਾਪਾਂਗੇ, ਪਬਲਿਸ਼ ਕਰਾਂਗੇ। ਸੋ ਇਹ ਇਨ ਬਰੀਫ, ਹੋਰ ਵੀ ਮੈਂ ਬਹੁਤ ਕੁਛ ਮੈਂ ਦੱਸ ਸਕਦਾ ਪਰ ਮੈਂ ਸਮਾਂ ਜ਼ਿਆਦਾ ਲੈ ਲਿਆ ਹੈ। ਇਹ ਔਨਗੋਇੰਗ ਸਾਡੀ ਗਤੀਵਿਧੀਆਂ ਨੇ। WSO ਦੀ ਇਹ ਖਾਸੀਅਤ ਆ ਕਿ ਜਿਹੜੇ ਸਾਡੇ ਫਾਊਂਡਰ ਸੀਗੇ ਉਹਨਾਂ ਨੇ ਜਿਹੜੀ ਵਾਗਡੋਰ ਸੀ ਉਹ ਨੌਜਵਾਨ ਪੀੜ੍ਹੀ ਨੂੰ ਦਿੱਤੀ ਆ, ਅਤੇ ਅੱਜ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਦਾਨਿਸ਼ ਸਿੰਘ ਉਹ ਵੀ ਇੱਥੇ ਹਾਜ਼ਰ ਹੈਗੇ ਨੇ, ਹਰੇਕ ਰੀਜਨ ਦੇ ਵਿੱਚ ਮੇਜਰ ਰੀਜਨ ਓਨਟੇਰੀਓ, BC ਅਲਬਰਟਾ ਦੇ ਵਿੱਚ ਰੀਜਨਲ ਆਫਸਰ ਨੇ, ਉਹ ਸਰਦਾਰ ਗੁਰਜੀਤ ਸਿੰਘ BC ਦੇ ਰੀਜਨਲ ਆਫਸਰ ਉਹ ਵੀ ਇੱਥੇ ਹਾਜ਼ਰ ਨੇ, 21 ਮੈਂਬਰ ਦਾ ਬੋਰਡ ਆ, ਤਕਰੀਬਨ 90% ਇੱਥੇ ਦੇ ਬੋਰਨ ਐਂਡ ਰੇਜ਼ਡ ਹੈਗੇ ਆ, ਓਵਰ ਹਾਫ ਗੁਰਸਿੱਖ ਬੀਬੀਆਂ ਨੇ, 40 ਈਅਰਸ ਦੀ ਏਜ ਤੋਂ ਥੱਲੇ ਤਕਰੀਬਨ ਮਜੋਰਟੀ ਬੋਰਡ ਹੈਗਾ ਆ। ਸੋ ਇਹ ਸੰਸਥਾ ਜਿਹੜੀ ਆ ਇਹ ਤੁਹਾਡੀ ਆਪਣੀ ਸੰਸਥਾ ਆ, ਅਤੇ ਮੈਂ ਅਖੀਰ ਵਿੱਚ ਇਹੀ ਬੇਨਤੀ ਕਰਦਾ ਕਿ ਸਿੰਘ ਸਭਾ ਗੁਰਦੁਆਰਾ ਇਹ ਮੁੱਢ ਤੋਂ ਹੀ ਇਹ ਇੱਕ ਸਾਡੇ ਸਪੋਰਟਰ ਰਹੇ ਨੇ, ਅਸੀਂ ਇਹਨਾਂ ਬਜ਼ੁਰਗਾਂ ਦੀ ਮਦਦ ਦੇ ਨਾਲ ਹੀ ਜੋ ਕੁਛ ਹੈਗਾ ਅਸੀਂ ਬਣੇ ਹਾਂ, ਅਤੇ ਅੱਗੇ ਵਾਸਤੇ ਵੀ ਇਹਨਾਂ ਦੀ ਮਦਦ ਨਾਲ ਦੀ ਸਲਾਹ ਨਾਲ ਹੀ ਚੱਲਾਂਗੇ। ਬਟ ਜੇ ਤੁਹਾਨੂੰ ਲੱਗਦਾ ਕਿ ਜਿਹੜੇ ਸਾਰੇ ਕੰਮ ਨੇ ਇਹ ਕਰਨਯੋਗ ਨੇ, ਇਹ ਠੀਕ ਕੰਮ ਨੇ, ਤਾਂ ਜ਼ਰੂਰ ਇਸ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ ਜੀ। ਮੈਂ ਜਿਊਸ਼ ਕਮਿਊਨਿਟੀ ਵੱਲ ਦੇਖਦਾ ਕਈ ਵਾਰ, ਉਹ ਆਪਣੀਆਂ ਸੰਸਥਾਵਾਂ ਨੂੰ ਆਪਣੇ ਮੋਢਿਆਂ 'ਤੇ ਚੱਕਦੇ ਆ, ਉਹਨਾਂ 'ਚ ਬਹੁਤ ਕੁਛ ਆਪਾਂ ਸਿੱਖ ਸਕਦੇ ਹਾਂ। ਬਟ ਤੁਸੀਂ ਵੀ ਜੇ ਤੁਹਾਨੂੰ ਲੱਗਦਾ ਕੰਮ ਕਰਨਯੋਗ ਨੇ ਤਾਂ ਜ਼ਰੂਰ ਇਸ ਦੀ ਸਪੋਰਟ ਕਰੋ। ਅਤੇ ਹੁਣ ਗੁਰਦੁਆਰਾ ਸਾਹਿਬ ਵੱਲੋਂ ਸਰਦਾਰ ਕਰਮਵੀਰ ਸਿੰਘ ਉਹਨਾਂ ਦਾ ਸਨਮਾਨ ਕੀਤਾ ਜਾਊਗਾ, ਅਤੇ ਮੈਂ ਬੇਨਤੀ ਕਰਦਾ ਅਗਲਾ ਪ੍ਰੋਗਰਾਮ ਕਮੇਟੀ ਜ਼ਰੂਰ ਸਾਂਝਾ ਕਰਨ ਸੰਗਤ ਨਾਲ ਜੀ। ਭੁੱਲਾ ਚੁੱਕੇ ਦੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਸਾਹਿਬ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਬਲਪ੍ਰੀਤ ਸਿੰਘ ਹੋਣਾਂ ਦਾ, ਜਿਨ੍ਹਾਂ ਨੇ ਬੜੇ ਹੀ ਸੰਖੇਪ ਢੰਗ ਦੇ ਵਿੱਚ ਜੋ WSO ਪਿੱਛੇ 1984 ਤੋਂ ਲੱਗ ਕੇ ਜੋ ਕੰਮਕਾਰ ਕਰਦੀ ਆ ਰਹੀ ਹੈ ਉਹਦਾ ਆਪ ਜੀ ਨਾਲ ਜਿਹੜੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਹਨ। ਜਿਹੜੀਆਂ ਰਿਪੋਰਟਾਂ ਦੀ ਗੱਲ ਉਹ ਕਰ ਰਹੇ ਸਨ, ਰਿਪੋਰਟਸ ਜਿਹੜੀਆਂ ਹੁੰਦੀਆਂ ਨੇ ਇੱਕ ਡਾਇਗਨੋਸਟਿਕ ਟੂਲ ਹੁੰਦਾ ਹੈ, ਜਿਹੜੀਆਂ ਪ੍ਰੋਬਲਮ ਸਾਨੂੰ ਆਉਣ ਵਾਲੀਆਂ ਹਨ ਜਾਂ ਆ ਰਹੀਆਂ ਹਨ ਉਹਨਾਂ ਨੂੰ ਡਾਇਗਨੋਸ ਕਰਨ ਦੇ ਲਈ ਜਿਹੜੀਆਂ ਰਿਪੋਰਟਾਂ ਹਨ ਉਹ ਇੱਕ ਡਾਇਗਨੋਸਟਿਕ ਟੂਲ ਹਨ। ਉਸ ਟੂਲ ਤੋਂ ਲੈ ਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਪ੍ਰੋਐਕਟਿਵ ਹੋਣ ਦੀ, ਉਹ ਉੱਥੋਂ ਹੀ ਸਿੱਖਿਆ ਜਾ ਸਕਦਾ ਕਿ ਕਿਹੜੀ ਬਿਮਾਰੀ ਆ ਰਹੀ ਹੈ ਅਤੇ ਉਸਦਾ ਇਲਾਜ ਕੀ ਲੱਭਣਾ ਹੈ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਜੋ ਹੈ ਬਹੁਤ ਬਹੁਤ ਧੰਨਵਾਦ, ਅਤੇ ਜੋ ਇਹਨਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕਿ ਸਾਨੂੰ ਜਾਣਕਾਰੀ ਦਿੱਤੀ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਸੀ, ਮੈਂ ਵੀ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਤੋਂ ਕੋਈ 2 ਸਾਲ ਪਹਿਲਾਂ ਸਾਡੇ ਪਾਸ ਇਹ ਭਾਈ ਕਰਮਵੀਰ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਆਏ ਸਨ, ਅਤੇ ਆਪਾਂ ਇਹਨਾਂ ਨੂੰ WSO ਦੇ ਨਾਲ ਇੰਟਰੋਡਿਊਸ ਕਰਾਇਆ ਸੀ ਇਹਨਾਂ ਦੀਆਂ ਅਤੇ ਜੋ ਪ੍ਰੋਬਲਮਸ ਆ ਰਹੀਆਂ ਸਨ ਉਹਨਾਂ ਵਾਸਤੇ ਇਹਨਾਂ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਇਹਨਾਂ ਨੇ ਉਹ ਜੋ ਹੈ ਸਾਰਾ ਕੇਸ ਹੈਂਡਲ ਕਰਕੇ ਅਤੇ ਜੋ ਇਜਾਜ਼ਤ ਇਹਨਾਂ ਨੇ ਲੈ ਲਈ। ਅੱਜ ਫਿਰ ਸਾਡੇ ਵਿੱਚ ਇਹ ਦੋਵੇਂ ਵੀਰ ਇੱਥੇ ਪਹੁੰਚੇ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ, ਅਸੀਂ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ। ਮੈਂ ਭਾਈ ਸਾਡੇ ਵੀਰ ਜਸਵਿੰਦਰ ਸਿੰਘ ਜੀ ਖਹਿਰਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਅਸੀਂ ਅਵਾਰਡ ਉਹਨਾਂ ਵਾਸਤੇ ਬਣਾਏ ਹਨ, ਜੋ ਸਨਮਾਨ ਬਣਾਏ ਹਨ, ਉਹ ਪੜ੍ਹ ਕੇ ਸੰਗਤਾਂ ਨੂੰ ਸਰਵਣ ਕਰਵਾਉਣ, ਅਤੇ ਭਾਈ ਸਾਹਿਬ ਜੀ ਆ ਕੇ ਜਿਸ ਤਰ੍ਹਾਂ ਉਹਨਾਂ ਦੇ ਨਾਮ ਬੋਲੇ ਜਾਣਗੇ ਸਟੇਜ 'ਤੇ ਆ ਕੇ ਉਹ ਆਪਣੇ ਸਨਮਾਨ ਹਾਜ਼ਰ ਕਰ ਲੈਣ ਜੀ। ਆਓ ਭਾਈ ਸਾਹਿਬ ਜੀ ਪਾਸੋਂ ਜੋ ਸਨਮਾਨ ਪੱਤਰ ਹੈ ਉਹਨਾਂ ਦਾ ਵਰਣਨ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅਵਾਰਡ ਭਾਈ ਗੁਰਪ੍ਰੀਤ ਸਿੰਘ ਜੀ ਬਾਜਵਾ ਅਤੇ ਕਰਮਵੀਰ ਸਿੰਘ ਕੰਗ ਉਹਨਾਂ ਨੂੰ ਦਿੱਤੇ ਜਾਣੇ ਹਨ, ਕਿਉਂਕਿ ਇਹਨਾਂ ਨੇ ਜੋ ਜੱਦੋਜਹਿਦ ਕੀਤੀ ਹੈ, ਜਿਸ ਤਰ੍ਹਾਂ ਪਹਿਲਾਂ RCMP ਦੇ ਵਿੱਚ ਬਲਤੇਜ ਸਿੰਘ ਢਿੱਲੋਂ ਹੋਣਾ ਨੇ ਜੱਦੋਜਹਿਦ ਕੀਤੀ ਸੀ, ਤਾਂ ਇਹ ਆਪਾਂ ਅਸਟੈਬਲਿਸ਼ ਕਰ ਸਕੇ ਸੀ ਕਿ RCMP ਦੇ ਵਿੱਚ 5 ਕਕਾਰਾਂ ਦੇ ਨਾਲ ਸਰਵਿਸ ਕੀਤੀ ਜਾ ਸਕਦੀ। ਉਸੇ ਤਰ੍ਹਾਂ ਹੀ ਇਹ BC ਫੈਰੀ ਦੇ ਵਿੱਚ ਜੋ ਇਹਨਾਂ ਨੇ ਜੱਦੋਜਹਿਦ ਕੀਤੀ ਹੈ, ਉਸ ਦੇ ਲਈ ਇਹ ਸਨਮਾਨ ਦੇ ਪਾਤਰ ਹਨ। ਸੋ ਇਹ ਅਵਾਰਡ ਆਫ ਓਨਰ ਇਹਨਾਂ ਨੂੰ ਦਿੱਤਾ ਜਾਣਾ ਹੈ। ਮੈਂ ਇਸ ਦੀ ਵਰਡਿੰਗ ਜਿਹੜੀ ਹੈ ਉਹ ਪੜ੍ਹ ਕੇ ਆਪ ਜੀ ਨੂੰ ਸੁਣਾ ਦਿੰਦਾ ਹਾਂ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ, ਅੱਗੇ ਗੁਰਦੁਆਰਾ ਸਾਹਿਬ ਦਾ ਲੋਗੋ ਹੈ। ਅਵਾਰਡ ਆਫ ਓਨਰ ਪ੍ਰਜੈਂਟਡ ਟੂ ਗੁਰਪ੍ਰੀਤ ਸਿੰਘ ਬਾਜਵਾ, ਫਸਟ ਟਰਬਨ ਵੇਅਰਿੰਗ BCFMWGU ਡੈਕ ਆਫਿਸਰ ਐਂਡ ਕੈਪਟਨ, ਇਨ ਰੈਕਗਨੀਸ਼ਨ ਆਫ ਯੋਰ ਐਡਵੋਕੇਸੀ ਫੋਰ ਦਾ ਸਿੱਖ ਕਮਿਊਨਿਟੀ ਐਂਡ ਫੋਰ ਮੇਕਿੰਗ ਇਟ ਪੋਸੀਬਲ ਫੋਰ ਫਿਊਚਰ ਜਨਰੇਸ਼ਨਸ ਟੂ ਪਰਸੂ ਕਰੀਅਰ ਇਨ ਦਾ ਮਰੀਨ ਇੰਡਸਟਰੀ ਵਾਇਲ ਰਿਮੇਨਿੰਗ ਸਟੈਡਫਾਸਟ ਇਨ ਦੇਅਰ ਫੇਥ। ਸੋ ਅੱਗੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਐਡਰੈਸ ਹੈ, ਅੱਜ ਦੀ ਤਰੀਕ ਹੈ। ਸੋ ਮੈਂ ਬੇਨਤੀ ਕਰਾਂਗਾ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਭਾਈ ਗੁਰਮੀਤ ਸਿੰਘ ਜੀ, ਬਲਬੀਰ ਸਿੰਘ ਜੀ ਨਿੱਜਰ ਅਤੇ ਰੁਪਿੰਦਰਜੀਤ ਸਿੰਘ ਜੀ, ਇਹ ਕਮੇਟੀ ਦੇ ਮੈਂਬਰ, ਹੋਰ ਵੀ ਹੋਰ ਤਾਂ ਗਿਆਨ ਸਿੰਘ ਅੰਕਲ ਜੀ ਤੁਸੀਂ ਵੀ ਆ ਜਾਓ, ਪ੍ਰੇਮ ਸਿੰਘ ਜੀ ਆ ਜਾਓ। ਸੋ ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਸਿੰਘ ਬਾਜਵਾ ਜੀ ਨੂੰ ਕਿ ਉਹ ਆਣ ਕੇ ਆਪਣਾ ਸਨਮਾਨ ਇਹ ਪ੍ਰਾਪਤ ਕਰ ਲੈਣ। ਬਲਪ੍ਰੀਤ ਸਿੰਘ ਜੀ ਤੁਸੀਂ ਵੀ ਆ ਜਾਓ, ਦੌਣੇ ਸਿੰਘ ਆ ਜਾਓ, ਤੁਸੀਂ ਆ ਜਾਓ।

ਸੋ ਅਗਲਾ ਅਵਾਰਡ ਕਰਮਵੀਰ ਸਿੰਘ ਕੰਗ ਹੋਰਾਂ ਨੂੰ ਦਿੱਤਾ ਜਾਣਾ ਹੈ। ਸੋ ਇਸ ਦੀ ਵਰਡਿੰਗ ਵੀ ਮੈਂ ਪੜ੍ਹ ਕੇ ਸੁਣਾ ਦੇਵਾਂ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਸਰਵਿਸ ਟੂ ਹਿਊਮੈਨਿਟੀ ਇਜ਼ ਦ ਪਾਥ ਟੂ ਸੈਲਵੇਸ਼ਨ ਲੋਗੋ ਹੈ, ਅਤੇ ਅਵਾਰਡ ਆਫ ਆਨਰ ਪ੍ਰਜੈਂਟਡ ਟੂ ਕਰਮਵੀਰ ਸਿੰਘ ਕੰਗ, ਫਸਟ ਸਾਬਤ ਸੂਰਤ ਮਰੀਨ ਇੰਜੀਨੀਅਰ ਐਟ ਬੀ ਸੀ ਫੈਰੀਜ਼ ਬੀ ਸੀ ਐਫ ਐਮ ਡਬਲਯੂ ਯੂ, ਇਨ ਰੈਕਗਨੀਸ਼ਨ ਆਫ ਯੂਅਰ ਸਟੈਡਫਾਸਟਨੈਸ ਇਨ ਦ ਫੇਸ ਆਫ ਇੰਪਲੋਇਮੈਂਟ ਚੈਲੇਂਜਿਸ ਐਂਡ ਫੋਰ ਟ੍ਰੇਲ ਬਲੇਜ਼ਿੰਗ ਏ ਪੈਥ ਦੈਟ ਅਨੇਬਲਸ ਫਿਊਚਰ ਜਨਰੇਸ਼ਨਸ ਟੂ ਪਰਸੂ ਕਰੀਅਰ ਇਨ ਮਰੀਨ ਇੰਜੀਨੀਅਰਿੰਗ ਵਿਦਆਊਟ ਕੰਪਰੋਮਾਈਜ਼ਿੰਗ ਦੇਅਰ ਫੇਥ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਐਡਰੈਸ ਹੈ ਅਤੇ ਅੱਜ ਦੀ ਤਰੀਕ ਹੈ, ਭਾਈ ਕਰਮਵੀਰ ਸਿੰਘ ਜੀ ਕੰਗ।

0: ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨਵਾਦ ਹੈ ਇਹਨਾਂ ਵੀਰਾਂ ਦਾ। ਸੋ ਅਗਲਾ ਪ੍ਰੋਗਰਾਮ ਰੁਪਿੰਦਰਜੀਤ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਂਤ ਕੋਟਾਂਤ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਉਲਟ ਆਸਰਾ ਲੈ ਕੇ ਇਹਨਾਂ ਵੀਰਾਂ ਨੇ ਜੋ ਇਹ ਲੜਾਈ ਸ਼ੁਰੂ ਕੀਤੀ ਸੀ ਉਸ ਦੀ ਕਾਮਯਾਬੀ ਬਖਸ਼ੀ ਹੈ ਅਤੇ ਸਾਡੀ ਸਿੱਖ ਕੌਮ ਦੇ ਵਾਸਤੇ ਇੱਕ ਐਗਜ਼ਾਮਪਲ ਜਿੱਥੇ ਸੈੱਟ ਹੋਈ, ਨਾਲ ਦੀ ਨਾਲ ਇਹ ਇੱਕ ਰੂਲਿੰਗ ਵੀ ਬਣ ਗਈ ਤਾਂ ਕਿ ਸਾਡੇ ਬੱਚੇ ਜਿਹੜੇ ਹਨ ਆਪਣਾ ਆਉਣ ਵਾਲਾ ਜਿਹੜਾ ਕਰੀਅਰ ਹੈ ਉਹ ਮਰੀਨ ਇੰਡਸਟਰੀ ਦੇ ਵਿੱਚ ਵੀ ਜੋ ਹੈ ਉਸਨੂੰ ਪਰਸੂ ਕਰ ਸਕਣ। ਸੋ ਇੱਕ ਵਾਰੀ ਫਿਰ ਜਿੱਥੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਨਾਲ ਦੀ ਨਾਲ ਵਰਲਡ ਸਿੱਖ ਔਰਗੇਨਾਈਜੇਸ਼ਨ ਦਾ, ਜਿਨ੍ਹਾਂ ਨੇ ਬੜੇ ਐਫਰਟਸ ਕਰਕੇ ਬਹੁਤ ਸਾਰੀਆਂ ਮੀਟਿੰਗਸ ਕਰਕੇ ਇਹ ਸਾਰਾ ਕੁਛ ਜੋ ਹੈ ਇਹਨੂੰ ਅਸਲੀਅਤ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸੋ ਇਹ ਸੀ WSO ਵਾਲੇ ਵੀਰਾਂ ਦਾ ਜੋ ਐਫਰਟਸ ਹੋ ਰਹੇ ਹਨ ਉਹਨਾਂ ਵੱਲੋਂ ਇਹ ਪ੍ਰੋਗਰਾਮ। ਅਤੇ ਹੁਣ ਆਪਾਂ ਹੋਰ ਇੱਕ, ਜਿੱਥੇ ਸਿੱਖ ਪੰਥ ਦੀ ਜਦੋਂ ਗੱਲ ਚੱਲਦੀ ਹੈ ਤਾਂ ਬਹੁਤ ਕੁਝ ਸਾਡੇ ਸਿੱਖ ਪੰਥ ਦੇ ਵਿੱਚ ਹੋ ਰਿਹਾ, ਪਰ ਸਾਡੇ ਵੇ ਜੋ ਹੈ ਗਿਆਨ ਦੇ ਵਿੱਚ ਕਈ ਵਾਰੀ ਇਹ ਚੀਜ਼ਾਂ ਨਹੀਂ ਆਉਂਦੀਆਂ। ਜਦੋਂ ਵੀ ਦਸੰਬਰ ਆਉਂਦਾ ਹੈ ਤਾਂ ਅਸੀਂ ਆਪਾਂ ਹਮੇਸ਼ਾ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ, ਬੜੇ ਸੋਗਮਈ ਦਿਨ ਚੱਲਦੇ ਹਨ। ਅਤੇ ਉਹਨਾਂ ਦਿਨਾਂ ਦੇ ਵਿੱਚ ਅਖੀਰ ਇਹ ਵੀ ਗੱਲ ਚੱਲਦੀ ਹੈ ਕਿ ਜੋ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਜੋ ਸੰਸਕਾਰ ਸੀ ਉਹ ਦੀਵਾਨ ਟੋਡਰਮੱਲ ਨੇ ਆਪਣੀਆਂ ਮੋਹਰਾਂ ਜੋ ਖੜੀਆਂ ਕਰਕੇ ਉਹਨਾਂ ਦੇ ਸੰਸਕਾਰ ਲਈ ਜਗ੍ਹਾ ਲਈ, ਅਤੇ ਉੱਥੋਂ ਤੱਕ ਅਸੀਂ ਇਮੋਸ਼ਨਲ ਹੋ ਕੇ ਕਹਾਣੀ ਨੂੰ ਛੱਡ ਦਿੰਦੇ ਹਾਂ। ਪਰ ਦੀਵਾਨ ਟੋਡਰਮੱਲ ਜੋ ਸੀ ਉਹਨਾਂ ਦੀ ਵਿਰਾਸਤ ਨੂੰ ਸਾਂਭਣ ਦੇ ਵਾਸਤੇ ਇੱਕ ਯਤਨ ਕੀਤੇ ਗਏ। ਉਹਨਾਂ ਦੀ ਜੋ ਹਵੇਲੀ ਸੀ ਉਹ ਬਿਲਕੁਲ ਖੰਡਰ ਬਣ ਚੁੱਕੀ ਸੀ, ਅਤੇ ਜਿਸ ਤਰ੍ਹਾਂ ਪਿਛਲੇ ਦਿਨ ਵੀ ਭਾਈ ਲਖਵਿੰਦਰ ਸਿੰਘ ਜੀ ਕਾਹਨੇ ਕੇ ਸਾਡੇ ਪਾਸ ਇੱਥੇ ਆਏ ਸਨ, ਇਹਨਾਂ ਨੇ ਇੱਕ ਸੰਸਥਾ ਕਾਇਮ ਕੀਤੀ ਜਿਸ ਦੇ ਵਿੱਚ ਜਿਸਦਾ ਨਾਂ ਦੀਵਾਨ ਟੋਡਰਮੱਲ ਜਹਾਜ਼ ਹਵੇਲੀ ਵਿਰਾਸਤੀ ਸੰਸਥਾ ਸੀ। ਉਹਦਾ ਜੋ ਮਕਸਦ ਸੀ ਉਹ ਹਵੇਲੀ ਨੂੰ ਫਿਰ, ਜਿੱਥੇ ਉਹਨਾਂ ਦੀ ਇੰਨੀ ਕੁਰਬਾਨੀ ਸੀ ਦੀਵਾਨ ਟੋਡਰਮੱਲ ਦੀ, ਉਹਨੂੰ ਫਿਰ ਪਹਿਲੀ ਅਵਸਥਾ ਦੇ ਵਿੱਚ ਲਿਆਉਣਾ। ਹੁਣ ਉੱਥੇ ਅਵਸਥਾ ਉਹ ਇਸ ਤਰ੍ਹਾਂ ਬਣ ਚੁੱਕਿਆ ਸੀ, ਥਾਂ ਲੋਕ ਡੰਗਰ ਬੰਨ੍ਹਦੇ ਸੀ ਉੱਥੇ ਉਹਦੇ ਵਿੱਚ, ਅਤੇ ਢਾਹ ਢੇਰੀ ਹੁੰਦੀ ਜਾ ਰਹੀ ਸੀ। ਸੋ ਇਹਨਾਂ ਦੇ ਐਫਰਟਸ ਦੇ ਨਾਲ ਉਹ ਸੰਸਥਾ ਬਣੀ। ਸੰਸਥਾ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਸੁਹਿਰਦ ਵੀਰ ਅਮਰੀਕਾ ਤੋਂ, ਕੈਨੇਡਾ ਤੋਂ, ਸਾਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਅਸੀਂ ਵੀ ਇਨਵੋਲਵ ਹਾਂ ਇਹਨਾਂ ਦੇ ਨਾਲ, ਅਤੇ ਭਾਈ ਗਿਆਨ ਸਿੰਘ ਜੀ ਸੰਧੂ ਉਹ ਵੀ ਇਹਨਾਂ ਦੇ ਐਜ਼ ਏ ਐਡਵਾਈਜ਼ਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਅਤੇ ਉਹਦੇ ਵਾਸਤੇ ਅਚੇਚੇ ਚੱਲ ਕੇ ਸਾਡੇ ਪਾਸ ਉਸ ਦੀਵਾਨ ਟੋਡਰਮੱਲ ਜਹਾਜ਼ ਹਵੇਲੀ ਦੇ ਜੋ ਮੁੱਖ ਸੇਵਾਦਾਰ ਅਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਕਾਰਜ ਦੇ ਵਿੱਚ ਹੱਥ ਵਟਾ ਰਹੇ ਹਨ ਸਾਡੇ ਵੀਰ, ਉਹ ਵੀ ਇੱਥੇ ਪਹੁੰਚੇ ਹੋਏ ਹਨ। ਮੈਂ ਸਭ ਤੋਂ ਪਹਿਲਾਂ ਜੋ ਵਿਰਾਸਤੀ ਸੰਸਥਾ ਦੇ ਪ੍ਰਧਾਨ ਹਨ ਸਰਦਾਰ ਲਖਵਿੰਦਰ ਸਿੰਘ ਜੀ, ਮੈਂ ਭਾਈ ਬਲਵੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ। ਭਾਈ ਬਲਵੀਰ ਸਿੰਘ ਜੀ ਵੀ ਸਾਡੇ ਉਸ ਸੰਸਥਾ ਦੇ ਜੋ ਹਨ ਉਹ ਟਰੱਸਟੀ ਵੀ ਹਨ, ਉਹ ਭਾਈ ਲਖਵਿੰਦਰ ਸਿੰਘ ਜੀ ਨੂੰ ਜੋ ਹੈ ਉਹ ਇੰਟਰੋਡਿਊਸ ਕਰਾਉਣ, ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਹੋਰ ਵੀਰ ਇੱਥੇ ਉਸ ਸੰਸਥਾ ਦੇ ਨਾਲ ਸੰਬੰਧਿਤ ਆਏ ਹੋਏ ਹਨ ਉਹਨਾਂ ਦੇ ਨਾਲ ਵੀ ਆਪ ਜੀ ਦੀ ਜਾਣ ਪਛਾਣ ਕਰਵਾਈ ਜਾਏਗੀ। ਭਾਈ ਬਲਵੀਰ ਸਿੰਘ ਜੀ ਨਿੱਜਰ ਉਹਨਾਂ ਨੂੰ ਬੇਨਤੀ ਕਰਦੇ ਭਾਈ ਲਖਵਿੰਦਰ ਸਿੰਘ ਜੀ ਬਾਰੇ ਜੋ ਹੈ ਉਹ ਸੰਗਤਾਂ ਦੇ ਨਾਲ ਸਾਂਝ ਪਾ ਕੇ, ਅਤੇ ਫਿਰ ਉਹਨਾਂ ਨੂੰ ਜੋ ਬਣਦਾ ਸਕਦਾ ਸਾਡਾ ਸਨਮਾਨ ਹੈ ਉਹ ਪੇਸ਼ ਕੀਤਾ ਜਾਵੇਗਾ। ਆਓ ਜੀ।
2: ਪਰਮ ਸਤਿਕਾਰਯੋਗ ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸੰਗਤ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਹੁਕਮ ਹੋਇਆ ਕਿ ਭਾਈ ਲਖਵਿੰਦਰ ਸਿੰਘ ਜੀ ਕਾਹਨੇ ਕੇ ਬਾਰੇ ਮੈਂ ਕੁਛ ਥੋੜ੍ਹੀ ਜਿਹੀ ਜਾਣਕਾਰੀ ਆਪ ਸੰਗਤਾਂ ਨਾਲ ਸਾਂਝੀ ਕਰਾਂ। ਇਹ ਅੱਜ ਕੱਲ੍ਹ ਦੀਵਾਨ ਟੋਡਰਮੱਲ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾ ਰਹੇ ਨੇ। ਐਕਚੁਲੀ ਇਹਨਾਂ ਦੇ ਨਾਲ ਸਾਡਾ ਸੰਬੰਧ 2019 ਵਿੱਚ ਹੁੰਦਾ, ਜਦਕਿ ਕੈਨੇਡਾ ਦੇ ਗਦਰੀ ਜਿਹੜੇ ਯੋਧੇ अपने देश की आज़ादी लई लड़न गए और अंग्रेज सरकार दे उशकार होए और उन्होंने शहीदियां प्राप्तियां उत्थे कीतियां। उन्हां दियां पोर्ट्रेट इत्थे बनाए गए सन साढ़े भाई जरनैल सिंह आर्टिस्ट वालों, जो तुसी देखोगे लंगर हाल दे विच इत्थे भी लगे हुए ने। उन्हां बारे काफ़ी देर तो जदोजहद चलती सी कि वो खालसा म्यूजियम दरबार साहब अमृतसर साहब विखे लगवाए जाण, पर वह नाकाम कामयाबियां रही। पर जो इन्हां नाल साडा संबंध होया और उस टाइम ते प्रधान गोबिंद सिंह जी लौंगोवाल श्रोमणी कमेटी दे सन, इन्हां दा उन्हां नाल बहुत वधिया तालमेल सी। सो इन्हां दी मेहनत सदका वो कारज जो सी साडा निपरे चढ़िया, जो कि जनवरी 11 शहीद भाई मेवा सिंह दे शहीदी दिन ते 2020 दे विच जनवरी 11 नूं 18 पोर्ट्रेट उन्हां शहीदां दे उत्थे स्थापित किए गए, जो कि सिख म्यूजियम की हिस्टरी विच पहला एक मील पत्थर सी। उत्थे वो कहिंदे सन कि वध तो वध 3 पोर्ट्रेट अट ए टाइम इत्थे लगे ने, और महाराज ने ऐसी कृपा की असी 18 लवाए। भाई गुरविंदर सिंह धालीवाल भी बैठे ने, वह भी मेरे नाल सन, इतों कट्ठे गए हैं। सो वो बच इन्हां दी जो भूमिका और जो इन्होंने सेवा निभाई वो दुर्लभ है। सो उन्हां शहीदां दा माण सत्कार करन विच इन्होंने भी बहुत योगदान दिता, और उस तो बाद फिर साढ़े आप विच तालमेल जिहड़ा सी वो शुरू हो गया। सो इन्होंने फिर आ प्रोजैक्ट जिहड़ा सीगा दीवान टोडरमल दी हवेली दा, इन्हें कहिंदे वी इक आ वाला काम करन वाला एक होर हैगा। सो वो बहुत वड्डा कार्ज सीगा। सो उन्होंने इस वे सरदार ज्ञान सिंह संधू होनी कहिंदी सो उन्हां नाल भी मिलाओ, तां कि क्योंकि सियाने बंदियां दी लोड़ आ, तां कि तालमेल करके उस सोसाइटी सभा बनाई जा सके, तां कि उस कार्ज नूं अगे तोरिया जा सके। सो ये अज उन्हां कार्ज की सेवा निभाउण विच अपना जो योगदान, ये अणथक सेवादार ने। मैं इन्हां दी सिफत जिन्नी मर्जी कर लो थोड़ी है, क्योंकि गुरु महाराज की हजूरी विच सिफत करनी बेशक मुनासिब नहीं, पर गुरमुख जो सच दे पहरे ते पहरा देंदे ने वो सदा ही महाराज की चढ़ती कला उन्हां ते रहिंदी है, और वो सच दे मार्ग नूं लै के तुरे रहिंदे ने। सो इहो जिहे ने निष्काम सेवा करन वाले, जे जिहड़ा कि हर एक का प्यार खिंचदे ने, हर एक नूं अपने नाल जोड़दे ने। सो असीं उन्हां नूं बहुत काफ़ी देर तो 3 साल तो इन्हां नूं उड़ीक रहे सी, कोशिश कर रहे सी, और महाराज की कृपा हुई ये कार्ज सिरे लगे आए पहुँचे ने। सो उन्हां नूं जी आया कहिंदे आ। सो इस सत्कार दे विच उन्हां नूं असीं सन्मान करना चाहांगे। सो भाई लखविंदर सिंह जी कहने के वो स्टेज पर आउण, ते मैं जसविंदर सिंह जी होणा नूं बेनती करांगा कि वो इन्हां दी प्लैग जो पढ़ के सुनाउण, और आपां इन्हां दा मान सत्कार कर सकीए। सो बहुत बहुत धन्नवाद जी आयां नूं। वाहिगुरू जी का खालसा, वाहिगुरू जी की फतेह।
1: गुरु सरसा संगत जी, भाई लखविंदर सिंह जी बारे जो भाई बलवीर सिंह जी ने आप जी जानकारी सांझी की है, ये नाल भाई लखविंदर सिंह जी कहने के नौजवान जो बहुत थोड़ी घट उम्र के हैं, इन दे नाल होर संगत बहुत जुड़ी हुई है, जिहड़ा कि इन्हां नूं हौसला मिलता है काम करन दे वास्ते। कैनेडा दे विच भी इन दे नाल जो बच्चे इन दे नगर दे इन दे इलाके दे जो कामकार कर रहे हैं, वो बहुत सारे बच्चे इतने कैनेडा दे विच भी आए हुए जो इन्होंने मिले भी हैं इतने, तो इन्हों जो अगले जो जिन्हें भी प्रोजेक्ट हैं इस उन्होंने नाल मोढ़े ना मोढ़ा जोड़ के काम करते हैं। वो बच्चे जो हम इतने रेंदे सरी दे विच रह रहे हैं, असी उन्होंने भी नाल इन्हों से सम्मानित करना चाहते हैं, क्योंकि उन्होंने कंट्रीब्यूशन भी काफ़ी इन्हों की हौसला अफजाई के काम करती है। वो बच्चे हैं जिस तरह वो बच्चे भी स्टेज पर आ जाए, वो हैं गुरदीप सिंह जी कानेके, ते दूसरे हैं लवप्रीत सिंह कानेके, मनदीप सिंह कानेके, ते उस तो अगे हैं नाथ सिंह जी कानेके, ते सरदार ਸਪੀਕਰ ਸਾਹਿਬ ਦੀ ਲੜਕੀ ਹੈ ਇੱਥੇ ਕੋਈ, ਉਹ ਕੀ ਨਾਮ ਹੈ, ਜਸਲੀਨ ਕੌਰ, ਬੱਚੀ ਜਸਲੀਨ ਕੌਰ, ਉਹ ਵੀ ਇੱਥੇ ਇਹਨਾਂ ਦੇ ਨਾਲ ਬਹੁਤ ਨੇੜਿਓਂ ਕੰਮ ਕਰਦੇ ਹਨ, ਅਤੇ ਬੇਟੀ ਕਿਰਤਪ੍ਰੀਤ ਕੌਰ ਅਤੇ ਬੇਟੀ ਹਰਮਨਦੀਪ ਕੌਰ ਕਾਨੇਕੇ, ਇਹਨਾਂ ਸਾਰਿਆਂ ਬੱਚਿਆਂ ਦੇ ਇਹਨਾਂ ਦੇ ਨਾਲ ਜੋ ਟੀਮ ਹੈ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਉਹ ਵੀ ਬੱਚੇ ਆ ਕੇ ਜੋ ਹਨ।
0: ਗੁਰਪਿਆਰੀ ਸਾਧ ਸੰਗਤ ਜੀ, ਮੈਂ ਜੋ ਭਾਈ ਲਖਵਿੰਦਰ ਸਿੰਘ ਜੀ ਕਾਨੇਕੇ ਜੀ ਨੂੰ ਸਨਮਾਨਿਤ ਕਰਨ ਵਾਸਤੇ ਪਲੈਕ ਤਿਆਰ ਕੀਤੀ ਹੈ ਉਸ ਦੀ ਵਰਡਿੰਗ ਪੜ੍ਹ ਕੇ ਸੁਣਾ ਦਿੰਦਾ ਹਾਂ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ ਲੋਗੋ ਹੈ। ਵਿਰਾਸਤ ਗੌਰਵ ਸਨਮਾਨ ਸਰਦਾਰ ਲਖਵਿੰਦਰ ਸਿੰਘ ਕਾਨੇਕੇ, ਪ੍ਰਧਾਨ ਵਿਰਾਸਤੀ ਫਾਊਂਡੇਸ਼ਨ ਦੀਵਾਨ ਟੋਡਰਮੱਲ। ਦੀਵਾਨ ਟੋਡਰਮੱਲ ਜਹਾਜ਼ ਹਵੇਲੀ ਦੀ ਪੁਨਰ ਸਥਾਪਨਾ, ਸਿੱਖ ਵਿਰਾਸਤ ਦੀ ਸੰਭਾਲ ਅਤੇ ਇਸ ਅਮੁੱਲੀ ਧਰੋਹਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਤੁਹਾਡੀ ਦੂਰਅੰਦੇਸ਼ੀ ਅਗਵਾਈ, ਅਟੁੱਟ ਸਮਰਪਣ ਅਤੇ ਵਿਸ਼ਿਸ਼ਟ ਯੋਗਦਾਨ ਦੇ ਸਨਮਾਨ ਵਜੋਂ ਇਹ ਸਨਮਾਨ ਭੇਟ ਕੀਤਾ ਜਾਂਦਾ ਹੈ। ਸਨਮਾਨ ਸਹਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ BC ਕੈਨੇਡਾ, ਅੱਜ ਦੀ ਤਰੀਕ ਹੈ ਜੀ।

0: ਧੰਨਵਾਦ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ਦਾ ਅਤੇ ਭਾਈ ਜਸਵਿੰਦਰ ਸਿੰਘ ਜੀ ਹੋਣਾ, ਜਿਨ੍ਹਾਂ ਨੇ ਇਹ ਰੂਪਰੇਖਾ ਇਹ ਕਾਰਜ ਦੀ ਜੋ ਕੀਤੀ ਹੈ। ਸੋ ਜੋ ਇਹ ਕਾਰਜ ਜਿੱਦਾਂ ਲਖਵਿੰਦਰ ਸਿੰਘ ਜੀ ਬਾਰੇ ਭਾਈ ਸਾਹਿਬ ਨੇ ਦੱਸਿਆ ਹੈ, ਉਹ ਬਹੁਤ ਵੱਡਾ ਕਾਰਜ ਹੈ। ਉਹ ਕਾਰਜ ਕੋਈ ਹਜ਼ਾਰਾਂ ਜਾਂ ਲੱਖਾਂ ਦਾ ਨਹੀਂ, ਸਗੋਂ ਕਰੋੜਾਂ ਦੀ ਤਾਦਾਦ ਦੇ ਵਿੱਚ, ਕਿਉਂਕਿ ਉਹ ਹਵੇਲੀ ਨੂੰ ਜਿਸ ਤਰ੍ਹਾਂ ਦੀ ਪਹਿਲੋਂ ਸੀ, ਉਹਨੂੰ ਉਹਦੀ ਪਹਿਲੀ ਹੀ ਸੂਰਤ ਦੇ ਵਿੱਚ ਲਿਆਉਣ ਦਾ ਕਾਰਜ ਜੋ ਚੱਲ ਰਿਹਾ ਹੈ। ਇਹਨਾਂ ਦੇ ਨਾਲ ਜੋ ਜਿਸ ਤਰ੍ਹਾਂ ਇਹ ਕੰਮ ਕਰਦੇ ਗਏ, ਕਾਫਲਾ ਜੁੜਦਾ ਗਿਆ, ਅਤੇ ਇਹ ਜੋ ਕਾਰਜ ਕੱਲਾ ਉੱਥੋਂ ਹਵੇਲੀ 'ਤੇ ਸੀਮਤ ਨਹੀਂ ਰਿਹਾ, ਸਗੋਂ ਕਿ ਇਹਨਾਂ ਦੇ ਨਾਲ ਹੋਰ ਸੇਵਾਦਾਰ ਜੁੜ ਗਏ, ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਅਤੇ ਸਰਦਾਰ ਜੋਗਾ ਸਿੰਘ ਜੀ 62 ਅਤੇ ਭਾਈ ਨਿਰਮਲ ਸਿੰਘ ਜੀ ਚੰਦੀ, ਉਹ ਵੀ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਅੱਜ ਇਹਨਾਂ ਦੇ ਨਾਲ ਇੱਥੇ ਪਹੁੰਚੇ ਹੋਏ ਹਨ, ਜਿਨ੍ਹਾਂ ਦੀ ਕਿ ਬਹੁਤ ਕੰਟਰੀਬਿਊਸ਼ਨ ਹੈ। ਜਿਸ ਤਰ੍ਹਾਂ ਕਿ ਇਕੱਲੇ ਮੈਂ ਦੱਸਿਆ, ਇਕੱਲੇ ਦੀਵਾਨ ਟੋਡਰਮੱਲ ਦੀ ਹਵੇਲੀ ਵਾਸਤੇ ਨਹੀਂ, ਸਗੋਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਕਾਰਜ ਹਨ। 4 ਇਤਿਹਾਸਿਕ ਗੁਰਦੁਆਰਿਆਂ ਦੇ ਉੱਤੇ ਸਾਰੀ ਦੀ ਸਾਰੀ ਜਿਹੜੀ ਹੈ, ਉਹਨਾਂ ਨੇ ਜੋ ਸੋਲਰ ਸਿਸਟਮ ਲਵਾ ਕੇ ਭਾਈ ਨਿਰਮਲ ਸਿੰਘ ਜੀ ਚੰਦੀ ਹੋਣਾਂ ਨੇ ਉਹਨਾਂ ਦੀ ਸੇਵਾ ਕੀਤੀ। ਇਸੇ ਤਰ੍ਹਾਂ ਬਹਾਦਰ ਸਿੰਘ ਜੀ ਹੋਣੀ ਬਹੁਤ ਸਾਰੇ ਹੋਸਪਿਟਲ ਚਮਕੌਰ ਸਾਹਿਬ ਵਿਖੇ ਜੋ ਅੱਖਾਂ ਦਾ ਹਸਪਤਾਲ ਚਲਾ ਰਹੇ ਹਨ, ਇਸ ਤਰ੍ਹਾਂ ਦੀਆਂ। ਅਤੇ ਇਸੇ ਤਰ੍ਹਾਂ ਭਾਈ ਜੋਗਾ ਸਿੰਘ ਜੀ ਹੋਣਾਂ ਨੇ ਵੀ ਜੋ ਹੈ ਪੰਜਾਬ ਦੇ ਵਿੱਚ ਬਹੁਤ ਪੰਥਕ ਸੇਵਾਵਾਂ ਕੀਤੀਆਂ ਨੇ। ਇਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਵੀ ਸਾਡੇ ਕੋਲ ਇੱਥੇ ਇਹ ਖਾਸ ਤੌਰ 'ਤੇ ਚੇਚੇ ਤੌਰ 'ਤੇ ਪਹੁੰਚੇ ਹਨ। ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ, ਅਤੇ ਇਹਨਾਂ ਦੇ ਬਾਰੇ ਥੋੜ੍ਹੀ ਜਾਣਕਾਰੀ ਜੋ ਹੈ ਸਾਡੇ ਵੱਡੇ ਵੀਰ ਭਾਈ ਗਿਆਨ ਸਿੰਘ ਜੀ ਸੰਧੂ, ਉਹ ਬਹੁਤ ਨਜ਼ਦੀਕੀ ਇਹਨਾਂ ਦੇ ਨਾਲ ਕੰਮ ਕਰ ਰਹੇ ਹਨ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਟੇਜ 'ਤੇ ਆ ਕੇ ਜੋ ਇਹਨਾਂ ਦੀ ਜਾਣਕਾਰੀ ਹੈ ਆਪ ਜੀ ਦੇ ਨਾਲ ਉਹਦੀ ਸਾਂਝ ਪਾਉਣ, ਅਤੇ ਇਹਨਾਂ ਦੇ ਜੋ ਚੱਲ ਰਹੇ ਪ੍ਰੋਜੈਕਟ ਹਨ, ਜੋ ਇਹ ਕੰਮ ਸਿੱਖ ਪੰਥ ਵਾਸਤੇ, ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ, ਬਹੁਤ ਸਾਰੇ ਕਾਰਜ ਹੋ ਰਹੇ ਹਨ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਸੋ ਭਾਈ ਸਾਹਿਬ ਜੋ ਹੈ ਇਹਨਾਂ ਕਾਰਜਾਂ ਦਾ ਅਤੇ ਇਹਨਾਂ ਵੀਰਾਂ ਦਾ ਆਪ ਜੀ ਦੇ ਨਾਲ ਜੋ ਹੈ ਜਾਣ ਪਛਾਣ ਕਰਵਾਉਣਗੇ। ਗਿਆਨ ਸਿੰਘ ਜੀ ਸੰਧੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਮੂਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਇਹ ਕਦੇ ਕੋਈ ਮੌਕਾ ਮਿਸ ਨਹੀਂ ਜੇ ਕਰਦੇ ਜਦ ਸ਼ਖਸੀਅਤਾਂ ਨੂੰ ਰੈਕਗਨਾਈਜ਼ ਕਰਨਾ ਹੁੰਦਾ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਤੇ ਬਲਪ੍ਰੀਤ ਸਿੰਘ ਹੁਣੀ ਤੁਹਾਨੂੰ ਵਰਲਡ ਸਿੱਖ ਔਰਗਨਾਈਜੇਸ਼ਨ ਦੇ ਬਾਰੇ ਕੁਛ ਬਹੁਤ ਵਧੀਆ ਜਾਣਕਾਰੀ ਦੇ ਕੇ ਗਏ ਨੇ। ਇਹ ਨੌਜਵਾਨਾਂ ਦੀ ਜਥੇਬੰਦੀ ਹੈ, ਤੁਸੀਂ ਆਪ ਸਾਰੇ ਜਾਣਦੇ ਵੀ ਹੋ। ਅਤੇ ਮੈਨੂੰ ਅੱਜ ਵੀ ਯਾਦ ਹੈ ਜਿਸ ਦਿਨ ਬਲਪ੍ਰੀਤ ਨੂੰ ਪੜ੍ਹਦੇ ਨੂੰ ਅਸੀਂ ਇੱਥੇ ਲਿਆਂਦਾ ਸੀ, ਇਹ ਵਕੀਲ ਹੈ ਕਿਤੇ ਵਜੋਂ, ਕਿ ਕੈਨੇਡਾ ਦੇ ਬੋਰ ਨੇ। ਜਿੰਨੇ ਬੱਚੇ ਨੇ ਸੁਣਿਆ ਕੈਨੇਡਾ ਦੇ ਬੋਰ ਹੈ, ਤੁਸੀਂ ਉਹਨਾਂ ਦੀ ਪੰਜਾਬੀ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਕੈਨੇਡਾ ਦੇ ਬੋਰ ਹੈ ਜਾਂ ਪੰਜਾਬ ਤੋਂ ਆਏ ਹੋਏ ਨੇ, ਇਹ ਕੈਨੇਡਾ ਦੇ ਜੰਮਪਲ ਬੱਚੇ ਨੇ। ਸੋ ਅੱਜ ਬਹੁਤ ਹੀ ਵਧੀਆ ਉਮਦਾ ਕਾਰੋਬਾਰ ਚਲਾਉਂਦੇ ਨੇ ਵਰਲਡ ਸਿੱਖ ਔਰਗਨਾਈਜੇਸ਼ਨ ਦਾ। ਇਹ ਵਾਕਈ ਠੀਕ ਹੈ, ਕਿਉਂਕਿ ਇੱਕ ਉਦਾਹਰਣ ਹੈ, ਦੁਨੀਆ ਭਰ ਦੇ ਵਿੱਚ ਸੰਸਥਾਵਾਂ ਬਣ ਜਾਂਦੀਆਂ ਨੇ ਪਰ ਕਈ ਛੱਡਦੇ ਨੇ ਬਜ਼ੁਰਗ, ਕਿਉਂਕਿ ਉਹ ਐਂਡ ਤੱਕ ਹੀ ਬੈਠੇ ਰਹਿੰਦੇ ਨੇ ਜੱਫਾ ਮਾਰ ਕੇ। ਵਰਲਡ ਸਿੱਖ ਔਰਗਨਾਈਜੇਸ਼ਨ ਇੱਕ ਇਹੋ ਜਿਹੀ ਸੰਸਥਾ ਹੈ ਜਿਹਨੂੰ ਜਿਹਦਾ ਸੰਵਿਧਾਨ ਹੀ ਕਿਹੋ ਇਸ ਲੈਵਲ 'ਤੇ ਲਿਖਿਆ ਹੋਇਆ ਸੀ, ਮੈਨੂੰ ਪਤਾ, ਕਿਉਂਕਿ ਮੇਰੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਸੰਵਿਧਾਨ ਹੈ ਉਹ। 4 ਸਾਲ ਤੋਂ ਬਾਅਦ ਅਸੀਂ ਪ੍ਰਧਾਨ ਨਹੀਂ ਰਹਿਣ ਦਿੰਦੇ ਉੱਥੇ, 4 ਸਾਲਾਂ ਬਾਅਦ ਉਹਨੂੰ ਦੇਣ ਛੱਡਣਾ ਹੀ ਪਏਗਾ, ਲਾਜ਼ਮੀ ਗੱਲ ਹੈ। ਔਰ ਉਹ ਅਨਆਲਟਰੇਬਲ ਕਲਾਜ਼ ਪਾਈ ਹੋਈ ਹੈ, ਕੁਝ ਲੋਕਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਵੀ ਉਹਨੂੰ ਬਦਲ ਦਈਏ, ਬਿਲਕੁਲ ਨਹੀਂ। 4 ਸਾਲ ਹੀ ਪ੍ਰਧਾਨ ਰਹਿੰਦਾ ਜੀ, ਉਹ ਤੋਂ ਬਾਅਦ ਰਹਿ ਨਹੀਂ ਸਕਦਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਸੰਸਥਾ ਦੇ ਵਿੱਚ ਹਮੇਸ਼ਾ ਨਵਾਂ ਬਲੱਡ ਆਉਂਦਾ ਜਾਏਗਾ ਔਰ ਉਹ ਕਾਰੋਬਾਰ ਕਰਦੇ ਰਹਿਣਗੇ। ਜਿਹੜੇ ਉਹ ਪ੍ਰੋਜੈਕਟ ਦੱਸਦੇ ਨੇ ਅੱਜ ਬੜੇ ਲੰਬੇ ਮੱਲਾਂ ਮਾਰੀਆਂ ਹੋਈਆਂ ਨੇ, ਸਿੱਖਾਂ ਵਾਸਤੇ ਨਹੀਂ, ਗੈਰ ਸਿੱਖਾਂ ਵਾਸਤੇ, ਕਿਉਂਕਿ ਮੇਰੇ ਦੋਸਤ ਬੈਠੇ ਨੇ ਬਾਹਰੋਂ ਆਏ ਹੋਏ ਤੁਹਾਡੀ ਜਾਣਕਾਰੀ ਵਾਸਤੇ। ਯਹੂਦੀਆਂ ਦੇ ਕੇਸ ਅਸਾਂ ਲੜੇ ਨੇ, ਈਸਾਈਆਂ ਦੇ ਕੇਸ ਅਸੀਂ ਲੜੇ ਨੇ, ਮੁਸਲਮਾਨਾਂ ਦੇ ਕੇਸ ਅਸੀਂ ਲੜੇ ਆ, ਸੁਪਰੀਮ ਕੋਰਟ ਤੱਕ ਜਾਂਦੇ ਰਹੇ ਨੇ ਸਾਰੇ ਕੇਸ ਜਿੰਨੇ। ਇਸ ਧਰਤੀ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਕੇਸ ਜਿੰਨੇ ਹੁਣ ਤੱਕ ਹੋਏ ਨੇ ਉਹ ਸਿਰਫ 7 ਹੋਏ ਨੇ। 7 ਮਨੁੱਖੀ ਅਧਿਕਾਰਾਂ ਦੇ ਕੇਸ ਜਿਹੜੇ ਆ ਸੁਪਰੀਮ ਕੋਰਟ ਆਫ ਕੈਨੇਡਾ ਦੇ ਕੋਲ ਗਏ, ਜਿਹਦੇ ਵਿੱਚੋਂ 6 ਕੇਸਾਂ ਦੇ ਵਿੱਚ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਸ਼ਿਰਕਤ ਕੀਤੀ ਹੈ ਔਰ 6 ਜਿੱਤੇ ਨੇ। ਸੋ ਆਈ ਥਿੰਕ ਮੈਨੂੰ ਸਾਨੂੰ ਮਾਣ ਹੈ, ਇਸ ਕਰਕੇ ਨੌਜਵਾਨ ਪੀੜ੍ਹੀ 'ਤੇ ਵੀ ਮਾਣ ਹੈ। ਅਤੇ ਬਹੁਤ ਬਹੁਤ ਧੰਨਵਾਦ ਅੱਜ ਇਹਨਾਂ ਨੇ, ਕਿਉਂਕਿ ਇਹ ਗੁਰਦੁਆਰਾ ਹਮੇਸ਼ਾ ਹੀ ਸਾਡੇ ਮੋਢਿਆਂ ਵਿੱਚੋਂ ਗੁਰਦੁਆਰਾ ਹੈ ਔਰ ਉਸ ਚੀਜ਼ ਨੂੰ ਸਪੋਰਟ ਕਰਦਾ। ਮੈਂ ਆਵਾਂ ਆਪਣੇ ਨਵੇਂ ਪ੍ਰੋਜੈਕਟ ਜਿਹੜਾ दीवान टोडरमल विरासती फाउंडेशन पंजाब ये कानूनी नाँ लीगल ना है जी। उस लीगल नाँ थले संस्था जब बनी सी मैं याद है कि ये प्रोजेक्ट जरा सी दीवान टोडरमल का तुम कभी हवेली पुरानी देखियो मैं खास मैं उदा चाहता तो तुम दिखा सकता है क्योंकि मेरे को वीडियोज़ वगैरह वोद फोटोग्राफीज बन दिया ने। मैं हर रोज़ वो जुड़िया हुआ पातशाह की कृपा दे मेरे पातशाह ने जुड़िया हुआ क्योंकि जो कुछ काम उत्थे चल रहा है वो लखविंदर सिंह जी तो थोड़े दस ही चुके हैं कि रोज़ाना वो देखभाल करते हैं पर मैं वीकली रिपोर्ट लेना क्योंकि जिन्हें कॉन्ट्रैक्टर्स उत्थे काम करते हैं हूँ भी जो कॉन्ट्रैक्टर्स उत्थे काम कर रहे हैं हर हफ्तावारी रिपोर्ट मेरे को आती है उसकी प्रोग्रेस की है क्योंकि वो मेरी जिम्मेवारी सिर्फ एक एक चौकीदारे की है मेरी तो बद नहीं हैगी सो मैं उस लैवल के उत्ते मेरे पातशाह मेरी जिम्मेवारी लाई हुई है तो मेरे नाल वर्क करने वाले जो सज्जन ने जिस तरह तुम अगे मिले भी हो मेरे भाई साढ़े सरदार जो सतनाम सिंह होनी तो करनैल सिंह होनी जोड़े ट्रेसी वाले से उन्होंने पहला यह मोटी सेवा दे हिस्सा पाने लई ऑफर किया सेवा सानू दे दियो पर क्योंकि सांझी सेवा सारिआं दी उहदे विच सेवा करन वास्ते मेरे वीर फिर जुड़े सन सरदार बहादुर सिंह जी। सरदार बहादुर सिंह जी मेरे को अपने अपने विच बैठे ने तो मैं जे सरदार बहादुर सिंह उन्हां दे बारे जानकारी तुहानू दिआं तो पातशाह की अपार कृपा है क्योंकि जब तुसी गुरु का आसरा लैके कोई कार्य करते हो ना गरीब नवाज आपो आप सहारा बन जाते हैं। 1999 दे विच ओरेगन च मेरा ख्याल तुसी आए सी जे मैं गलत ना होवां और इन्होंने एक छोटी जी स्टोर खोली सी कन्वीनियंस स्टोर अज इन्हां दे कोल 53 ने 53 स्टोर स्टोर चलाते हैं और ओरेगन के सूबे के अंदर वाशिंगटन के सूबे में होर नगरां दे विच और जब ना किसी पातशाह ज़्यादा कृपा करता भी है तो फिर बंदे जे वो सेवा निभा याद नहीं रखता तो फिर पातशाह सेवा खो लिया करते हैं। सो इन्होंने जी सेवा अपने हाथ लई हुई है कली इन देशों में नहीं यूपी दे विच वैसे फगवाड़ा इन्हों का पिछा पिछोकड़ आ फगवाड़े तो जाके यूपी विच बैठे ने सो यूपी का वो भीरा पेंड है मेरा ख्याल तो छोटा जिहा कस्बा अजकल वड्डा हो गया उत्थे इन्हां दे हस्पताल चलते ने अखां दे हस्पताल चलते ने मैडिकल कॉलेज चलते हैं नर्सिंग कॉलेज चलती हैगी और इस लैवल के उत्ते हुण नवा एक हस्पताल उत्थे बना रहे हैं जिहड़ा 500 बैड का होर हस्पताल होएगा। सो उहदे नाल नाल इन्हां दे कोल चलते हैं चमकौर साहब के अखां का हस्पताल खोल लिया जे एक हस्पताल अपना हुण होर तैयारी कर रहे गोविंदवाल साहब के बनेगा। सो तुसीं अंदाजा ला लो किन्ने कॉलेजेस और ये फ्री सेवा करते हैं हर महीने मेरा ख्याल दो हफ्ते उत्थे लाते हो दो हफ्ते इतने लाते हैं अमेरिका के। सो यहो जे मेरे भरा यार सिखी दे मेरे पातशाह की इन्नी कृपा ना जद हो तो फिर मैं धनवाद ही कर सकता सच्चे पातशाह तो इन्हों का हमेशा सहारा बने रहे। दीवान टोडरमल फाउंडेशन के इन्हों बहुत व्डा योगदान है असी लागे नाल 11 कनाली जमीन खरीदी सी होर क्योंकि वो जी जमीन सी ना वो नाल सीमित सी सानू पार्किंग की मुश्किल आती सी 11 कनाल जमीन खरीदने सब तो ज़्यादा जिहड़ा योगदान है वो सरदार बहादुर सिंह जी का। सो मैं बहुत माण है इन्हों के भरावों के उत्ते क्योंकि वो महंगी तकरीबन रख 3.5 करोड़ की आई सी 3.5-4 करोड़ की वो जमीन आई सी उदों वो मेरे दूसरे साथी मैं नाल नाल दसांगा उन्हों का भी काफ़ी योगदान है इतने आए हुए हैं। सो कारोबार दे विच सेवा करदे नाल जे तुसीं जोड़ लो ना तो मेरे पातशाह बरकतां पाउंदा ही रहिंदा आ सो पाएगा सदा पाएगा। सो मैनूं खुशी आ माण दे नाल मैं ये दसना चाहना कि जहाज हवेली जिहड़ी है वो सारे भरावां दा साझा प्रोजेक्ट है किसी एक दा नहीं लखविंदर सिंह नूं मोढ़ी है नौजवान है ये सेवा करनियां मुश्किल हुंदियां ने याद रख लिओ एक किसान परिवार दे विचों किसी बच्चे ने अपना समां इन्ना लाउणा होवे और वह मुश्किल हो जांदा जे सच्ची गल है। ठीक है मेरे पातशाह जी इस परिवार से भी बड़ी कृपा है गुरसिखी का परिवार है और लगे हुए हैं। सो नाल छोटी जी कमेटी है बहुत ही जी चालक कमेटी को थोड़ा पंजाब आने सलाहकार के असं तकरीबन 21-22 है ना टोटल जो सलाहकार कमेटिया के असं वर्क करते जिनी सेवा लै रहे हैं। सो मैं माण है कि मैं इंट्रोड्यूस करावगा तो मेरे छोटे वीर अपनी रैकग्निशन वालों गुरद्वारा साहब वालों प्लैक तैयार की गई है जो मिलते हो तो मैं पढ़ के सुना दाँगा। सो सो प्लैक जी है वो अपना डिस्टिंग्विश्ड सेवा अवार्ड नाँ थले बनाई तैयार की गई है प्रजेंट टू सरदार बहादुर सिंह जी एंड सरदारनी परविंदर कौर जी। सो मैं भैन जी ने भी बेनती कराँगा कि वह भी आन, क्योंकि सिख परिवारों में असं बहुत ही बारी कल मनुख जाति ही मेल्स में रैकगनाइज करते हैं, पर आग जो गुरद्वारा साडा ज वर्ल्ड सिख ऑर्गनाइजेशन असं हमेशा बच्चियों मेरिया भैनों हमेशा नाल रखिया जे, क्योंकि उन्होंने सहायता तो बगैर कोई भी इंसान कोई बंदा नहीं सेवा कर सकता, मैं पक्का पता। सो इन रैकग्निशन ऑफ योर आउटस्टैंडिंग सेवा एंड जनरस सपोर्ट ऑफ चैर

ਪਾਤਸ਼ਾਹ ਤੁਹਾਨੂੰ ਹਮੇਸ਼ਾ ਹੀ ਗੁਰਸਿੱਖੀ ਦੀਆਂ ਦਾਤਾਂ ਇਸੇ ਤਰ੍ਹਾਂ ਬਖਸ਼ਿਸ਼ ਦੇ ਰਹਿਣ। ਆਪਣੇ ਵਿੱਚ ਦੋ ਮੇਰੇ ਵੀਰ ਹੋਰ ਵੀ ਆਏ ਹੋਏ ਨੇ ਜਿਹੜੇ ਸਾਡੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਦੀਵਾਨ ਟੂਰਮਲ ਫਾਊਂਡੇਸ਼ਨ ਦੇ ਵਿੱਚ ਸੇਵਾ ਨਿਭਾ ਰਹੇ ਨੇ, ਜਿਹਨਾਂ ਵਿੱਚੋਂ ਮੈਂ ਪਹਿਲਾਂ ਜਾਣ ਪਛਾਣ ਥੋੜ੍ਹੀ ਜਿਹੀ ਆਪ ਜੀ ਨਾਲ ਕਰਵਾਉਣੀ ਚਾਹਾਂਗਾ। ਉਹ ਵੀ ਇੱਕ ਕਾਰੋਬਾਰੀ ਸੱਜਣ ਨੇ, ਗੁਰਸਿੱਖ ਸੱਜਣ ਨੇ, ਮੇਰੇ ਪਾਤਸ਼ਾਹ ਦੀ ਉਸ ਪਰਿਵਾਰ 'ਤੇ ਵੀ ਅਪਾਰ ਕਿਰਪਾ, ਇੱਥੋਂ ਤੱਕ ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਜੇ ਤੁਸੀਂ ਸੈਕਰਮੈਂਟ ਤੋਂ ਲੈ ਕੇ ਪਾਮ ਸਟ੍ਰੀਮ ਤੱਕ, ਜਿਹਨੇ ਜੇ ਤੁਸੀਂ ਟਰੱਕ ਡਰਾਈਵਰ ਜਿਹਨੇ ਮੇਰੇ ਭਰਾ ਬੈਠੇ ਦੇਖਦੇ ਹੋਵੋਗੇ, ਸੁਣਦੇ ਹੋਵੋਗੇ ਜੇ ਤੁਸੀਂ, ਕਿਉਂਕਿ ਟੀਵੀ 'ਤੇ ਪ੍ਰੋਗਰਾਮ ਚੱਲਦਾ ਜੇ, ਤੁਸੀਂ ਵੇਖੋਗੇ ਜਿੰਨੇ ਰਸਤੇ ਦੇ ਵਿੱਚ ਗੈਸ ਸਟੇਸ਼ਨ ਆਉਣਗੇ, ਕਨਵੀਨੀਅੰਸ ਸਟੋਰ ਆਉਣਗੇ, ਟਰੱਕ ਸਟੋਪ ਆਉਣਗੇ, ਉਹ ਸਾਰਿਆਂ ਦੀ ਬਖਸ਼ਿਸ਼ ਮੇਰੇ ਪਾਤਸ਼ਾਹ ਨੇ, ਇਹਨਾਂ ਨੂੰ ਸੇਵਾ ਬਖਸ਼ੀ ਹੋਈ ਆ। ਸੋ ਇਹ ਤਿੰਨੋਂ ਭਰਾ ਨੇ, ਤਿੰਨੋਂ ਭਰਾਵਾਂ ਦੀ ਜੁਆਇੰਟ ਉਹ ਵੈਂਚਰਸ ਨੇ। ਸੋ ਉਹਦੇ ਵਿੱਚ ਉਹ ਕਾਰੋਬਾਰ ਉਸ ਪੱਖ ਦੇ ਉੱਤੋਂ ਬਹੁਤ ਹੀ ਵਧੀਆ ਉਮਦਾ ਕਾਰੋਬਾਰ ਅਮਰੀਕਾ ਦੇ ਵਿੱਚ ਸੈਕਰਮੈਂਟ ਤੋਂ ਸ਼ੁਰੂ ਕਰ ਲਿਓ, ਪਾਮ ਸਟ੍ਰੀਮ ਤਾਂ ਜਾਂਦਿਆਂ ਜਾਂਦਿਆਂ ਜਿੱਥੇ ਵੀ ਰੁਕੋਗੇ ਤੁਹਾਨੂੰ ਸਿਰਫ ਇਹਨਾਂ ਦੀਆਂ ਕਨਵੀਨੀਅੰਸ ਸਟੋਰ ਮਿਲਣਗੇ, ਇਹਨਾਂ ਦੇ ਗੈਸ ਸਟੇਸ਼ਨ ਮਿਲਣਗੇ, ਅਤੇ ਇਹਨਾਂ ਦੇ ਹੀ ਤੁਹਾਨੂੰ ਮਿਲਣਗੇ ਆਪਣੇ ਟਰੱਕ ਸਟੇਸ਼ਨ ਜਿਹੜੇ ਮਿਲਣਗੇ ਉੱਥੇ। ਸੋ ਨਾਲ ਨਾਲ ਜਿਹੜੀ ਸੇਵਾ ਪੰਜਾਬ ਵਿੱਚ ਵੀ, ਇਹਨਾਂ 'ਤੇ ਵੀ ਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ ਹੋਈ ਆ। ਜਿਸ ਤਰ੍ਹਾਂ ਪਹਿਲਾਂ ਸੈਕਟਰੀ ਸਾਹਿਬ ਨੇ ਕੁਛ ਸੰਕੇਤ ਦਿੱਤੇ ਵੀ ਸੀ ਇਹਨਾਂ ਦੀ ਸੇਵਾ ਬਾਰੇ ਵੀ, ਦੀਵਾਨ ਟੂਰਮਲ ਫਾਊਂਡੇਸ਼ਨ ਦੇ ਵਿੱਚ ਵੀ ਇਹਨਾਂ ਦਾ ਕਾਫੀ ਹੱਥ ਹੈ, ਕਾਫੀ ਸਹਿਯੋਗ ਹੈ, ਸਮੇਂ ਸਮੇਂ ਮੁਤਾਬਕ ਸਾਡੀ ਲੋੜ ਦੇ ਮੁਤਾਬਕ ਜਿੰਨੇ ਵੀ ਹੁੰਦੇ ਨੇ, ਖਾਸ ਕਰਕੇ ਜ਼ਮੀਨ ਖਰੀਦਣ ਦੇ ਵਿੱਚ ਵੀ ਇਹਨਾਂ ਦਾ ਸਹਿਯੋਗ ਸੀ, ਹੋਰ ਪ੍ਰੋਜੈਕਟ ਵੀ ਜਿੰਨੇ ਚੱਲਦੇ ਨੇ ਬਹੁਤ ਸਾਥ ਦਿੰਦੇ ਨੇ। ਉਹ ਜਿਹੜੇ ਵੱਡੇ ਪ੍ਰੋਜੈਕਟਸ ਹੋਰ ਕੀਤੇ ਨੇ ਇਹਨਾਂ ਨੇ, ਉਹ ਆਪਣੇ ਪੈਰਾਂ 'ਤੇ ਇਕੱਲਿਆਂ ਨੇ ਕੀਤੇ ਨੇ, ਉਹ ਸੀ ਸੋਲਰ ਸਿਸਟਮ ਦਾ। ਸੋਲਰ ਸਿਸਟਮ ਜਿਹੜੇ ਚਾਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਲਵਾਏ ਸੀ, ਚਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਅੱਜ ਇੱਕ ਗੁਰਦੁਆਰੇ ਦੇ ਵਿੱਚ 11 ਤੋਂ 12 ਲੱਖ ਜਿਹੜਾ ਮਹੀਨੇ ਦੀ ਉਹਨਾਂ ਦੀ ਸੇਵਿੰਗ ਹੋ ਰਹੀ ਹੈ ਬਿਜਲੀ ਦੇ ਖਰਚੇ ਦੀ। ਸੋ ਇਹਨਾਂ ਦੇ ਉਹ ਪ੍ਰੋਜੈਕਟ ਜਿਹੜਾ ਨੇ ਆਪਣੇ ਪਾਤਸ਼ਾਹ ਨੇ ਇਹਨਾਂ ਦੇ ਕੋਲੋਂ ਸੇਵਾ ਉਹ ਲਈ ਹੈ, ਅਤੇ ਸੋ ਬਹੁਤ ਹੀ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕੋਈ ਦਾਨ ਤਾਂ ਜਿਹੜਾ ਹੈਗਾ ਉਹ ਮੇਰੇ ਪਾਤਸ਼ਾਹ ਆਪੋ ਕਰਦੇ ਨੇ। ਸੋ ਸੇਵਾ ਇਹਨਾਂ ਦੇ ਹਿੱਸੇ ਆਈ ਹੋਈ ਹੈ, ਮੇਰੇ ਪਾਤਸ਼ਾਹ ਨੇ ਬਖਸ਼ਿਸ਼। ਮੈਂ ਚਾਹਾਂਗਾ ਮੇਰੇ ਛੋਟੇ ਵੀਰ ਨੂੰ ਵੀ ਆਪਾਂ ਤੁਸੀਂ ਰੈਕਗਨਾਈਜ਼ ਕਰਨ ਗੁਰਦੁਆਰਾ ਸਾਹਿਬ ਵੱਲੋਂ। ਨਿਰਮਲ ਸਿੰਘ ਜੀ ਚੰਦੀ, ਮਾਫ਼ ਕਰਨਾ ਜੀ, ਸਰਦਾਰ ਨਿਰਮਲ ਸਿੰਘ ਜੀ ਚੰਦੀ ਉਹਨਾਂ ਨੂੰ ਵੀ ਡਿਸਟਿੰਗੁਇਸ਼ ਸੇਵਾ ਅਵਾਰਡ ਦੇ ਵੱਲੋਂ ਪ੍ਰਜੈਂਟ ਕੀਤਾ ਜਾ ਰਿਹਾ ਹੈ ਕਿ ਇਨ ਗ੍ਰੇਟਫੁਲ ਰੈਕਗਨੀਸ਼ਨ ਆਫ ਯੋਰ ਆਊਟਸਟੈਂਡਿੰਗ ਪੰਥਿਕ ਸੇਵਾ, ਜੈਨਰਸ ਫਿਲੈਂਥਰੋਫੀ ਐਂਡ ਇਨਡਿਊਰਿੰਗ ਕਮਿਟਮੈਂਟ ਟੂ ਦੀ ਸਿੱਖ ਪੰਥ through your visionary support for installing solar energy systems at 4 historic gurdwaras in Punjab and your contributions to the Diwan Todarmal Jahaji Haveli restoration project. So Sri Guru Singh Sabha walon is samman pesh kita ja raha hai ji, bahut bahut dhanwad mere chote veer Sardar Nirmal Singh ji Chandi hona nu. Sat Sri Akal.

ਧੰਨਵਾਦ ਜੀ। ਬਹੁਤ ਘੱਟ ਸਮੇਂ ਹੁੰਦੇ ਕਈ ਵਾਰੀ ਕਿ ਖਾਸ ਕਰਕੇ ਕਾਰੋਬਾਰੀ ਸ਼ਖਸੀਅਤਾਂ ਇੱਕ ਟਾਈਮ 'ਤੇ ਇਕੱਠੀਆਂ ਹੋ ਸਕਣ। ਸੋ ਅੱਜ ਇਹ ਸਵੇਰ ਦੀ ਫਲਾਈਟ ਫੜ ਕੇ ਆਏ ਨੇ ਬਾਏ ਦ ਵੇ, ਅੱਜ ਸਵੇਰੇ ਚੱਲੇ ਸੀ, ਸੋ ਉੱਥੋਂ ਸਵੇਰ ਦੀ ਫਲਾਈਟ ਫੜ ਕੇ ਇੱਥੇ ਬਸ ਥੋੜ੍ਹਾ ਚਿਰ ਹੀ ਹੋਇਆ ਪਹਿਲਾਂ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ। ਔਰ ਇੰਡੀਆ ਤੋਂ ਆਏ ਸੀ ਸਿੱਧੇ ਪਹਿਲਾਂ ਤੇ, ਇੰਡੀਆ ਤੋਂ ਆ ਕੇ ਵਾਪਸ ਤੋਂ ਰਾਈਟ ਵੇ ਫਲਾਈਟ ਫੜ ਕੇ ਇੱਧਰ ਨੂੰ ਫਿਰ ਆ ਗਏ ਨੇ। ਸੋ ਬਹੁਤ ਬਹੁਤ ਧੰਨਵਾਦ ਛੋਟੇ ਵੀਰ ਨਿਰਮਲ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਚੜ੍ਹਦੀ ਕਲਾ 'ਚ ਰਹੋ, ਬਾਦਸ਼ਾਹ ਤੁਹਾਨੂੰ ਹਮੇਸ਼ਾ ਹੀ ਬਖਸ਼ਿਸ਼ਾਂ ਇਸੇ ਤਰ੍ਹਾਂ ਸੇਵਾ ਦੀਆਂ ਲਾਉਂਦੇ ਰਹਿਣ। ਹੁਣ ਮੈਂ ਚਾਹਾਂਗਾ ਮੇਰੇ ਛੋਟੇ ਵੀਰ ਸਰਦਾਰ ਜੋਗਾ ਸਿੰਘ ਜੀ, ਅਤੇ ਕਈ ਵਾਰੀ ਜੋਗਾ ਸਿੰਘ ਨੂੰ ਅਸੀਂ ਅਜੇਪਾਲ ਸਿੰਘ ਵੀ ਕਹਿੰਦੇ ਨੇ, ਦੋ ਨਾਵਾਂ ਨਾਲ ਜਾਣਿਆ ਜਾਂਦੇ। ਸ਼ਖਸੀਅਤ ਹੈਗੀ ਅਜੇਪਾਲ ਸਿੰਘ ਬਾਠ ਅਤੇ ਜੋਗਾ ਸਿੰਘ ਬਾਠ। ਸੋ ਅਸੀਂ ਜਿਹੜਾ ਪਿਆਰ ਦੇ ਨਾਲ ਜਿਹੜਾ ਜਦ ਯਾਦ ਆ ਜਾਵੇ ਜਿਹੜਾ ਨਾਂ, ਉਹਦੇ ਨਾਲ ਹੀ ਇਹਨਾਂ ਨੂੰ ਪੁਕਾਰ ਲੈਂਦੇ ਹਾਂ। ਸੋ ਕਾਰੋਬਾਰੀ ਪਰ ਸੱਜਣ ਨੇ ਇਹ ਵੀ, ਔਰ ਇਹਨਾਂ ਦੇ ਕਾਰੋਬਾਰਾਂ ਵਾਸਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ। ਸੋ ਇਹਨਾਂ ਕੋਲ ਵੀ ਜਿਹੜੇ ਸੱਤਾਂ ਸੂਬਿਆਂ ਦੇ ਵਿੱਚ ਅਮੈਰੀਕਾ ਦੇ ਵਿੱਚ ਇਹਨਾਂ ਦੇ ਹੋਟਲ ਨੇ। ਸੋ ਸੋ ਉਸ ਕਾਰੋਬਾਰ ਤੋਂ ਬਖਸ਼ਿਸ਼ ਪਾਤਸ਼ਾਹ ਨੇ ਇਹਨਾਂ ਦੇ ਕੋਲੋਂ ਵੀ ਬਹੁਤ ਵੱਡੀ ਵੱਡੀ ਲਈ ਹੋਈ ਹੈ। ਸੋ ਸੈਕਰਾਮੈਂਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਦੇ ਬਹੁਤ ਜੁੜੇ ਹੋਏ ਨੇ, ਨੇੜਿਓਂ ਹੋ ਕੇ ਨੇ। ਜਿਹੜਾ ਜਿੱਥੋਂ ਤੱਕ ਰੈਡਿੰਗ ਦਾ ਗੁਰਦੁਆਰਾ ਵੀ, ਉਹ ਇਹਨਾਂ ਦੇ ਪਰਿਵਾਰ ਨੇ ਹੀ ਆਪੋ ਤਿਆਰ ਕੀਤਾ ਹੋਇਆ ਰੈਡਿੰਗ ਦਾ ਗੁਰਦੁਆਰਾ ਹੈਗਾ। ਸੋ ਸੇਵਾ ਗੁਰੂ ਸਾਹਿਬਾਂ ਦੇ ਦਰ 'ਤੇ ਵੀ ਜੁੜੇ ਹੋਏ ਨੇ, ਨਾਲ ਨਾਲ ਪਾਤਸ਼ਾਹ ਸੇਵਾਵਾਂ ਸੱਤ ਸੂਬਿਆਂ ਦੇ ਵਿੱਚ ਹੋਟਲਾਂ ਨੂੰ ਮੇਰਾ ਖਿਆਲ ਹਰ ਸਾਲ ਹੀ ਸੋਚ ਰਿਹਾ। ਮੈਂ ਹੁਣ ਸਵੇਰੇ ਪੁੱਛ ਰਿਹਾ ਜੀ ਕੋਈ ਹੋਰ ਨਵਾਂ ਤਾਂ ਨਹੀਂ, ਕਹਿੰਦੇ ਜਿੱਦਣ ਟਰੰਪ ਅਜੇ ਥੋੜ੍ਹਾ ਤੰਗ ਕਰ ਰਿਹਾ, ਜਿੱਦਣ ਘੱਟ ਕਰਨਾ ਤੰਗ ਕਰੇਗਾ ਤਾਂ ਹੋਰ ਲੈ ਲਾਂਗੇ। ਸੋ ਠੀਕ ਹੈ। ਸੋ ਕਾਰੋਬਾਰ ਦੇ ਵਿੱਚ ਮੇਰੇ ਪਾਤਸ਼ਾਹ ਨੇ ਇਹਨਾਂ 'ਤੇ ਵੀ ਬਹੁਤ ਹੀ ਬਹੁਤ ਜ਼ਿਆਦਾ ਕਿਰਪਾ ਕੀਤੀ ਹੋਈ ਆ। ਸੋ ਗੁਰੀਨ ਬਾਜ ਇਹਨਾਂ ਨੂੰ ਵੀ ਇੰਨੀਆਂ ਖੁਸ਼ੀਆਂ ਨਾਲ ਝੋਲੀਆਂ ਭਰੀ ਰੱਖਣਾ। ਦੋਨੇ ਭਰਾਵਾਂ ਨੇ, ਦੋ ਭਰਾ ਨੇ, ਦੋਨੇ ਭਰਾ ਰਲ ਕੇ ਚਲਾਉਂਦੇ ਨੇ, ਬਹੁਤ ਖੁਸ਼ੀ ਆ ਜੀ। ਸੋ ਮੈਨੂੰ ਖੁਸ਼ੀ ਆ ਜੀ ਇਹ ਪ੍ਰਜੈਂਟ ਕਰਦੇ ਹੋਏ ਮਾਣ ਸਦਾ।

ਜੋਗਾ ਸਿੰਘ ਬਾਠ ਉਹਨਾਂ ਨੂੰ ਕਿਰਪਾ ਕਰ ਲਈ ਜੀ। ਸੋ ਇਹਨਾਂ ਇਹਨਾਂ ਦਾ ਵੀ ਜਿਹੜਾ ਅਵਾਰਡ ਹੈਗਾ ਵੀ ਪੰਥਕ ਸੇਵਾ ਅਵਾਰਡ ਦੇ ਨਾਂ ਥੱਲੇ ਆ ਜੀ, ਪ੍ਰੈਜੈਂਟੇਟਿਵ ਸਰਦਾਰ ਜੋਗਾ ਸਿੰਘ ਬਾਠ ਇਨ ਰੈਕਗਨੀਸ਼ਨ ਆਫ ਯੋਰ ਆਊਟਸਟੈਂਡਿੰਗ ਪੰਥਕ ਸੇਵਾ, ਸਪੋਰਟ ਐਂਡ ਸਟੈਡਫਾਸਟ ਕਮਿਟਮੈਂਟ ਟੂ ਦ ਸਿੱਖ ਪੰਥ, ਇਨਕਲੂਡਿੰਗ ਯੋਰ ਇਨਵੈਲਿਊ ਔਰ ਵੈਲਿਊਏਬਲ ਕੰਟਰੀਬਿਊਸ਼ਨਸ ਟੂ ਦੀ ਦੀਵਾਨ ਤੋਰਮਲ ਜਹਾਜੀ ਹਵੇਲੀ ਪ੍ਰੋਜੈਕਟ। ਅਸਲ ਜਹਾਜ਼ ਹਵੇਲੀ ਅਸਲ ਨਾਂ ਹੈ ਜੀ ਉਹਦਾ, ਸੋ ਟਾਈਪਿੰਗ ਦੇ ਵਿੱਚ ਸਾਤੋਂ ਜਹਾਜੀ ਲਿਖ ਹੋ ਗਿਆ। ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਜੀ ਸੋ ਵੱਲੋਂ ਇਹ ਸਨਮਾਨ ਪੇਸ਼ ਕੀਤਾ ਜਾ ਰਿਹਾ।

0: ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਤਹਿ ਦਿਲ ਤੋਂ ਤਿੰਨਾਂ ਭਰਾਵਾਂ ਦਾ, ਚੌਥੇ ਮੇਰੇ ਛੋਟੇ ਬੱਚੇ ਹੋ ਤਾਂ ਮੇਰੇ ਗ੍ਰੈਂਡ ਚਿਲਡਰਨ ਵਰਗਾ ਹੀ ਹੈਗਾ, ਸੋ ਲਖਵਿੰਦਰ ਸਿੰਘ ਤਾਂ ਮੇਰਾ ਖਿਆਲ ਮੇਰੇ ਪੋਤੇ ਪੋਤਿਆਂ ਦੋਤੇ ਇਹਦੀ ਉਮਰ ਦੇ ਪਹੁੰਚਣ ਵਾਲੇ ਨੇ, ਸੋ ਇਸ ਕਰਕੇ ਮੈਂ ਤੀਜੀ ਪੀੜ੍ਹੀ ਨੂੰ ਗਿਣਦਾਗਾ, ਦੂਜੀ ਵੀ ਨਹੀਂ ਗਿਣਦਾ। ਤੋ ਚੜ੍ਹਦੀ ਕਲਾ ਚੜ੍ਹਾ ਯਾਰ ਨੌਜਵਾਨ ਔਰ ਗੁਰਸਿੱਖ ਹੈ, ਨਾਮ ਜਪਣ ਵਾਲਾ ਸਿੱਖ ਹੈ, ਨਾਮ ਜਪਣ ਵਾਲੇ ਪਰਿਵਾਰ ਚੋਂ ਆਇਆ ਹੋਇਆ, ਸੋ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਅਤੇ ਮਾਣ ਹੈ ਵੀ ਤੁਸੀਂ ਚੜ੍ਹਦੀ ਕਲਾ 'ਚ ਸੇਵਾਵਾਂ ਨਿਭਾਉਂਦੇ ਰਹੋ। ਦੀਵਾਨ ਟੋਡਰਵਾਲ ਬਾਰੇ ਫਾਊਂਡੇਸ਼ਨ ਦੇ ਹੋਰ ਕੰਮਾਂ ਬਾਰੇ ਇਹ ਆਪ ਦੱਸ ਦੇਣਗੇ, ਸੋ ਮੈਂ ਇੱਥੇ ਆਪ ਜੀ ਤੋਂ ਖਿਮਾ ਦਾ ਜਾ ਚੁੱਕਾਂ ਅਤੇ ਮੇਰੇ ਪਾਸ ਤੁਹਾਨੂੰ ਚੜ੍ਹਦੀ ਕਲਾ ਹਮੇਸ਼ਾ ਬਖਸ਼ਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਗਿਆਨ ਸਿੰਘ ਜੀ ਸੰਧੂ ਹੋਣਾ ਦਾ, ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਸੱਜਣਾਂ ਦਾ ਜੋ ਹੈ ਇੰਟਰੋਡਕਸ਼ਨ ਦੇ ਨਾਲ ਨਾਲ ਉਹਨਾਂ ਦੀ ਕੰਟਰੀਬਿਊਸ਼ਨ ਜੋ ਹੈ ਉਹ ਵੀ ਆਪ ਜੀ ਨਾਲ ਸਾਂਝੀ ਕੀਤੀ ਹੈ। ਬੇਨਤੀ ਕਰਦੇ ਹਾਂ ਕਿ ਜੋ ਮੁੱਖ ਸੇਵਾ ਦੇ ਸੇਵਾਦਾਰ ਦੇ ਤੌਰ 'ਤੇ ਜੋ ਉੱਥੇ ਇਹ ਰੋਲ ਨਿਭਾ ਰਹੇ ਹਨ ਭਾਈ ਲਖਵਿੰਦਰ ਸਿੰਘ ਜੀ ਕਾਨੇ ਕੇ, ਜਿਨ੍ਹਾਂ ਬਾਰੇ ਆਪਾਂ ਨੇ ਬਹੁਤ ਕੁਛ ਸੁਣ ਲਿਆ ਹੈ, ਦੋ ਚਾਰ ਮਿੰਟ ਵਾਸਤੇ ਉਹ ਸੰਗਤਾਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹਨ। ਆਪਾਂ ਆਓ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਸਤਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਾਰਾ ਗਿਆਨ ਸਿੰਘ ਸੰਧੂ ਹੋਰਾਂ ਨੇ ਸੱਜਣਾਂ ਬਾਰੇ ਜਾਣਕਾਰੀ ਦੇ ਹੀ ਦਿੱਤੀ ਹੈ, ਕਿਉਂਕਿ ਮੈਂ ਤਾਂ ਬਹੁਤ ਛੋਟਾ ਹੈਗਾ ਇਹਨਾਂ ਦੇ ਬੱਚਿਆਂ ਵਰਗਾ। ਅਸੀਂ ਸਾਰੇ ਜਿਹੜੀਆਂ ਇਹ ਸੇਵਾਵਾਂ ਨੇ, ਚਾਹੇ ਨਵੇਂ ਘਰ ਬਣ ਰਹੇ ਆ ਜਿਸ ਤਰ੍ਹਾਂ ਲੋੜਵੰਦ ਲੋਕਾਂ ਦੇ ਪੰਜਾਬ ਦੇ ਵਿੱਚ, ਅਤੇ ਮੈਡੀਕਲ ਸੇਵਾਵਾਂ ਚੱਲ ਰਹੀਆਂ ਨੇ, ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੀ ਗਿਣਤੀ ਕਾਫੀ ਵੱਡੀ ਹੈ, ਅਤੇ ਆਪਣੇ ਕੋਲ ਜਿਹੜਾ ਟਾਈਮ ਹੈ ਉਹ ਬੜਾ ਥੋੜ੍ਹਾ ਹੈ। ਅਤੇ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਆਪ ਕਰਦੇ ਹੈ। ਜੇ ਕਲਗੀਧਰ ਪਾਤਸ਼ਾਹ ਇਸ ਧਰਤੀ 'ਤੇ ਇਸ ਸੰਸਾਰ ਦੇ ਵਿੱਚ ਆਏ, ਆਪਾਂ ਨੂੰ ਉਹਨਾਂ ਨੇ ਇੱਕ ਨੇਕ ਉਪਦੇਸ਼ ਦਿੱਤਾ। ਕਵੀ ਸੰਤੋਖ ਸਿੰਘ ਕਹਿੰਦੇ ਆ, ਸਾਈ ਜਾਤੀ ਏਕਤਾ ਅਨੇਕਤਾ ਬਲਾਏ ਜਾਤੀ, ਹੋਪਤੀ ਕਚੀਨ ਤਾਕਤਾ ਬਨ ਕਰਾਨਕੀ, ਪਾਪ ਹੀ ਪ੍ਰਪੱਕ ਜਾਤੇ ਧਰਮਤ ਸੱਕ ਜਾਤੇ, ਵਰਨ ਕਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ, ਮਿਟ ਜਾਤੀ ਕਥਾ ਵੇਦਨ ਪੁਰਾਣ ਕੀ, ਅਗਰ ਗੁਰੂ ਗੋਬਿੰਦ ਸਿੰਘ ਪਰਮ ਪੁਰਖ ਮੂਰਤ ਨਾ ਹੋਤੀ, ਜੋ ਪੈ ਕਰਨਾ ਨਿਧਾਨ ਕੀ। ਜੇ ਸਤਿਗੁਰ ਇਸ ਧਰਤੀ 'ਤੇ ਨਾ ਆਉਂਦੇ ਤਾਂ ਇਸ ਦੀ ਜਿਹੜੀ ਦਸ਼ਾ ਅਤੇ ਦਿਸ਼ਾ ਹੋਰ ਹੋਣੀ ਸੀ, ਅਤੇ ਆਪਾਂ ਨੂੰ ਜਿਹੜੀ ਇਹ ਸੇਵਾ ਦਾ ਸੰਜਮ ਦਾ ਪਿਆਰ ਦਾ ਮੁਹੱਬਤ ਦਾ ਸੁਨੇਹਾ ਦਿੱਤਾ ਹੈ, ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਆਪਾਂ ਭਰਾ ਬਣ ਸਕੇ ਹਾਂ। ਅਤੇ ਮੈਨੂੰ ਬੜਾ ਮਾਣ ਹੈ ਮੇਰੇ ਸਾਰੇ ਸੱਜਣਾਂ 'ਤੇ, ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਸਾਰੇ ਆਪਾਂ ਰਲ ਮਿਲ ਕੇ, ਚਾਹੇ ਉਹ ਦੀਵਾਨ ਟੋਡਰਮੱਲ ਦੀ ਜਹਾਜ਼ੀ ਹਵੇਲੀ ਦਾ ਕਾਰਜ ਹੈ, ਚਾਹੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਰਜ ਹੈ, ਵੀ ਆਪਾਂ ਸਾਰੇ ਸੱਜਣ ਰਲ ਮਿਲ ਕੇ ਇਸ ਕਾਰਜ ਨੂੰ ਅੱਗੇ ਲੈ ਕੇ ਚੱਲੀਏ। ਅਤੇ ਮੈਂ ਕਰਨ ਵਾਲਾ ਮੈਂ ਕੁਛ ਨਹੀਂ, ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ, ਕਬੀਰਾ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕੁਛ ਹਰ ਕੀਆ ਪਿਓ ਕਬੀਰ ਕਬੀਰ। ਇਹ ਸਾਰਾ ਕੁਛ ਉਹ ਕਰਤਾ ਪੁਰਖ ਆਪ ਕਰ ਰਿਹਾ। ਅਤੇ ਜਦੋਂ ਅਸੀਂ ਸ਼ੁਰੂ ਕੀਤਾ ਸੀ, ਜੀਰੋ ਲੈਵਲ ਤੋਂ ਪ੍ਰੋਜੈਕਟ ਸ਼ੁਰੂ ਕੀਤਾ ਸੀ, ਅਤੇ ਅੱਜ ਸਾਡੇ ਕੋਲ ਕਰੋੜਾਂ ਖਰਬਾਂ ਰੁਪਈਆਂ ਵਾਲੇ ਸੱਜਣ ਆਪਣੇ ਆਪ ਪਹੁੰਚ ਗਿਆ। ਮੈਨੂੰ ਲੱਗਦਾ ਵੀ ਜਿੰਨਾ ਚਿਕਰ ਮਨੁੱਖ ਦੇ ਵਿੱਚ ਇਮਾਨਦਾਰੀ ਰਹਿੰਦੀ ਹੈ, ਅਤੇ ਉਹ ਇਮਾਨਦਾਰੀ ਇੱਕ ਅਜਿਹੀ ਸ਼ਕਤੀ ਹੈ ਕਿ ਜਿਹੜੀ ਮਾਇਆ ਹੈ ਉਹ ਜ਼ਰੂਰ ਫਿਰ ਚਰਨਾਂ ਦੇ ਵਿੱਚ ਆ ਬਰਾਜਦੀ ਹੈ। ਅੱਜ ਸਾਡੇ ਕੋਲ ਇਹ ਸੱਜਣਾਂ ਤੋਂ ਇਲਾਵਾ ਬਹੁਤ ਸਾਰੇ ਸੱਜਣ ਇੰਗਲੈਂਡ ਤੋਂ, ਜਿਨ੍ਹਾਂ ਦਾ ਕਾਰੋਬਾਰ ਜਹਾਜ਼ਾਂ ਦਾ ਕਾਰੋਬਾਰ ਹੈ, ਉਹ ਸੱਜਣ ਵੀ ਉਸ ਧਰਤੀ 'ਤੇ ਆਪਣਾ ਦਸਵੰਧ ਕੱਢਣ ਦੇ ਲਈ ਪਹੁੰਚੇ ਹੋਏ ਹੈ। ਅਤੇ ਮਤਲਬ ਕਿ ਅਸੀਂ ਕਦੇ ਵੀ ਕਿਸੇ ਤੋਂ ਮਾਇਆ ਦੀ ਮੰਗ ਨਹੀਂ ਕੀਤੀ, ਕਦੇ ਵੀ ਲਖਵਿੰਦਰ ਸਿੰਘ ਨੇ ਫੋਨ ਨਹੀਂ ਕੀਤਾ ਵੀ ਮਾਇਆ ਦੀ ਲੋੜ ਹੈ, ਅਤੇ ਮਾਇਆ ਲੈਣ ਦੇ ਵਿੱਚ ਲੱਗੀ ਖੜੀ ਹੈ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ, ਅਤੇ ਜਿੰਨਾ ਚਿਕਰ ਆਪਾਂ ਇਮਾਨਦਾਰੀ ਨਾਲ ਇਸ ਕਾਰਜ ਨੂੰ ਕਰਦੇ ਹਾਂ, ਗੁਰੂ ਸਾਹਿਬ ਦੀ ਬਖਸ਼ ਦੇ ਨਾਲ ਕਰਦੇ ਹਾਂ, ਤਾਂ ਫਿਰ ਕਿਤੇ ਵੀ ਮਾਇਆ ਦੀ ਘਾਟ ਨਹੀਂ ਆਉਂਦੀ। ਚਾਹੇ ਉਹ ਘਰ ਹੋਵੇ, ਚਾਹੇ ਦੇਸ਼ ਹੋਵੇ, ਚਾਹੇ ਪ੍ਰਦੇਸ਼ ਹੋਵੇ, ਫਿਰ ਗੁਰੂ ਸਾਹਿਬ ਦੀ ਕਲਾ ਹਮੇਸ਼ਾ ਜਿਹੜੀ ਵਰਤਦੀ ਰਹਿੰਦੀ ਹੈ। ਅਤੇ ਜਿਹੜੀ ਜਿਹੜਾ ਪਿਆਰ ਹੈ, ਮੁਹੱਬਤ ਹੈ, ਉਹੀ ਅਸਲੀ ਸਫ਼ਰ ਹੈ ਸਾਡਾ। ਅਤੇ ਜ਼ਿੰਦਗੀ ਹੈ ਜਿਹੜੀ ਇੱਕ ਪਿਆਰ ਦਾ ਗੀਤ ਹੈ। ਮੈਂ ਹਮੇਸ਼ਾ ਪਿਆਰ ਦਾ, ਮੁਹੱਬਤ ਦਾ ਹਮ ਹੀ ਰਿਹਾ। ਅਤੇ ਜਿਵੇਂ ਸਤਿਗੁਰ ਰਵਿਦਾਸ ਕਹਿੰਦੇ, ਤੂੰ ਹੀ ਮੋਹੀ, ਮੋਹੀ ਤੂੰ ਹੀ ਅੰਤਰ ਕੈਸਾ। ਜਦੋਂ ਆਪਾਂ ਆਪਣਾ ਜੀਵਨ ਸੱਚਮੁੱਚ ਆਪਾਂ ਆਪਣੇ ਆਪ ਨਾਲ ਜੁੜ ਜਾਂਦੇ ਹਾਂ, ਤਾਂ ਆਪਾਂ ਇੱਕ ਰੱਬ ਦਾ ਰੂਪ ਹੋ ਜਾਂਦੇ ਹਾਂ। ਅਤੇ ਆਪਣੇ ਆਪ ਨੂੰ ਖੋਜਣਾ ਹੀ ਪਰਮਾਤਮਾ ਨੂੰ ਪਾਉਣਾ। ਅਤੇ ਸਭ ਕੁਛ ਮਨੁੱਖ ਦੇ ਅੰਦਰ ਹੀ ਹੈ। ਮਨੁੱਖ ਇੱਕ ਬਹੁਤ ਵੱਡਾ ਖਜ਼ਾਨਾ ਹੈਗਾ। ਅਤੇ ਇਹ ਸਾਰੇ ਜਦੋਂ ਮਨੁੱਖ ਆਪਣਾ ਹਿਸਾਬ ਕਿਤਾਬ ਕਰਨ ਲੱਗ ਜੇ ਆਪਣੇ ਆਪ ਨਾਲ, ਫਿਰ ਜਿਹੜੇ ਉਹਦੇ ਸਾਰੇ ਕਾਰਜ ਆ ਜਿਹੜੇ ਉਹ ਬਹੁਤ ਨੇੜੇ ਹੋ ਜਾਂਦੇ ਆ, ਉਹ ਆਪਣੇ ਆਪ ਹੀ ਹੋ ਜਾਂਦੇ ਆ। ਅਤੇ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਮਹਾਨ ਕਾਰਜ ਨੂੰ ਕਰੀਏ ਅਤੇ ਲੋਕ ਸੁਖੀਆ, ਪਰਲੋਕ ਸਹੇਲੇ ਬਣੀਏ। ਅਤੇ ਮੈਂ ਸਾਰੇ ਸੱਜਣਾਂ ਦਾ, ਭਾਈ ਬਹਾਦਰ ਸਿੰਘ ਜੀ USA, ਨਿਰਮਲ ਸਿੰਘ ਜੀ ਚੰਦੀ, ਜੋਗਾ ਸਿੰਘ ਬਾਠ ਔਰ ਸਾਡੇ ਫਾਊਂਡੇਸ਼ਨ ਦੇ ਸਾਰੇ ਕਰਤਾ ਬਾਨੀ ਗਿਆਨ ਸਿੰਘ ਜੀ ਸੰਧੂ ਸਾਹਿਬ, ਅਤੇ ਇੱਥੋਂ ਦੀ ਜੋ ਕਮੇਟੀ ਹੈ ਗੁਰਮੀਤ ਸਿੰਘ ਜੀ ਧਾਲੀਵਾਲ, ਅਤੇ ਭਾਈ ਬਲਵੀਰ ਸਿੰਘ ਜੀ ਨੇਜਰ ਆ, ਜੋ ਬੜੇ ਸਾਡੇ ਪਿਆਰੇ ਸੱਜਣ ਨੇ, ਜਿਨ੍ਹਾਂ ਦਾ ਮੇਰਾ ਇਹਨਾਂ ਨਾਲ ਵੀ ਮਤਲਬ ਕਿ ਇੱਕ ਦਾਦੇ ਪੋਤਿਆਂ ਵਾਲਾ ਮੋਹ ਹੈ। ਅਤੇ ਇਹ ਸਾਰੇ ਮੈਨੂੰ ਪ੍ਰੇਮ ਕਰਦੇ ਆ। ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਪ੍ਰੇਮ ਨੂੰ ਮੈਂ ਨਿਭਾ ਸਕਾਂ। ਅਤੇ ਮੈਂ ਸਾਰੇ ਸੱਜਣਾਂ ਦਾ, ਸਾਰੀ ਕਮੇਟੀ ਦਾ, ਕਾਲੋਂ ਸਾਹਿਬ ਹੋਰਿਆਂ ਦਾ ਅਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇੱਥੇ ਸਮਾਂ ਦਿੱਤਾ ਔਰ ਸੱਜਣ ਆਏ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ। ਅਤੇ ਇਹਦੇ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਸਾਡੇ ਕੁਛ ਪਿੰਡ ਦੇ ਬੇਟੀਆਂ ਜਿਹੜੀਆਂ ਇੱਥੇ ਪੜ੍ਹ ਰਹੀਆਂ ਨੇ, ਸਰੀ ਦੇ ਵਿੱਚ ਕੁਛ ਬੇਟੇ ਸਟੱਡੀ ਕਰ ਰਹੇ ਹੈ, ਮੈਂ ਸੋਚਿਆ ਸੀ ਵੀ ਉਹਨਾਂ ਨੂੰ ਵੀ ਜ਼ਰੂਰ ਇੱਥੇ ਦਰਬਾਰ ਸਾਹਿਬ ਦੇ ਵਿੱਚ ਲਿਆ ਕੇ ਉਹਨਾਂ ਨੂੰ, ਚਲੋ ਛੋਟਾ ਜਿਹਾ ਸਨਮਾਨ ਹੁੰਦਾ ਅਤੇ ਇੰਨੇ ਨਾਲ ਉਹਨਾਂ ਨੂੰ ਆਪਦਾਪਣ ਜਾਪਦਾ, ਇਸ ਕਰਕੇ ਉਹਨਾਂ ਦਾ ਵੀ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ। ਮੈਂ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ਕਾਨੇਕੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਜੋ ਹੈ ਸਾਂਝ ਪਾਈ, ਅਤੇ ਖਾਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ, ਜਿਨ੍ਹਾਂ ਨੇ ਇਹ ਸਾਰੇ ਪਤਵੰਤੇ ਸੱਜਣ ਅੱਜ ਲਿਆ ਕੇ ਸਾਡੇ ਨਾਲ ਇਹਨਾਂ ਦੀ ਸਾਂਝ ਪਵਾਈ ਹੈ। ਭਾਈ ਨਿਰਮਲ ਸਿੰਘ ਜੀ ਚੰਦੀ ਅਤੇ ਦੂਸਰੇ ਦੋਵੇਂ ਵੀਰ ਜੋ ਅੱਜ ਇੱਥੇ ਇਹਨਾਂ ਦੇ ਅਤੇ ਖਾਸ ਕਰਕੇ ਜਿਹੜੇ ਸਾਡੇ ਖਾਸ ਮਹਿਮਾਨ ਸਰਦਾਰ ਨਿਰਮਲ ਸਿੰਘ ਜੀ ਚੰਦੀ ਅਤੇ ਭਾਈ ਬਹਾਦਰ ਸਿੰਘ ਜੀ ਅਤੇ ਭਾਈ ਜੋਗਾ ਸਿੰਘ ਜੀ ਬਾਠ, ਇਹਨਾਂ ਨੇ ਜੋ ਇੱਕ ਖਾਸ ਉੱਦਮ ਕਰਕੇ ਸਾਡੇ ਪਾਸ ਇੱਥੇ ਪਹੁੰਚੇ ਹਨ, ਸਾਨੂੰ ਬਹੁਤ ਹੀ ਖੁਸ਼ੀ ਹੈ। ਅਤੇ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਬਹੁਤ ਬਹੁਤ ਜੀ ਆਇਆਂ ਵੀ ਆਖਦੇ ਹਾਂ। ਅਤੇ ਮੈਂ ਬੇਨਤੀ ਕਰਦਾ ਹਾਂ ਕਿ ਜਿੱਥੇ ਆਪ ਜੀ ਬਾਰੇ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਦੇ ਨਾਲ ਆਪ ਜੀ ਦੀ ਸਾਂਝ ਪਾਈ ਹੈ, ਆਪ ਵੀ ਦੋ ਦੋ ਮਿੰਟ ਆ ਕੇ ਅਤੇ ਜ਼ਰੂਰ ਸੰਗਤਾਂ ਦੇ ਨਾਲ ਇੱਕ

0: ਫਤਿਹ ਸਾਂਝੀ ਕਰੋ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਭਾਈ ਬਹਾਦਰ ਸਿੰਘ ਜੀ ਹੁਣਾਂ ਨੂੰ ਕਿ ਉਹ ਸਟੇਜ 'ਤੇ ਆ ਕੇ ਸੰਗਤਾਂ ਦੇ ਨਾਲ ਦੋ ਚਾਰ ਮਿੰਟ ਵਾਸਤੇ ਆਪਣੀ ਫਤਿਹ ਦੀ ਸਾਂਝ ਪਾਉਣ। ਆਓ ਭਾਈ ਸਾਹਿਬ ਜੀ ਪਾਸੋਂ ਉਹਨਾਂ ਦੇ ਵਿਚਾਰ ਸੁਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਾਵਰ ਛੱਤਰ ਤਖਤ ਦੇ ਬਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਆਪ ਜੀ ਗੁਰੂ ਸਿੱਖ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਨੇ ਸਾਨੂੰ ਇੰਨਾ ਮਾਣ ਬਖਸ਼ਿਆ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਸੱਚੇ ਪਾਤਸ਼ਾਹ ਇਹਨਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ। ਸੇਵਾਵਾਂ ਜਦੋਂ ਆਪਾਂ ਸੇਵਾਦਾਰ ਆਪਾਂ ਸੇਵਾ ਕਰਦੇ ਹਾਂ ਜੀ, ਆਪਾਂ ਇਸ ਦੀ ਆਸ ਨਹੀਂ ਰੱਖਦੇ। ਆਪਾਂ ਸਾਰੇ ਸੇਵਾਵਾਂ ਵਿੱਚ ਲੱਗੇ ਹੋਏ ਨੇ। ਆਪਾਂ ਚਾਹੁੰਦੇ ਹਾਂ ਕਿ ਸੇਵਾਵਾਂ ਵੱਧ ਤੋਂ ਵੱਧ ਹੋਣ। ਛੁਪੇ ਰਹਿਣ ਦੀ ਚਾਹ ਜਿਹੜੀ ਹੈਗੀ ਉਹ ਹਮੇਸ਼ਾ ਲੱਗੀ ਰਹਿੰਦੀ ਹੈ ਕਿ ਘੱਟ ਤੋਂ ਘੱਟ ਜਿਹੜਾ ਹੈਗਾ ਅਸੀਂ ਸਾਹਮਣੇ ਆਇਆ ਜਾਵੇ, ਕਿਉਂਕਿ ਸੇਵਾਵਾਂ ਜਿਹੜੀਆਂ ਹੈਗੀਆਂ ਨਿਮਰਤਾ ਸਹਿਜ ਅਤੇ ਪਿਆਰ ਨਾਲ ਨਿਭ ਜਾਣ, ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਮੈਂ ਬੜਾ ਚੰਗਾ ਲੱਗਿਆ ਬਲਪ੍ਰੀਤ ਸਿੰਘ ਹੁਣਾਂ ਨੇ ਜੋ ਇੱਥੇ ਸੰਸਥਾ ਬਣਾ ਕੇ ਉਹ ਸੇਵਾ ਨਿਭਾ ਰਹੇ ਨੇ, ਇਸੇ ਤਰ੍ਹਾਂ ਅਸੀਂ ਵੀ ਇੱਕ ਮੈਂ ਆਪ ਜੀ ਨਾਲ ਜ਼ਰੂਰੀ ਸਾਂਝੀ ਗੱਲ ਕਰਨੀ ਚਾਹਾਂਗਾ ਕਿ ਇੱਥੇ ਦੀਆਂ ਸਰਕਾਰਾਂ, ਕੈਨੇਡੀਅਨ ਸਰਕਾਰ ਹੋਵੇ ਚਾਹੇ ਅਮੈਰੀਕਨ ਸਰਕਾਰ ਹੋਵੇ, ਸਾਡੀ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਅਤੇ ਮੰਨਦੇ ਵੀ ਨੇ। ਇਸੇ ਤਰੀਕੇ ਦੇ ਨਾਲ ਅਸੀਂ ਅਮੈਰੀਕਾ ਦੀ ਧਰਤੀ ਦੇ ਵਿੱਚ ਵੀ ਕੁਝ ਸਮੇਂ ਪਹਿਲਾਂ ਸਾਡੀ ਓਰਗਨ ਸਟੇਟ ਦੇ ਵਿੱਚ ਇੱਕ ਦਸਤਾਰ ਦਾ ਮਸਲਾ ਖੜਾ ਹੋਇਆ, ਜਿਹਦੇ ਕਿ ਉਹ ਐਕਚੁਲੀ 100 ਸਾਲ ਪਹਿਲਾਂ ਬਣਿਆ ਹੋਇਆ ਸੀ ਕਾਨੂੰਨ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਕੋਈ ਵੀ ਸਿਰ ਢੱਕ ਕੇ, ਨਾ ਸਿਰ 'ਤੇ ਚੁੰਨੀ ਜਾਂ ਦਸਤਾਰ ਬੰਨ੍ਹ ਕੇ ਕੋਈ ਪੜ੍ਹਾ ਨਹੀਂ ਸੀ ਸਕਦਾ। ਅਤੇ ਉਹ ਸਾਨੂੰ ਉਸਦਾ ਪਤਾ ਲੱਗਿਆ, ਉਹ 100 ਸਾਲ ਬਾਅਦ ਵੀ ਬਿਨਾਂ ਪੁੱਛਿਆ ਗਵਰਨਰ ਨੇ ਉਹਨੂੰ ਦੁਬਾਰਾ ਫਿਰ ਪੱਕਾ ਕਰਤਾ ਵੀ ਸਾਈਨ ਕਰ ਦਿੱਤੇ। ਸਾਨੂੰ ਪਤਾ ਲੱਗਿਆ ਉਹਦੇ ਬਾਰੇ ਤਾਂ ਵੀ ਇਸ ਤਰ੍ਹਾਂ ਹੋ ਗਈ, ਇਹ ਗਲਤ ਹੋ ਗਿਆ, ਕਿਉਂਕਿ ਚਲੋ ਅਸੀਂ ਮੌਕੇ 'ਤੇ ਸਟੇਟ ਦੇ ਵਿੱਚ ਬੈਠੇ ਹਾਂ, ਕੈਪੀਟਲ ਦੇ ਵਿੱਚ ਬੈਠੇ ਹਾਂ, ਅਸੀਂ ਰਾਈਟ ਵੇ ਉਹਦੇ 'ਤੇ ਅਪੀਲ ਪਾਤੀ ਵੀ ਨਹੀਂ, ਇਹ ਗਲਤ ਹੋ ਗਿਆ। ਸੋ ਮੈਂ ਇਹ ਕਹਿਣਾ ਚਾਹਾਂਗੇ ਕਿ ਉਸਦੇ ਅਪੀਲ ਜਿਹੜੀ ਸਾਨੂੰ ਕਰਬ 6 ਮਹੀਨੇ ਲੱਗੇ ਸਾਨੂੰ ਗਵਰਨਰ ਨੇ ਦੁਆਰਾ ਉਹ ਰੀਅਪੀਲ ਸਾਡੀ ਜਿਹੜੀ ਸੀਗੀ ਮਨਜ਼ੂਰ ਕਰਕੇ ਉਹਨੂੰ ਜਿਹੜਾ ਹੈਗਾ ਆ ਉਹ ਕੇਸ ਨੂੰ ਖਾਰਜ ਕਰ ਦਿੱਤਾ ਔਰ ਹਮੇਸ਼ਾ ਵਾਸਤੇ ਪੱਕਾ ਕਰਤਾ ਕਿ ਕੋਈ ਵੀ ਗੁਰਸਿੱਖ ਬੀਬੀ ਹੋਵੇ, ਸਿੰਘ ਹੋਵੇ, ਕਿਸੇ ਨੇ ਹਿਜਾਬ ਪਾਈ ਆ, ਕਿਸੇ ਨੇ ਚੁੰਨੀ ਲਈ ਆ, ਕਿਸੇ ਨੇ ਕੁਛ ਕੀਤਾ ਆ, ਉਹ ਆਪਣਾ ਖੁੱਲ੍ਹੇ ਪੱਧਰ 'ਤੇ ਜਾ ਕੇ ਆਪਣਾ ਉਹ ਪੜ੍ਹਾ ਸਕਦਾ, ਆਪਣੀ ਐਜੂਕੇਸ਼ਨ ਸੈਕਟਰ 'ਚ ਜਾ ਸਕਦਾ। ਸੋ ਇਹ ਸਾਡੀ ਪਹਿਲੀ ਇਹ ਉਪਲਬਧੀ ਸੀ। ਉਸ ਤੋਂ ਬਾਅਦ 9/11 ਹੋ ਗਿਆ, ਉਸ ਤੋਂ ਬਾਅਦ ਏਅਰਪੋਰਟਾਂ 'ਤੇ ਜਾਣਾ, ਸਾਨੂੰ ਦਸਤਾਰ ਦੇ ਮਸਲੇ ਪੈ ਗਏ, ਤਾਂ ਅਸੀਂ ਇੱਕ ਆਪਣਾ ਜਥਾ ਕਾਇਮ ਕੀਤਾ ਜਾ ਕੇ, ਅਸੀਂ ਡੀ ਸੀ ਉਸ ਬੁਸ਼ ਦੀ ਸਰਕਾਰ ਸੀ ਉਹਨਾਂ ਨੂੰ ਮਿਲੇ, ਉਹਨਾਂ ਨੂੰ ਇੱਕ ਆਈਡੀਆ ਦਿੱਤਾ ਵੀ ਸਾਨੂੰ ਇਹ ਬੜੀ ਪ੍ਰੋਬਲਮ ਹੈ, ਅਸੀਂ ਏਅਰਪੋਰਟਾਂ 'ਤੇ ਜਾਂਦੇ ਹਾਂ, ਸਾਨੂੰ ਕਹਿੰਦੇ ਦਸਤਾਰ ਲਾਓ, ਤਾਂ ਨਾ ਉੱਥੇ ਅਸੀਂ ਲਾ ਨਹੀਂ ਸਕਦੇ, ਲਾਉਂਦੇ ਹਾਂ, ਸਾਨੂੰ ਬੰਨ੍ਹਣ ਦਾ ਉੱਥੇ ਕੋਈ ਪ੍ਰਬੰਧ ਨਹੀਂ, ਕੋਈ ਸਾਧਨ ਨਹੀਂ, ਤਾਂ ਸਾਡੇ ਇੱਦਾਂ ਦਾ ਇੱਕ ਮਸ਼ੀਨ ਤਿਆਰ ਕੀਤੀ ਜਾਵੇ ਜਿਹੜੀ ਸਾਨੂੰ ਸਕੈਨ ਕਰ ਲਵੇ। ਸੋ ਉਹਨਾਂ ਨੇ ਕਿਹਾ, ਬੁਸ਼ ਸਾਹਿਬ ਨੇ, ਕਿ ਅਸੀਂ ਤੁਹਾਨੂੰ ਇੱਕ ਬੀਬੀ ਨੂੰ ਬੁਲਾਉਂਦੇ ਹਾਂ ਜਿਹੜੀ ਕਿ ਸਾਰੀ ਅਮੈਰੀਕਾ ਨੂੰ ਡੀਲ ਕਰਦੀ ਹੈ ਟੀ ਐੱਸ ਏ ਡਿਪਾਰਟਮੈਂਟ ਦੀ, ਤਾਂ ਉਹਨੇ ਸਾਡੀ ਅਪਾਇੰਟਮੈਂਟ ਉਹਨਾਂ ਨਾਲ ਲੈ ਦਿੱਤੀ, ਸਾਨੂੰ ਉਸੇ ਦਿਨ ਵਿੱਚ ਸਾਨੂੰ ਅਸੀਂ ਉਹਨਾਂ ਨਾਲ ਮਿਲੇ। ਉਸ ਬੀਬੀ ਨੇ ਸਾਡੀ ਗੱਲ ਨੂੰ ਸੁਣਿਆ, ਸਮਝਿਆ, ਕਹਿੰਦੀ ਵੀ ਵੀ ਵਿਲ ਡੂ ਸਮਥਿੰਗ। ਉਹਨੇ 6 ਮਹੀਨੇ ਲੱਗੇ ਜੀ, 6 ਮਹੀਨੇ ਬਾਅਦ ਹਰ ਅਮੈਰੀਕਾ ਦੇ ਏਅਰਪੋਰਟ ਦਿੱਤੀ ਇੱਕ ਇੱਕ ਮਸ਼ੀਨ, ਸਕੈਨਿੰਗ ਮਸ਼ੀਨ ਲਗਾਤੀ ਗਈ ਸੀਗੀ। ਸੋ ਬੜੀ ਉਪਲਬਧੀ, ਵੱਡੀ ਉਪਲਬਧੀ ਸੀ ਸਾਡੀ ਇਹ। ਉਸ ਤੋਂ ਬਾਅਦ ਕੀ ਹੋਇਆ ਜੀ, ਦੁਬਾਰਾ ਟਰੰਪ ਦੀ ਸਰਕਾਰ ਆਈ ਇਹ ਤੋਂ ਪਹਿਲਾਂ ਵਾਲੀ, ਇਹਦੇ ਵਿੱਚ ਇਹਨਾਂ ਨੇ ਕਿ ਬਾਰਡਰ 'ਤੇ ਜਦੋਂ ਲੋਕ ਆਉਂਦੇ ਸੀ ਤਾਂ ਇਹਨਾਂ ਨੇ ਕਰਤਾ ਕਿ ਬਾਰਡਰ, ਟਰੰਪ ਸਾਹਿਬ ਨੇ, ਕਿ ਕੋਈ ਵੀ ਬੰਦਾ ਅਸੀਂ ਹੁਣ ਇੱਥੇ ਕੰਟਰੀ ਜਿਹੜਾ ਇੰਟਰ ਹੋ ਗਿਆ ਉਹਨੂੰ ਵਾਪਸ ਭੇਜਣਾ। ਤਾਂ ਉਹਨੇ ਜਿੰਨੀਆਂ ਜੇਲ੍ਹਾਂ ਸੀਗੀਆਂ ਪਹਿਲਾਂ ਤਾਂ ਉਹ ਭਰੀਆਂ, ਉਸ ਤੋਂ ਬਾਅਦ ਉਹਨੇ ਜਿੰਨੇ ਕੈਂਪ ਸੀਗੇ ਲਗਾਏ ਗਏ ਉਹ ਭਰੇ, ਉਸ ਤੋਂ ਬਾਅਦ ਇੱਕ ਸਾਡੇ ਕੋਲ ਜੇਲ੍ਹ ਹੈ ਜੀ ਓਰਗਨ ਦੇ ਵਿੱਚ, ਉਹ ਲਾਈਫ ਪ੍ਰਿਜ਼ਨ ਜੇਲ੍ਹ ਹੈ, ਸ਼ੈਡ ਇਨ ਸਿਟੀਜ਼ ਪੈਂਦੀ ਹੈ। ਉਹ ਜੇਲ੍ਹ ਦੇ ਵਿੱਚ 123 ਬੱਚੇ ਜਿਹੜੇ ਸੀਗੇ ਸਾਡੇ ਉੱਥੇ ਆ ਗਏ। ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਕੋਈ ਵੀ ਇਹਨੂੰ ਫੈਮਿਲੀ ਮੈਂਬਰ ਇਹਨਾਂ ਨੂੰ ਮਿਲ ਨਹੀਂ ਸਕਦਾ, ਕੋਈ ਲੋਇਰ ਇਹਨਾਂ ਨੂੰ ਮਿਲ ਨਹੀਂ ਸਕਦਾ। ਸੋ ਜਿੱਦਾਂ ਆਏ ਨੇ ਇਸੇ ਤਰੀਕੇ ਨਾਲ ਇਹਨੂੰ ਬੰਦ ਰੱਖੋ, ਤਾਂ ਉਸ ਤੋਂ ਬਾਅਦ ਨਵੇਂ ਆਰਡਰ ਆਉਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਦੋਂ ਵੀ ਆਉਂਦਾ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਰਿਪੋਰਟ ਕਰਾਂਗੇ। ਸਾਨੂੰ ਪਤਾ ਲੱਗਿਆ, ਅਸੀਂ ਲੋਕਲ ਕਮਿਊਨਿਟੀ ਸਾਰੀ ਨੂੰ, ਚਰਚਾਂ ਵਾਲਿਆਂ ਨੂੰ ਇਕੱਠਾ ਕੀਤਾ, ਲੋਕ ਮੰਨਦੇ ਨੇ ਜੀ, ਸੁਣਦੇ ਨੇ, ਉਹ ਵੀ ਆ ਕੇ ਇੱਕ ਦਿਨ ਅਸੀਂ ਕੀ ਕੀਤਾ, ਸਿਰਫ ਇੱਕੋ ਦਿਨ ਹੀ ਅਸੀਂ ਜਾ ਕੇ ਜੇਲ੍ਹ ਦੇ ਮੂਹਰੇ ਸਾਰੀ ਕਮਿਊਨਿਟੀ ਇਕੱਠੀ ਕਰਕੇ ਕਥਾ ਕੀਰਤਨ ਕੀਤਾ, ਉਹਨਾਂ ਨੂੰ ਵੀ ਆਏ, ਖੜ੍ਹੇ ਹੋਏ ਆ ਕੇ ਆਵਾਜ਼ ਚੱਕੀ ਸ਼ੇਡਨ ਜੇਲ੍ਹ ਦੇ ਸਾਹਮਣੇ। ਤਾਂ ਇਹ ਸੈਟਰਡੇ ਦਾ ਦਿਨ ਸੀ,

0: ਮੰਡੇ ਮਾਰਨਿੰਗ ਜੱਜ ਨੇ ਆਰਡਰ ਕਰ ਦਿੱਤੇ ਕਿ ਤੁਸੀਂ ਆਪਣੇ ਵਕੀਲ ਲਿਆਓ ਅਤੇ ਇਹਨਾਂ ਨੂੰ ਛੁਡਾ ਲਓ। ਸੋ ਸਾਨੂੰ ਜੀ ਕੋਈ ਇੱਕ ਮਹੀਨਾ ਲੱਗਿਆ ਉਹਨਾਂ ਦੇ ਸਾਰੇ ਕੇਸ ਤਿਆਰ ਕਰਨ ਨੂੰ। 123 ਦੇ 23 ਬੱਚੇ ਜਿਹੜੇ ਸੀਗੇ ਅਸੀਂ ਜੇਲ੍ਹ 'ਚੋਂ ਬਿਨਾਂ ਬੌਂਡ ਤੋਂ ਸਾਰੇ ਬੱਚੇ ਬਾਹਰ ਕੱਢ ਲਏ। ਸੋ ਬਹੁਤ ਸਾਰੇ ਬੱਚੇ ਉਹ 'ਚ 90% ਬੱਚੇ ਉਹ ਪਰਮਾਨੈਂਟ ਵੀ ਹੋ ਗਏ ਨੇ ਹੁਣ। ਸੋ ਵੱਡੀਆਂ ਉਪਲਬਧੀਆਂ ਨੇ, ਮੈਂ ਧੰਨਵਾਦ ਕਰਦਾ ਇਹਦੇ ਕਮੇਟੀਆਂ ਦਾ, ਪ੍ਰਬੰਧਕਾਂ ਦਾ, ਜਿਹੜੇ ਇੱਦਾਂ ਦੇ ਇਨੀਸ਼ੀਏਟਿਵ ਲੈ ਕਰਕੇ ਸਰਕਾਰਾਂ ਦੇ ਨਾਲ ਜਦੋਂ ਜਦ ਕਰਕੇ ਆਵਾਜ਼ ਚੱਕਦੇ ਨੇ ਔਰ ਉਹ ਕਾਰਜ ਜਿਹੜੇ ਹੈਗੇ ਆ ਸਾਡੇ ਸਫਲ ਵੀ ਹੁੰਦੇ ਨੇ। ਮੈਂ ਇਹ ਵੀ ਕਹਿਣਾ ਚਾਹਾਂਗਾ ਸਾਡੇ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਕਿ ਜਿੱਥੇ ਅਸੀਂ ਇਹ ਚੱਲਦੀ ਫਿਰਦੇ ਦਸਤਾਰ ਅਸੀਂ ਬੰਨੀ ਹੋਈ ਹੈ, ਅਸੀਂ ਚੱਲਦਾ ਫਿਰਦੇ ਪ੍ਰਚਾਰਕ ਨੇ ਗੁਰਸਿੱਖ ਗੁਰੂ ਦਸਵੀਂ ਪਾਤਸ਼ਾਹ ਦੇ, ਅਸੀਂ ਕਿੱਥੇ ਬਹਿੰਦੇ, ਕਿੱਥੇ ਖੜ੍ਹੇ ਹੋਣੇ, ਕਿਵੇਂ ਗੱਲ ਕਰਦੇ, ਕਿਵੇਂ ਤੁਰਦੇ ਹਾਂ, ਸਾਡੀ ਹਰ ਚੀਜ਼ ਨੋਟ ਕੀਤੀ ਜਾਂਦੀ ਹੈ। ਅਤੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਸੰਜਮ, ਧੀਰਜ ਅਤੇ ਸਹਿਜ ਦੇ ਨਾਲ ਸਾਨੂੰ ਚੱਲਣਾ ਚਾਹੀਦਾ, ਬੈਠਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ। ਅਸੀਂ ਕਿਰਪਾਨ ਪਾਈ ਹੈ ਉਹਨੂੰ ਤਰੀਕੇ ਨਾਲ ਪਾਈਏ, ਜਿੱਥੇ ਜਾਣਾ ਉੱਥੇ ਜਾਈਏ, ਕੋਈ ਨਹੀਂ ਰੋਕਦਾ ਜੀ। ਪਰ ਸਾਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਕਈ ਵਾਰ ਸਾਨੂੰ ਸਵਾਰਨਾ ਨਹੀਂ ਆਉਂਦਾ, ਕਈ ਵਾਰ ਅਸੀਂ ਉੱਥੇ ਗਲਤੀਆਂ ਕਰ ਜਾਂਦੇ ਹਾਂ। ਸੋ ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਧੰਨਵਾਦ ਕਰਦਾ ਇਸ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਸਤਿਕਾਰ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਬਹਾਦਰ ਸਿੰਘ ਜੀ ਹੋਣਾ ਦਾ, ਅਤੇ ਮੈਂ ਜੋਗਾ ਸਿੰਘ ਜੀ ਪਾਠ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ 2-4 ਮਿੰਟ ਵਾਸਤੇ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਐਡੀ ਦੂਰੋਂ ਚੱਲ ਕੇ ਸਾਡੇ ਪਾਸ ਆਏ ਹਨ ਅਤੇ ਅਸੀਂ ਇਹਨਾਂ ਦੇ ਵਿਚਾਰ ਜ਼ਰੂਰ ਅੱਛਾ ਜੀ। ਇਹ ਭਾਈ ਸਾਹਿਬ ਬਾਰੇ ਮੈਨੂੰ ਲਖਵਿੰਦਰ ਸਿੰਘ ਹੁਣੇ ਦੱਸਿਆ ਕਿ ਇਹ ਇੱਕ ਰਾਈਟਰ ਵੀ ਬਹੁਤ ਵਧੀਆ ਹਨ, ਕਵਿਤਾਵਾਂ ਵੀ ਲਿਖਦੇ ਹਨ ਅਤੇ ਨਾਲ ਹੋਰ ਵੀ ਲਿਖਤਾਂ ਇਹਨਾਂ ਦੀਆਂ ਕਾਫੀ ਇਹ ਉਹਨਾਂ ਦੇ ਵਿੱਚ ਇੰਟਰਸਟ ਰੱਖਦੇ ਹਨ। ਉਹ ਭਾਈ ਸਾਹਿਬ ਜੀ ਪਾਸੋਂ ਉਹਨਾਂ ਦੇ ਵਿਚਾਰ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਦਸਾਂ ਪਾਤਸ਼ਾਹੀ ਦੀ ਜਾਗਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀ, ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨੂੰ ਗੱਜ ਬੱਜ ਕੇ ਸਾਂਝਿਆਂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਸ਼ੁਕਰਾਨਾ, ਗੁਰੂ ਦੀ ਸਾਧ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ। ਆਪ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੋਏ, ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਇੱਥੋਂ ਦੀ ਸਾਰੀ ਪ੍ਰਬੰਧਕ ਕਮੇਟੀ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਸਾਡੇ ਵਰਗੇ ਨਿਮਾਣਿਆਂ ਨੂੰ ਮਾਣ ਦਿੱਤਾ, ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਦੀ ਹਜ਼ੂਰੀ ਦੇ ਵਿੱਚ। ਜਿਹੜੀ ਸੇਵਾ ਹੁੰਦੀ ਆ ਇਹ ਦੱਸਣ ਵਾਲੀ ਗੱਲ ਹੀ ਨਹੀਂ, ਇਹ ਤਾਂ ਗੁਰੂ ਕਿਰਪਾ ਕਰਦੇ ਆ, ਸੇਵਕ ਕੋ ਸੇਵਾ ਬਣਿਆ ਜੀ। ਬੰਦੇ ਦੀ ਤਾਂ ਕੋਈ ਇਹ ਹੁੰਦੀ ਹੀ ਨਹੀਂ ਵੀ ਬੰਦਾ ਕਰ ਸਕਦਾ, ਜੇ ਮਾਲਕ ਨਾ ਚਾਹੇ ਬੰਦਾ ਕੋਲ ਨੂੰ ਅੱਖਾਂ ਮੀਚ ਕੇ ਲੰਘ ਜਾਂਦਾ, ਜਦੋਂ ਕਿਰਪਾ ਹੁੰਦੀ ਆ ਤੁਰੇ ਚੁਰੇ ਜਾਂਦੇ ਦੇ ਝੋਲੀ ਪੈ ਜਾਂਦੀ ਆ। ਇਹ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਅਤੇ ਭਾਈ ਸਾਹਿਬ ਜੋ ਸਾਡੇ ਪ੍ਰਧਾਨ ਹਨ ਸਰਦਾਰ ਲਖਵਿੰਦਰ ਸਿੰਘ ਜੀ ਕਾਨੇ ਕੇ, ਅਤੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਤੁਹਾਡਾ ਪਿਆਰ ਹੀ ਸਾਡੇ ਤੋਂ ਕੰਮ ਕਰਾਈ ਜਾਂਦਾ, ਅਤੇ ਪਿਆਰ ਨਾਲ ਇਹਨਾਂ ਨੇ ਇੰਨਾ ਸੱਦਾ ਦਿੱਤਾ ਵੀ ਪਹੁੰਚਣਾ ਪਿਆ, ਸਾਰਿਆਂ ਨੂੰ ਪਹੁੰਚਣਾ ਪਿਆ। ਅਤੇ ਸਰਦਾਰ ਗਿਆਨ ਸਿੰਘ ਸੰਧੂ ਇਹ ਸਾਨੂੰ ਡਾਇਰੈਕਟ ਕਰਦੇ ਆ ਵੀ ਕਿੱਦਾਂ ਕੰਮ ਕਰਨਾ, ਕਿਹੜਾ ਕਰਨਾ। ਸੋ ਅਸੀਂ, ਮੈਂ ਅਤੇ ਭਾਈ ਬਹਾਦਰ ਸਿੰਘ ਜੀ ਹੁਣੀ ਕਈ ਵਾਰੀ ਅਸੀਂ ਉੱਥੇ ਸੇਵਾਵਾਂ 'ਤੇ ਇਕੱਠੇ ਵੀ ਹੁੰਦੇ ਹਾਂ, ਇਹ ਤਾਂ ਬਹੁਤ ਜ਼ਿਆਦਾ ਸਮਾਂ ਲਾਉਂਦੇ ਆ, ਅਤੇ ਮੈਂ ਤਾਂ ਥੋੜ੍ਹਾ ਸਮਾਂ ਲਾਉਣ ਵਾਲਾ, 10-15 ਦਿਨ ਜਾ ਕੇ ਆ ਕੇ, ਪਰ 2-3 ਗੇੜੇ ਲੱਗ ਜਾਂਦੇ ਆ। ਅਤੇ ਮੈਂ ਜਿਹੜੀ ਸਭ ਤੋਂ ਵੱਡੀ ਗੱਲ, ਮੇਰੀ ਖੁਸ਼ਕਿਸਮਤੀ ਦੀ ਮੇਰੀ ਇਹ ਵੱਡੀ ਗੱਲ ਆ ਵੀ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਬੌਰਨ ਆ। ਮੈਂ ਉੱਥੇ BA ਕੀਤੀ, MG ਕਾਲਜ, MG ਸਕੂਲ, ਮਾਤਾ ਗੁਜਰੀ ਸਕੂਲ, ਮਾਤਾ ਗੁਜਰੀ ਕਾਲਜ ਸਾਡੇ ਪਿੰਡ ਵਾਲਿਆਂ ਨੇ ਬਣਾਇਆ, ਸਾਡੇ ਜੋ ਵੀ ਨਾਂ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਦੱਸਣ ਵਾਲੀ ਨਹੀਂ, ਮੈਂ ਤੁਹਾਨੂੰ ਦੱਸਦਾ ਵੀ ਮਾਤਾ ਗੁਜਰੀ ਜੀ ਦਾ ਸਾਡੇ ਰੋਮ ਰੋਮ ਦੇ ਵਿੱਚ ਸਾਹਿਬਜ਼ਾਦਿਆਂ ਦਾ ਕਿੱਡਾ ਵੱਡਾ ਸਾਡੇ 'ਤੇ ਅਸਰ ਆ, ਕਿਉਂਕਿ ਬਚਪਨ ਵੀ ਉੱਥੇ, ਸਕੂਲ ਜਾਣ ਤੋਂ ਪਹਿਲਾਂ ਸਾਨੂੰ ਹੁਕਮ ਸੀਗਾ ਮਾਮ ਡੈਡ ਦਾ ਵੀ ਪਹਿਲਾਂ ਮੱਥਾ ਟੇਕ ਕੇ ਜਾਣਾ ਫਿਰ ਸਕੂਲ ਜਾਣਾ। ਕਾਲਜ ਵਿੱਚ ਵੀ ਸੇਮ ਕੰਸੈਪਟ, ਸਾਡੇ ਇੱਕ ਪਿੰਡ 'ਚ ਹੋਸਪਿਟਲ ਬਣਨਾ ਸੀਗਾ ਅਤੇ ਮੈਨੂੰ ਕਾਨਫਰੰਸ ਕਾਲ 'ਤੇ ਮੈਡੀਕਲ ਵਾਲਿਆਂ ਨੇ, ਜੋ ਵੀ ਉੱਥੇ ਦੇ ਡਿਪਾਰਟਮੈਂਟ ਸੀ, CMO ਸਾਹਿਬ, ਸਾਰਿਆਂ ਨੇ ਮੈਨੂੰ ਲੈ ਲਿਆ ਔਨ ਕਾਲ। ਮੈਨੂੰ ਕਹਿੰਦੇ ਵੀ ਇਹਦਾ ਨਾਂ ਅਸੀਂ ਟੈਕਨੀਕਲ ਪਤਾ ਨਹੀਂ ਕਿਹੜਾ ਕਾਲਜ ਰੱਖਣ ਉਹ ਲੱਗੇ ਹਾਂ, ਹੋਸਪਿਟਲ ਦਾ ਨਾਂ। ਮੈਂ ਕਿਹਾ ਜੀ ਅਸੀਂ ਤਾਂ ਜਿਉਂ ਜੰਮੇ ਹਾਂ, ਮੈਂ ਕਿਹਾ ਜੀ ਮੈਨੂੰ ਇਹ ਨਾਂ ਨਹੀਂ ਪਸੰਦ, ਸਾਡੇ 'ਤੇ ਇੱਕੋ ਹੀ ਨਾਂ ਚੱਲਦਾ। ਮੈਂ ਕਿਹਾ ਜੀ ਇਹਦਾ ਨਾਂ ਹੋਣਾ ਮਾਤਾ ਗੁਜਰੀ ਹੋਸਪਿਟਲ ਤਲਾਣੀਆ, ਕਿਉਂ ਜੇ ਅਸੀਂ ਧੁਰੇ ਨਾਲ ਜੁੜੇ ਰਹਿੰਦੇ ਹਾਂ ਤਾਂ ਬਚੇ ਰਹਾਂਗੇ। ਸਿੰਘ ਸਾਹਿਬ ਇੱਥੋਂ ਦੇ ਬੌਂਡ ਅਤੇ ਰੇਸ ਨੇ ਉਹ ਦੱਸ ਕੇ ਗਏ ਨੇ ਡਬਲਿਊ ਐੱਸ ਓ ਬਾਰੇ, ਇਸੇ ਤਰ੍ਹਾਂ ਡਬਲਿਊ ਐੱਸ ਓ ਨੇ ਕੰਮ ਕੀਤਾ 80s ਦੇ ਵਿੱਚ, 84-85 ਦੇ ਵਿੱਚ ਬਣੀ ਸੀ ਕੈਲੀਫੋਰਨੀਆ ਦੇ ਵਿੱਚ ਵੀ, ਬਹੁਤ ਉਪਲਬਧੀਆਂ ਹਨ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਹਨ, ਭਾਜੀ ਬਹਾਦਰ ਸਿੰਘ ਹੁਣੀ ਦੱਸ ਕੇ ਗਏ ਹਨ। ਇਹ ਸਾਰੀ ਜਗ੍ਹਾ ਆਪਾਂ ਨੂੰ ਉਪਰਾਲੇ ਕਰਨੇ ਪੈਂਦੇ ਆ। ਗੱਲ ਇਹ ਆ, ਪਿਛਲੇ ਵੀਕ ਬਹੁਤ ਵੱਡਾ ਨਗਰ ਕੀਰਤਨ ਸੀਗਾ ਸੇਲਮ ਧਰਤੀ 'ਤੇ, ਭਾਈ ਸਾਹਿਬ ਨੇ ਮੈਨੂੰ ਬੁਲਾਇਆ ਹੋਇਆ ਸੀਗਾ, ਅਤੇ ਉੱਥੇ ਵੀ ਮੈਂ ਇਹੀ ਗੱਲ ਆਖੀ ਸੀ, ਇਕੱਲੀਆਂ ਜ਼ਮੀਨ ਜਾਇਦਾਦਾਂ ਧਨ ਦੌਲਤਾਂ ਅਤੇ ਵੱਡੇ ਵੱਡੇ ਘਰ ਬੱਚਿਆਂ ਨੂੰ ਸੌਂਪ ਕੇ ਜਾਣ ਦੀ ਗੱਲ ਨਹੀਂ, ਉਹਨਾਂ ਨੂੰ ਵਿਰਾਸਤ ਦੇ ਵਿੱਚ ਸਿੱਖੀ ਸਿੱਖੀ ਨਾਲ ਜੋੜਨਾ, ਅਤੇ ਆਹ ਜਿਹੜੇ ਕੰਮ ਆ ਸਾਡੇ ਵਾਲੇ ਉਹ ਅਗਲੇ ਕਰਨ, ਉਦੋਂ ਉਹਨਾਂ ਦੇ ਅਗਲੇ ਕਰਨ, ਤਾਂ ਕਿ ਵਿਰਾਸਤ ਦੇ ਨਾਲ ਨਾਲ ਧਰਮ ਸਿਆਸਤ ਅਤੇ ਸਾਡਾ ਸਹਿਜ ਸਾਰਾ ਕੁਝ ਸਾਨੂੰ ਇਕੱਠਾ ਇੱਕ ਪੈਕੇਜ ਆ। ਇਕੱਲੀ ਦੌਲਤ ਦੇ ਕੇ ਜਾਣਾ ਵੀ ਤੁਸੀਂ ਮੌਜ ਕਰੋ, ਅਸੀਂ ਤਾਂ ਹੱਡ ਬਣਾ ਲਏ 40-50 ਸਾਲ, ਹੁਣ ਤੁਸੀਂ ਐਸ਼ ਕਰੋ, ਨੋ। ਸਾਨੂੰ ਉਹਨਾਂ ਨੂੰ ਸਾਰਾ ਕੁਝ ਦੇ ਕੇ, ਸਾਨੂੰ ਉਹਨਾਂ ਨੂੰ ਹਰ ਪੱਖ ਤੋਂ ਜਾਣੂ ਕਰਾ ਕੇ ਉਹਨਾਂ ਨੂੰ ਤਿਆਰ ਕਰਨਾ ਮੈਨੂੰ ਬਹੁਤ ਸੋਹਣਾ ਲੱਗਿਆ। ਭਾਈ ਸਾਹਿਬ ਪੂਰਨ ਗੁਰਸਿੱਖ ਪੂਰੇ ਦਮਾਲੇ ਦੇ ਨਾਲ, ਅਤੇ ਉਹਨਾਂ ਦੀ ਇੰਨੀ ਸੋਹਣੀ ਪੰਜਾਬੀ ਸੀ, ਵਾਕਿਆ ਦੇਰ ਨੋ ਡਾਊਟ, ਮੈਨੂੰ ਲੱਗਦਾ ਹੀ ਨਹੀਂ ਸੀ ਵੀ ਉਹ ਇੱਥੋਂ ਦੇ ਬੌਂਡ ਰੇਸ 'ਤੇ ਹੈਗੇ ਆ। ਸੋ ਸਾਨੂੰ ਹਰ ਬੱਚੇ ਨੂੰ ਉਸ ਢੰਗ ਨਾਲ ਤਿਆਰ ਕਰਨਾ ਚਾਹੀਦਾ, ਅਤੇ ਮੈਂ ਸਾਰਿਆਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਨੂੰ ਹੁਣ ਇਹਨਾਂ ਨੇ ਕਿਹਾ ਵੀ ਮੈਂ ਕਵੀ ਹਾਂ ਥੋੜ੍ਹਾ ਜਿਹਾ, ਮੈਂ ਕਿਤੇ ਕਿਤੇ ਮੈਨੂੰ ਸ਼ੌਕ ਹੈਗਾ, ਭਾਈ ਟੋਡਰ ਮੱਲ ਜੀ ਦੀ ਵੀ ਲਿਖੀ ਆ ਵਾਰ, ਪਰ ਜਦੋਂ ਸੰਪੂਰਨ ਹੋਵੇਗੀ ਉਦੋਂ ਜ਼ਰੂਰ ਉਹਨੂੰ ਦੱਸਿਆ ਜਾਵੇਗਾ। ਮੈਂ 1985 ਦੇ ਵਿੱਚ ਕੰਧ ਸਰਹੰਦ ਦੀ ਬਾਰੇ ਲਿਖਿਆ ਸੀ, ਜੋ ਚੈਨਲ 'ਤੇ ਵੀ ਆਉਂਦਾ। ਮੈਂ ਸਿਰਫ ਇਸ ਕਰਕੇ ਲਿਖਿਆ ਸੀ ਵੀ ਕੰਧ ਸਰਹੰਦ ਦੀ ਨੂੰ ਸਾਰਿਆਂ ਨੇ ਇਹੀ ਲਿਖਿਆ ਵੀ ਕੰਧ ਸਰਹੰਦ ਦੀ ਸਾਡੇ ਦੋ ਬੱਚੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ 9 ਅਤੇ 7 ਸਾਲ ਦੀਆਂ ਜਿੰਦਾਂ ਨੂੰ ਸਮਾ ਲਿਆ ਵਿੱਚ, ਵੀ ਸਾਰਾ ਕਸੂਰ ਕੰਧ ਦਾ। ਅਤੇ ਮੈਂ ਉਦੋਂ 85 ਦੇ ਵਿੱਚ ਉਹਨਾਂ ਦੇ ਲਈ ਕਾਵਿ ਲਿਖਿਆ ਸੀ, ਮੈਂ ਕੰਧ ਹਾਂ ਉਹ ਸਰਹੰਦ ਦੀ ਜੋ ਸਿੰਘਾਂ ਤੋਂ ਕੁਝ ਮੰਗਦੀ, ਭਾਵੇਂ ਮੈਂ ਜ਼ੁਲਮ ਕਮਾਇਆ ਏ ਦੋ ਜਿੰਦਾਂ ਨੂੰ ਵਿੱਚ ਸਮਾਇਆ ਏ, ਇਹਦੇ ਵਿੱਚ ਨਾ ਮੇਰਾ ਕਸੂਰ ਕੋਈ, ਇੱਟਾਂ ਚਿਣ ਕੇ ਮੈਨੂੰ ਬਣਾਇਆ ਏ, ਭਾਵੇਂ ਲੱਗਿਆ ਧੱਬਾ ਮੇਰੇ 'ਤੇ, ਹਾਮੀ ਤਾਂ ਸੱਚ ਦੀ ਭਰਦੀ ਹਾਂ, ਭੁੱਲ ਜਾਣਾ ਨਾ ਸਿੰਘੋ ਕੁਰਬਾਨੀ, ਮੈਂ ਯਾਦ ਨੂੰ ਤਾਜ਼ਾ ਕਰਦੀ। ਵੀ ਜੇ ਮੈਂ ਕੰਧ ਇੱਥੇ ਹੈਗੀ ਹਾਂ ਤਾਂ ਤੁਹਾਨੂੰ ਇਤਿਹਾਸ ਪਤਾ ਲੱਗਿਆ, ਕਿਉਂਕਿ ਜਦੋਂ ਉੱਥੇ ਸਿੰਘ ਸਭਾ ਦਾ ਸ਼ਹੀਦੀ ਜੋੜ ਮੇਲ ਹੁੰਦਾ, ਮੈਨੂੰ ਪਤਾ ਮੈਂ 3 ਮਿੰਟ ਤੋਂ ਉੱਤੇ ਲੈ ਗਿਆ, ਪਰ ਮੈਂ ਥੋੜ੍ਹੀ ਜਿਹੀ ਸਾਂਝ ਦੱਸਣੀ ਮੰਗਦਾ। ਪਹਿਲੋਂ ਪਹਿਲ 'ਚ ਉੱਥੇ ਟਿੱਬੇ ਹੁੰਦੇ ਸੀਗੇ, ਮੈਂ ਕਈ ਵਾਰੀ ਸੰਗਤਾਂ ਨਾਲ ਉੱਥੇ ਵੀ ਸਾਂਝਾ ਕਰਦਾ ਹੁੰਦਾ, ਜੇ ਅਸੀਂ ਦੇਖਿਆ ਮੇਰੀ ਵੀ 60 ਸਾਲ ਦੀ ਉਮਰ ਹੋ ਗਈ ਸੀ, ਸਾਡੇ ਬਜ਼ੁਰਗ ਪਹਿਲੋਂ ਉੱਥੇ ਜਾ ਕੇ ਘੋੜਿਆਂ 'ਤੇ, ਬਹੁਤ ਪੁਰਾਤਨ ਜਿਹੜੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਵੀ ਦੱਸਦੇ, ਉੱਥੇ ਜਾ ਕੇ ਘੋੜਿਆਂ 'ਤੇ ਜਾਂਦੇ ਸੀ, ਲੰਗਰ ਪਾਣੀ ਘਰੋਂ ਲੈ ਕੇ ਜਾਂਦੇ ਸੀ, ਕੰਧ ਦੇ ਆਲੇ ਦੁਆਲੇ ਬੈਠ ਕੇ ਸੋਗ ਮਨਾ ਕੇ ਆ ਜਾਂਦੇ ਸੀਗੇ, ਕਿਉਂ ਕੰਧ ਹੀ ਇੱਕ ਮੂਲ ਉੱਥੇ ਸੀਗੀ ਜੋ ਨਿਸ਼ਾਨੀ ਸੀਗੀ, ਬਾਕੀ ਸਾਰਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਲੰਘ ਕੇ ਗਿਆ, ਬੰਦਾ ਸਿੰਘ ਬਹਾਦਰ ਜੀ ਨੇ ਇਹ ਵਾਕਿਆ ਹੀ ਇੱਟ ਨਾ ਇੱਟ ਖੜਕਾਈ ਹੈ। ਜੇ ਤੁਸੀਂ ਉੱਥੇ ਜਾ ਕੇ ਇਤਿਹਾਸ ਦੇਖੋ, ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਮੱਥਾ ਟੇਕਿਆ ਮਾਤਾ ਗੁਜਰ ਕੌਰ ਜੀ ਦਾ, ਉੱਥੇ ਠੰਡੇ ਬੁਰਜ ਮੱਥਾ ਟੇਕਿਆ ਪਾ ਜਾਂਦੇ ਹਾਂ, ਉੱਥੇ ਘੱਟੋ ਘੱਟ 15-20 ਸਥਾਨ ਇੱਦਾਂ ਦੇ ਹਨ ਜੋ ਉਸ ਟਾਈਮ ਨੂੰ ਦਰਸਾਉਂਦੇ ਹਨ। ਸਾਡੀ ਖੁਦ ਦੀ ਧਰਤੀ ਵਿੱਚ ਉਸਤਾਦ ਅਤੇ ਸ਼ਾਗਿਰਦ ਦੇ ਦੋ ਵੱਡੇ ਮਕਬਰੇ ਹਨ ਜੋ ਉਸ ਪੁਰਾਤਨ ਸਮੇਂ ਦੇ, 4.5 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ, ਉਹ ਅੱਜ ਵੀ ਖੜ੍ਹੇ ਹਨ, ਜਿਸ ਸਮੇਂ ਦੀ ਹਵੇਲੀ ਹੈ। ਸੋ ਮੈਂ ਤੁਹਾਨੂੰ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਬੰਦਾ ਸਿੰਘ ਬਹਾਦਰ 'ਚ ਮਹਾਰਾਜ ਦੀ ਕਿੱਡੀ ਅਪਾਰ ਕਿਰਪਾ ਅਤੇ ਕਿੱਡੀ ਸ਼ਕਤੀ ਹੋਊਗੀ। ਕਈ ਮੀਲਾਂ ਦੇ ਵਿੱਚ ਸਾਡੀਆਂ ਪੈਲੀਆਂ ਦੇ ਵਿੱਚ ਕਿਤੇ ਅਸੀਂ ਜਦੋਂ ਅਸੀਂ ਆਪ ਟਰੈਕਟਰ ਚਲਾਉਂਦੇ ਹੁੰਦੇ ਸੀ, ਉਦੋਂ ਥੋੜ੍ਹਾ ਜਿਹਾ ਵੀ ਕਿਤੇ ਕਰਾਹ ਲਾਉਣਾ, ਕਿਤੋਂ ਕਬਰ ਨਿਕਲ ਆਉਣੀ, ਕਿਤੋਂ ਨਹੀਂ ਨਿਕਲ ਆਉਣੀ, ਅੱਜ ਵੀ ਨਿਕਲਦੀ ਹੈ। ਸੋ ਸਾਨੂੰ ਉਹਨਾਂ ਸ਼ਹੀਦਾਂ 'ਤੇ, ਸਾਨੂੰ ਉਹਨਾਂ 'ਤੇ ਮਾਣ ਹੋਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਕਿਵੇਂ ਪਗਾਇਆ, ਉਹਨਾਂ ਦੇ ਬੱਚੇ ਨੂੰ ਅਜੇ ਸਿੰਘ ਦੇ आप जी नूं पता मैनूं दसण तों वी डर लगदा किवें शहीद कीता किवें इह करदे रहे ने पर गल अज मुकदी गल इह आ साहिबजादियां दी धरती ते 25 तरीक नूं अनाउंस हो गया सी सरकारी अंकड़िया वल्लों 50 लाख दा कट सी ते दास भी उत्थे सी भाजी भी उत्थे सीगे असीं इकट्ठे सीगे 50 लाख मूंह नूं कहना ते सूबे दे विच्चों ते राजयां दे विच्चों उहनां दा नां निशान कदी कोई सुणिया नहीं उहनां दी वंश दे विच्चों कोई होवे सो इह खालसे दीआं प्राप्तियां जिथे भी सच्चे पातशाह ने सानूं भेजिया दी कोई वजह आपां इकट्ठे होए सारी दुनिया दे विच साडे गुरद्वारा साहब ने सो सानूं चढ़दी कला विच रहना चाहिए हरमदान फतेह होना चाहिए गुस्ताखी लई माफ़ी 2-3 मिनट वध पर गुरु महाराज के जयकारे ते थोड़ा जिहा आपां संकोच कर लैणा उची बोलिया करो वाहेगुरू जी का खालसा वाहेगुरू जी की फतेह।
1: बहुत बहुत धन्यवाद बाठ साहब का जिन्होंने अपना बचपन जो है वह फतेहगढ़ साहब के आले दुआले माता गुजरी जी कॉलेज जो है जो ना रखण का कहें जो समा आया ना जी जो माता गुजरी कॉलेज बनाने लगे तो कई नाम पेश उदों भी होए पर उन्होंने जेडे सियाने लोग बैठे से उदों उन्होंने यही फैसला किया कि माता गुजरी जी सन जिन्ह की सिक्ख्या करके छोटे छोटे बच्चे भी जो हैं वह कुरबानियाँ दे के वो एक सिक्ख्यादायक के तौर पर माता गुजरी के नाँ के उत्ते ही जिन्हें अदारे से वह फिर वो रखे गए क्योंकि उन्होंने सिक्ख्या नाल ही सब कुछ जो कुछ सी वह वापर रहा है। सो एक बार भाई साहब का बहुत बहुत धन्यवाद तो हूँ मैं गुजारिश करांगा भाई निर्मल सिंह जी चंदी हुणां कि वो 5-4 मिनट वास्ते आके जो है आप जी दूरों चल के आए हो तो संगतां नाल सांझ पाउणी असीं बहुत जरूरी समझदे हाँ कि ਤੁਸੀਂ ਜ਼ਰੂਰ ਅਤੇ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਬੜੇ ਪਿਆਰ ਅਤੇ ਸਰਕਾਰ ਦੇ ਨਾਲ ਸਾਰੇ ਜੋ ਇਸ ਥੋੜ੍ਹਾ ਜਿਹਾ ਲੰਬਾ ਪ੍ਰੋਗਰਾਮ ਹੋ ਗਿਆ ਉਹਨੂੰ ਸਰਵਣ ਕਰ ਰਹੇ ਹੋ ਆਓ ਭਾਈ ਨਿਰਮਲ ਸਿੰਘ ਜੀ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਿੰਘ ਸਭਾ ਗੁਰੂ ਘਰ ਦੀ ਕਮੇਟੀ ਦੇ ਜਿਨ੍ਹਾਂ ਨੇ ਸੱਦ ਕੇ ਸਾਰਿਆਂ ਨੂੰ ਸੱਦਾ ਦੇ ਕੇ ਦੇਸ਼ਾਂ ਵਿਦੇਸ਼ਾਂ ਤੋਂ ਅੱਜ ਇਹ ਪ੍ਰੋਗਰਾਮ ਕਰਵਾਇਆ ਅਤੇ ਸਾਰਿਆਂ ਦੇ ਰੂਬਰੂ ਕਰਵਾਇਆ। ਅੱਜ ਅਸੀਂ ਇਕੱਠੇ ਹੋਏ ਹਾਂ ਇੱਥੇ ਟੋਡਰਮੱਲ ਫਾਊਂਡੇਸ਼ਨ ਦੇ ਮੈਂਬਰ ਅਤੇ ਹੋਰ ਜਾਨੀਆਂ ਮਾਨੀਆਂ ਹਸਤੀਆਂ ਇੱਥੇ ਆਈਆਂ ਹੋਈਆਂ ਨੇ ਜਿਵੇਂ ਕਿ ਵੀਰ ਸਾਡੇ ਲਖਵਿੰਦਰ ਸਿੰਘ ਕਾਨੇਕੇ ਫਾਊਂਡੇਸ਼ਨ ਦੇ ਪ੍ਰਧਾਨ ਨੇ ਸਾਡੇ ਵੀਰ ਬਹਾਦਰ ਸਿੰਘ ਚੇਅਰਮੈਨ ਨੇ ਇਹਨਾਂ ਸਾਰਿਆਂ ਦੀ ਬੜੀ ਵੱਡੀ ਮਿਹਨਤ ਹੈ ਉਸ ਟੋਡਰਮੱਲ ਹਵੇਲੀ ਨੂੰ ਬਣਾਉਣ ਵਾਸਤੇ। ਟੋਡਰਮੱਲ ਸਾਡੇ ਦੇਸ਼ ਦਾ ਕਿਸੇ ਵਕਤ ਬਹੁਤ ਵੱਡਾ ਰਹੀਸ਼ ਇਨਸਾਨ ਸੀ ਇੱਕ ਰਾਜਾ ਸੀ ਕਈ ਜ਼ਿਲ੍ਹਿਆਂ ਦੀ ਪ੍ਰਾਪਰਟੀ ਓਨ ਕਰਦਾ ਸੀ। ਜਦੋਂ ਉਹ ਗੁਰੂ ਸਾਹਿਬ ਨੂੰ ਆਲੋ ਅਰਕ ਦੀ ਧਰਤੀ 'ਤੇ ਜਾ ਕੇ ਉਸਨੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਸੰਗਤ ਨੂੰ ਦਰਸ਼ਨ ਦੇ ਰਹੇ ਸੀ ਅਤੇ ਉਹ ਵੀ ਟੋਡਰਮੱਲ ਦੀ ਹੀ ਜ਼ਮੀਨ ਸੀ ਜਿੱਥੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਉਹਨੂੰ ਪਤਾ ਲੱਗਾ ਤਾਂ ਬਹੁਤ ਸਾਰੇ ਸਿੱਖਾਂ ਨੂੰ ਨਾਲ ਲਿਜਾ ਕੇ ਉਹਨੇ ਕਈ ਇੱਕ ਦਿਨ ਲਗਾਤਾਰ ਗੁਰੂ ਸਾਹਿਬ ਦੀ ਸੇਵਾ ਕੀਤੀ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਟੋਡਰਮੱਲ ਹਿੰਦੂ ਸੀ ਪਰ ਜਿਸ ਦਿਨ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੀ ਗੁਰੂ ਸਾਹਿਬ ਨੇ ਚਰਨ ਪੌਲ ਦੇ ਕੇ ਉਸਨੂੰ ਆਪਣਾ ਸਿੱਖ ਬਣਾਇਆ ਸੀ। ਤੋ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਉਹ ਇੱਕ ਸਾਡਾ ਸਿੱਖ ਸੀ ਕਿ ਉਸ ਵਕਤ ਪਰੰਪਰਾ ਚੱਲਦੀ ਸੀ ਸਿੱਖ ਬਣਾਉਣ ਲਈ ਚਰਨ ਪੌਲ ਹੀ ਚੱਲਦੀ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਜਦ ਤੱਕ ਵਿਸਾਖੀ ਵਾਲੇ ਦਿਨ ਸਾਨੂੰ ਅੰਮ੍ਰਿਤ ਛਕਾ ਕੇ ਸਿੰਘ ਨਹੀਂ ਸਜਾਇਆ ਤਦ ਤੱਕ ਸਿੱਖੀ ਦੀ ਪਰੰਪਰਾ ਸੀ ਕਿ ਉਹ ਗੁਰੂ ਸਾਹਿਬ ਤੋਂ ਚਰਨ ਪੌਲ ਲੈ ਲੈਂਦੇ ਸੀ ਤਾਂ ਉਹ ਸਿੱਖ ਬਣ ਜਾਂਦੇ ਸੀ। ਇਹ ਮੈਨੂੰ ਕਿਸੇ ਇਤਿਹਾਸ ਤੋਂ ਜਾਣਕਾਰੀ ਮਿਲੀ ਸੀ। ਉਸ ਤੋਂ ਬਾਅਦ ਮੈਂ ਆਲੋ ਅਰਖ ਗੁਰੂ ਘਰ ਗਿਆ ਉੱਥੇ ਜਾ ਕੇ ਉੱਥੋਂ ਦੇ ਪਤਵੰਤਿਆਂ ਤੋਂ ਪੁੱਛਿਆ ਤਾਂ ਪਤਾ ਇਹ ਲੱਗਾ ਕਿ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅਸਤ ਵੀ ਅਲ ਵਰਖ ਗੁਰੂ ਕਰਨਾ। ਵੈਸੇ ਅੱਜ ਤੱਕ ਕਿਸੇ ਇਤਿਹਾਸ ਨੇ ਜ਼ਿਕਰ ਨਹੀਂ ਕੀਤਾ ਸੀ, ਸਾਨੂੰ ਇੰਨੀ ਜਾਣਕਾਰੀ ਮਿਲਦੀ ਸੀ ਕਿ ਸਰਹੰਦ 'ਚ ਹੀ ਨੇ ਜਿੱਥੇ ਅੰਗੀਠਾ ਸੱਜਿਆ ਸੀ ਉੱਥੇ ਨੇ, ਪਰ ਉਹਨਾਂ ਨੇ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ ਕਿ ਉਸ ਵੇਲੇ ਦੀ ਜ਼ਾਲਮ ਸਰਕਾਰ ਤੋਂ ਬਚਣ ਲਈ, ਉਹਨਾਂ ਅਸਥੀਆਂ ਦੀ ਸਾਂਭ ਸੰਭਾਲ ਕਰਨ ਲਈ ਬਾਬੇ ਟੁੱਡਰਮੱਲ ਨੇ ਕੁਛ ਸਿੱਖਾਂ ਨੂੰ ਨਾਲ ਲੈ ਕੇ ਉਹ ਸਟੀਲ ਦੀ ਗਾਗਰ ਵਿੱਚ ਪਾ ਕੇ ਉੱਥੇ ਲੈ ਗਏ ਸੀ ਅਲ ਵਰਖ, ਜਿੱਥੇ ਬੈਠ ਕੇ ਉਸਨੇ ਗੁਰੂ ਸਾਹਿਬ ਤੋਂ ਚਰਨ ਪਾਉਣ ਲਈ ਸੀ। ਤੋ ਉੱਥੋਂ ਦੇ ਸਿੱਖਾਂ ਦੇ ਮੁਤਾਬਿਕ ਉਹ ਅੱਜ ਵੀ ਉੱਥੇ ਨੇ। 1992 ਦੇ ਵਿੱਚ ਉਹਨਾਂ ਨੇ ਗੁਰੂ ਘਰ ਦੀ ਸੇਵਾ ਕਰਾਈ ਸੀ, ਤੇ ਜਦੋਂ ਥੱਲਿਓਂ ਪੱਟਿਆ ਤੇ ਉਹ ਅਸਤ ਉੱਥੋਂ ਨਿਕਲੇ, ਉਹ ਅਸਥੀਆਂ ਉੱਥੋਂ ਨਿਕਲ ਗਈਆਂ, ਭਭੂਤੀ ਨਿਕਲੀ। ਇਹ ਜ਼ਰੂਰ ਹੈ ਕਿ ਜਿਹੜੇ ਮੌਕੇ 'ਤੇ ਸੇਵਾ ਕਰ ਰਹੇ ਸੀ ਉਹਨਾਂ ਸਿੱਖਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਕਈ ਚਲਾ ਰਹੇ ਸੀ ਤਾਂ ਗਾਗਰ ਟੁੱਟ ਗਈ ਸੀ। ਉਸ ਗਾਗਰ ਟੁੱਟੀ ਤੋਂ ਬਾਅਦ ਭਭੂਤੀ ਅਤੇ ਅਸਥੀਆਂ ਨੂੰ ਇਕੱਠੇ ਕਰਕੇ ਉਹਨਾਂ ਨੇ ਇੱਕ ਕੜਾਹੀਏ ਦੇ ਵਿੱਚ ਪਾ ਕੇ ਉੱਥੇ ਪਹਿਲਾਂ ਛੋਟਾ ਜਿਹਾ ਗੁਰੂ ਘਰ ਸੀਗਾ ਉੱਥੇ ਲਿਜਾ ਕੇ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਿਆ, ਉਸ ਤੋਂ ਬਾਅਦ ਦੋ ਸਿੱਖ ਜਿਹੜੇ ਅੰਦਰ ਗਏ ਸੀ ਬਾਹਰ ਨਿਕਲੇ ਤਾਂ ਅੰਦਰੋਂ ਕਵਾੜ ਆਪੇ ਬੰਦ ਹੋਏ, ਜਿਹੜੀਆਂ ਇੰਡੀਆ ਦੇ ਹਿਸਾਬ ਨਾਲ ਆਪਾਂ ਦਰਵਾਜ਼ਿਆਂ ਨੂੰ ਉੱਪਰ ਚਿਟਕੜੀਆਂ ਲਾਉਂਦੇ ਉਹ ਬੰਦ ਹੋ ਗਈਆਂ। ਸੰਗਤ ਬੜੀ ਸੀ, ਸੰਗਤ ਨੇ ਪੁੱਛਿਆ ਸਿੱਖੋ ਇਹ ਅੰਦਰ ਕਿਹਨੂੰ ਭਾਲਿਆ, ਕਵਾੜ ਕਿਹਨੇ ਬੰਦ ਕੀਤੇ ਨੇ, ਤਾਂ ਉਹਨਾਂ ਦਾ ਕਹਿਣਾ ਸੀ ਅਸੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ। ਪਰ ਸੰਗਤ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ, ਉਹ ਮੰਨੇ ਨਹੀਂ, ਉਹਨਾਂ ਸੋਚਿਆ ਕਿਸੇ ਨੇ ਅੰਦਰੋਂ ਦਰਵਾਜ਼ੇ ਬੰਦ ਕੀਤੇ ਹੋਏ ਨੇ, ਤਾਂ ਸੰਗਤ ਨੇ ਦਰਵਾਜ਼ੇ ਤੋੜ ਦਿੱਤੇ। ਤੋੜ ਕੇ ਅੰਦਰ ਵੜੇ ਫਿਰ ਪਤਾ ਲੱਗਿਆ ਕਿ ਠੀਕ ਇਹ ਕ੍ਰਿਸ਼ਮਾ ਉਸ ਮਾਲਕ ਦਾ ਹੀ ਸੀ, ਅੰਦਰੋਂ ਜਿਹੜੇ ਕਵਾੜ ਬੰਦ ਸੀਗੇ। ਤਾਂ ਮੈਂ ਤਾਂ ਜਾਣਕਾਰੀ ਥੋੜ੍ਹੀ ਜਿਹੀ ਦੇਣੀ ਚਾਹੀ ਉਹਦੇ ਬਾਰੇ ਕਿ ਅਲ ਵਰਖ ਪਿੰਡ ਹੈ ਛੋਟਾ ਜਿਹਾ ਇੱਕ, ਉੱਥੋਂ ਦੇ ਪਿੰਡ ਦੇ ਗੁਰੂ ਘਰ ਦੇ ਵਿੱਚ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ 'ਤੇ ਗੁਰੂ ਘਰ ਹੈ, ਉੱਥੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦੇ ਦੀਆਂ ਅਸਥੀਆਂ ਨੇ। ਤਾਂ ਇਹ ਚਲੋ ਮੈਂ ਇੰਨੀ ਕੁ ਜਾਣਕਾਰੀ ਦੇਣੀ ਚਾਹੁੰਦਾ ਸੀ। ਦੂਜਾ ਚਲੋ ਥੋੜ੍ਹਾ ਜਿਹਾ ਇਸ ਤੋਂ ਹਟ ਕੇ ਮੈਂ ਦੱਸਣਾ ਚਾਹਾਂਗਾ, ਦਾਸ ਦਾ ਜਨਮ ਯੂਪੀ ਦਾ ਹੈ, ਰਹਿੰਦਾ ਅਮੈਰੀਕਾ 'ਚ ਹੈ, ਅਤੇ ਦਿਲ ਮੇਰਾ ਪੰਜਾਬ 'ਚ ਧੜਕਦਾ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬ ਦਾ ਚੱਕਰ ਲਾਇਆ ਤਾਂ ਪੰਜਾਬ ਦੀ ਹਾਲਤ ਬੜੀ ਨਾਜ਼ੁਕ ਹੈ। ਜਿਸ ਕਿਸੇ ਨੇ ਵੀ ਪੁੱਛਿਆ ਕੀ ਹੋ ਗਿਆ ਸਾਡੇ ਪੰਜਾਬ ਨੂੰ, ਸਾਡਾ ਪੰਜਾਬ ਤਾਂ ਸੋਨੇ ਦੀ ਖਾਣ ਸੀ, ਹੁਣ ਤਾਂ ਇਹ ਨਸ਼ਿਆਂ ਦੀ ਖਾਣ ਬਣ ਕੇ ਰਹਿ ਗਿਆ। ਤੋ ਹਰ ਬੰਦੇ ਦੇ ਮੂੰਹ ਤੋਂ ਆਵਾਜ਼ ਨਿਕਲਦੀ ਸੀ ਕਿ ਇਹ ਸੈਂਟਰ ਸਰਕਾਰ ਦੀ ਸ਼ਰਾਰਤ ਹੈ। ਤਾਂ ਮੇਰਾ ਇੱਕ ਸਵਾਲ ਸੀ ਕਿ ਠੀਕ ਮੰਨ ਲੈਂਦਾ ਹੈ ਇੱਦਾਂ ਹੋ ਸਕਦਾ ਹੈ, ਸਾਨੂੰ ਨਹੀਂ ਪਤਾ, ਅਸੀਂ ਦੂਰ ਰਹਿੰਦੇ ਹਾਂ, ਪਰ ਫਿਰ ਸਾਡੇ ਕੈਨੇਡਾ ਅਤੇ ਅਮੈਰੀਕਾ ਵਿੱਚ ਕਿਹਦੀ ਸ਼ਰਾਰਤ ਹੈ? ਜੇਕਰ ਅਸੀਂ ਉਸ ਗੱਲ ਨੂੰ ਮੰਨ ਲਈਏ ਕਿ ਉੱਥੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ ਸੈਂਟਰ ਸਰਕਾਰ ਨੇ ਹੀ ਵਗਾਇਆ ਹੈ, ਤਾਂ ਫਿਰ ਸਾਡੇ ਕੈਨੇਡਾ ਅਤੇ ਅਮੈਰੀਕਾ ਵਿੱਚ ਤਾਂ ਉਹਨਾਂ ਦਾ ਜ਼ੋਰ ਨਹੀਂ ਚੱਲਦਾ। ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਪੰਥ ਨੂੰ ਇਕੱਠੇ ਹੋ ਕੇ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਾਨੂੰ ਇਕੱਠੇ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਂਭਣ ਦੀ ਜ਼ਰੂਰਤ ਹੈ, ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਦੀ ਜ਼ਰੂਰਤ ਹੈ, ਉਹਨਾਂ ਨੂੰ ਪਿਆਰ 'ਚ ਲੈ ਕੇ ਉਸ ਨਸ਼ੇ ਦੇ ਇੰਨੇ ਡੂੰਘੇ ਖੂਹ ਵਿੱਚੋਂ ਕੱਢ ਕੇ ਬਾਹਰ ਲਿਆਉਣ ਦੀ ਜ਼ਰੂਰਤ ਹੈ। ਉਸ ਤੋਂ ਅਗਲਾ ਹੀ ਚੀਜ਼ ਉੱਥੇ ਕੀ ਹੈ ਕਿ ਪਾਣੀ ਪੰਜਾਬ ਦਾ ਖਤਮ ਹੋ ਚੱਲਿਆ, ਜਿਸ 'ਤੇ ਕਿਸੇ ਵੀ ਪੰਜਾਬ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਦੇ ਵਿੱਚ ਹੜ੍ਹ ਆ ਜਾਂਦੇ ਨੇ ਪਰ ਕਦੀ ਪਾਣੀ ਦਾ ਲੈਵਲ ਉੱਪਰ ਨਹੀਂ ਆਉਂਦਾ, ਉਹਦੇ 'ਤੇ ਕੋਈ ਕੰਮ ਨਹੀਂ ਹੋ ਰਿਹਾ, ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸਾਰੇ ਪੰਜਾਬ ਦੀ ਧਰਤੀ ਦੇ ਸਰੋਤ ਬੰਦ ਹੋ ਚੁੱਕੇ ਨੇ। ਅਸੀਂ ਇੰਨੀ ਮਸ਼ੀਨਰੀ ਉਹਦੇ ਉੱਤੇ ਚਲਾਈ ਹੈ ਕਿ ਹੜ੍ਹ ਆ ਜਾਏਗਾ ਪਰ ਪਾਣੀ ਥੱਲੇ ਜ਼ਮੀਨ 'ਚ ਨਹੀਂ ਜਾਂਦਾ। ਸਾਨੂੰ ਉਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਉਸ 'ਤੇ ਸਰਕਾਰਾਂ ਨੂੰ ਅਪਰੋਚ ਕਰਕੇ ਉਹਦੇ ਰੀਚਾਰਜਿੰਗ ਸਿਸਟਮ ਬਣਾਉਣ ਦੀ ਜ਼ਰੂਰਤ ਹੈ, ਨਹੀਂ ਤਾਂ ਆਉਣ ਵਾਲਾ ਵਕਤ ਪੰਜਾਬ ਬਰਾਨ ਹੋ ਜਾਊਗਾ, ਉੱਥੇ ਫਸਲਾਂ ਹੋਣੋਂ ਹਟ ਜਾਣਗੀਆਂ। ਅਸੀਂ ਆਉਣ ਵਾਲੇ ਵਕਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇ ਕੇ ਜਾਵਾਂਗੇ ਬਿਨਾਂ ਪਾਣੀ ਤੋਂ ਪੰਜਾਬ? ਤਾਂ ਇਸ ਕਰਕੇ ਇਹ ਵੀ ਮੇਰੀ ਬੇਨਤੀ ਹੈ ਕਿ ਸਾਨੂੰ ਪੰਥ ਨੂੰ ਇਕੱਠੇ ਹੋ ਕੇ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ। ਬਾਕੀ ਸੇਵਾ ਦੀ ਗੱਲ ਚੱਲਦੀ ਸੀ, ਵੈਸੇ ਤਾਂ ਸੇਵਾ ਬਾਬੇ ਟੋਡਰਮੱਲ ਦੀ ਸੇਵਾ ਦੇ ਸਾਹਮਣੇ ਸਾਰੀਆਂ ਸੇਵਾ ਫਿੱਕੀਆਂ ਪੈ ਜਾਂਦੀਆਂ ਨੇ, ਛੋਟੀਆਂ ਪੈ ਜਾਂਦੀਆਂ ਨੇ, ਕਿਉਂਕਿ ਉਹੋ ਜਿਹੀ ਸੇਵਾ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਹੋਈ। ਪਰ ਜੇ ਮੈਂ ਜ਼ਿਕਰ ਕਰਾਂ ਭਾਈ ਬਹਾਦਰ ਸਿੰਘ ਜੀ ਦਾ, ਤਾਂ ਬੜੀ ਵੱਡੀ ਸੇਵਾ ਕਰ ਰਹੇ ਨੇ। ਸਾਡੇ ਯੂਪੀ ਦੇ ਵਿੱਚ 4 ਹੋਸਪਿਟਲ ਬਣਾਏ ਹੋਏ ਨੇ ਇਹਨਾਂ ਨੇ, ਜਿਨ੍ਹਾਂ 'ਚ ਕੋਈ ਕੈਸ਼ੀਅਰ ਕਾਊਂਟਰ ਨਹੀਂ। 5ਵਾਂ ਹੋਸਪਿਟਲ ਇਹਨਾਂ ਦਾ 500 ਬੈੱਡਰੂਮ ਦਾ ਯੂਪੀ 'ਚ ਹੋਰ ਬਣ ਰਿਹਾ ਹੈ, ਜਿਹ 'ਚ ਕੋਈ ਕੈਸ਼ੀਅਰ ਕਾਊਂਟਰ ਨਹੀਂ ਲੱਗਣਾ। ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬ ਗਿਆ ਸੀ, ਤਾਂ ਮੈਂ ਚਮਕੌਰ ਸਾਹਿਬ ਗਿਆ, ਉੱਥੇ ਭਾਈ ਸਾਹਿਬ ਨੇ ਇੱਕ ਅੱਖਾਂ ਦਾ ਹੋਸਪਿਟਲ ਬਣਾਇਆ ਹੋਇਆ ਹੈ, ਉਸ ਦੇ ਵਿੱਚ ਵੀ ਕੋਈ ਕੈਸ਼ੀਅਰ ਕਾਊਂਟਰ ਨਹੀਂ। ਤਾਂ ਮੇਰਾ ਇਹ ਮੰਨਣਾ ਹੈ ਕਿ ਮੇਰੇ ਵੀਰ ਵਰਗੇ ਜੇ 1% ਵੀ ਸਾਡੇ ਪੰਥ 'ਚੋਂ ਉੱਠ ਪੈਣ ਤਾਂ ਬਹੁਤ ਕੁਛ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਦਸਵੰਧ ਦੀ ਪਰੰਪਰਾ ਚਲਾਈ ਸੀ, ਜਿਹੜੀ ਸਾਡੇ 'ਚੋਂ ਲਗਭਗ 60% ਤੋਂ ਜ਼ਿਆਦਾ ਖਤਮ ਹੋ ਚੁੱਕੀ ਹੈ। ਸਾਡੇ ਆਉਣ ਵਾਲੇ ਬੱਚਿਆਂ ਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਸਵੰਧ ਦੀ ਜਾਣਕਾਰੀ ਹੀ ਨਹੀਂ ਦਿੱਤੀ ਗਈ, ਜੋ ਕਿ ਯਹੂਦੀਆਂ ਦੇ ਬੱਚਿਆਂ ਨੇ ਐਕਸੈਪਟ ਕੀਤੀ ਹੋਈ ਹੈ। ਤੁਸੀਂ ਕਿਸੇ ਵੀ ਯਹੂਦੀ ਬੱਚੇ ਨੂੰ ਮਿਲੋਗੇ, ਉਹ ਆਪਦੇ ਚੈੱਕ 'ਚੋਂ ਜਿੱਦਣ ਉਹਨੂੰ ਚੈੱਕ ਮਿਲੇਗਾ, ਸੇਮ ਡੇ ਆਪਦੀ ਕਿਸੇ ਵੀ ਸੰਸਥਾ ਨੂੰ ਉਹ 10% ਭੇਜ ਰਿਹਾ ਹੋਏਗਾ। ਪਰ ਅਸੀਂ ਇਸ ਤੋਂ ਪਿੱਛੇ ਰਹਿ ਗਏ ਹਾਂ, ਸਾਨੂੰ ਇਸ 'ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ। ਮੈਂ ਇੰਨਾ ਕੁਛ ਕਹਿੰਦਾ ਹੀ ਹੋਇਆ ਹੀ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਸਰਦਾਰ ਨਿਰਮਲ ਸਿੰਘ ਜੀ ਚੰਦੀ ਹੋਣਾ ਦੇ, ਅਤੇ ਜੋ ਇਹਨਾਂ ਸਾਰੇ ਹੀ ਬੁਲਾਰਿਆਂ ਨੇ ਜੋ ਅੱਜ ਹੈ ਇਹੋ ਹੀ ਚਿੰਤਾ ਦਰਸਾਈ ਹੈ ਕਿ ਸਾਡੇ ਸਿੱਖ ਸਮਾਜ ਦੇ ਵਿੱਚ ਜਾਂ ਸਾਡੇ ਜਿਹੜੇ ਉੱਥੇ ਸਰੋਤ ਹਨ, ਜੋ ਪੰਜਾਬ ਦੇ ਬਾਰੇ ਖਾਸ ਕਰਕੇ ਜਿਹੜੀ ਸਾਡੀ ਚਿੰਤਾ ਹੈ ਉਹ ਸਾਨੂੰ ਸਾਰਿਆਂ ਨੂੰ ਭਾਸਦੀ ਹੈ। ਸਾਡਾ ਇੱਕ ਇਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਾ ਛੋਟਾ ਜਿਹਾ ਉਪਰਾਲਾ ਸੀ, ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਬਹੁਤ ਸਾਰੀ ਸਿੱਖ ਸੰਗਤ, ਸਿੱਖ ਵੀਰ ਭੈਣ ਉਹ ਇਸ ਤਰ੍ਹਾਂ ਦੇ ਕਾਰਜ ਕਰ ਰਹੇ ਹਨ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ। ਇਹ ਇੱਕ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਇਹਨਾਂ ਵੀਰਾਂ ਨੂੰ ਬੇਨਤੀ ਕਰਕੇ ਇੱਥੇ ਸੱਦਿਆ ਕਿ ਇਕੱਲੀਆਂ ਅਸੀਂ ਸੰਸਥਾਵਾਂ, ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਇੱਦਾਂ ਦੀਆਂ ਸੰਸਥਾਵਾਂ ਵੱਲ ਨਾ ਵੇਖੀ ਜਾਈਏ, ਸਗੋਂ ਇੰਡੀਵਿਜੁਅਲ ਤੌਰ ਦੇ ਉੱਤੇ ਵੀ ਬਹੁਤ ਸਾਰੇ ਕਾਰਜ ਹਨ ਜੋ ਸਾਡੇ ਚੰਗੇ ਸਿੱਖ ਜਿਹੜੇ ਕਾਰੋਬਾਰੀ ਹਨ ਉਹਨਾਂ ਨੂੰ ਸਾਡੀ ਕਿੰਨੀ ਚਿੰਤਾ ਹੈ, ਕਿੰਨਾ ਉਹ ਸਾਡੇ ਬਾਰੇ ਫਿਕਰ ਕਰਦੇ ਹਨ। ਸੋ ਇੱਕ ਵਾਰੀ ਫਿਰ ਇਹ ਇੱਕ ਸਿਰਫ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਇਹਨਾਂ ਨੂੰ ਆਪ ਜੀ ਦੇ ਰੂਬਰੂ ਕੀਤਾ ਕਿ ਆਪਾਂ ਸਾਰੇ ਜਿੰਨੇ ਵੀ ਜੋਗੇ ਹਾਂ ਤਨ ਮਨ ਧਨ ਦੇ ਨਾਲ ਜਿੰਨਾ ਵੀ ਹੋ ਸਕੇ ਆਪਣੀ ਕਮਿਊਨਿਟੀ ਬਾਰੇ, ਆਪਣੇ ਆਪ ਬਾਰੇ, ਆਪਣੀ ਕੌਮ ਬਾਰੇ, ਉਹਦੇ ਬਾਰੇ ਅਸੀਂ ਆਪਣੀ ਜਿੰਨੀ ਵੀ ਸੇਵਾ ਕਰ ਸਕਦੇ ਹਾਂ ਕਰੀਏ। ਅਤੇ ਇੱਕ ਵਾਰੀ ਫਿਰ ਸਾਰੇ ਵੀਰਾਂ ਦਾ ਜਿਹੜੇ ਖਾਸ ਤੌਰ 'ਤੇ ਐਡੀ ਦੂਰੋਂ ਚੱਲ ਕੇ ਆਏ ਹੋ, ਆਪ ਜੀ ਦਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਬਹੁਤ ਬਹੁਤ ਬਹੁਤ ਧੰਨਵਾਦ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਕਿਰਪਾ ਕਰਨ ਸਾਡੀ ਇਸੇ ਹੀ ਤਰ੍ਹਾਂ ਸਾਂਝ ਬਣਦੀ ਰਹੇ। ਅਤੇ ਜੋ ਹੁਣ ਅਗਲਾ ਪ੍ਰੋਗਰਾਮ ਹੈ ਰੈਗੂਲਰ ਤੌਰ 'ਤੇ ਸਾਡੇ ਢਾਡੀ ਜਥਾ ਜੋ ਹੈ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ, ਉਹ ਆਪ ਜੀ ਦੇ ਨਾਲ ਕਵਿਤਾ ਦੀ ਸਾਂਝ ਪਾਉਣਗੇ। ਅਤੇ ਉਸ ਤੋਂ ਬਾਅਦ ਰੈਗੂਲਰ ਤੌਰ 'ਤੇ ਜਿਸ ਤਰ੍ਹਾਂ ਪ੍ਰੋਗਰਾਮ ਚੱਲਦਾ ਰਹਿੰਦਾ, ਬੱਚੇ ਜੋ ਹਨ ਉਹ ਤੰਤੀ ਰਾਗਾਂ ਦੇ ਨਾਲ 1 ਵਜੇ ਤੋਂ ਬਾਅਦ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ। ਅਤੇ ਹੁਣ ਆਓ ਇਹ ਢਾਡੀ ਵੀਰਾਂ ਕੋਲੋਂ ਜੋ ਅਗਲਾ ਪ੍ਰੋਗਰਾਮ ਹੈ, ਇਹਨਾਂ ਕੋਲ ਸਮਾਂ ਥੋੜ੍ਹਾ ਜਿਹਾ ਘੱਟ ਰਹਿ ਗਿਆ ਅੱਜ, ਅਤੇ ਇਹਨਾਂ ਕੋਲ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਵਾਰੀ ਫਿਰ ਸੰਗਤ ਨੇ ਇੰਨਾ ਸਾਡਾ ਸਾਥ ਦਿੱਤਾ ਬੈਠੇ ਆਰਾਮ ਦੇ ਨਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਪਰਮ ਸਨਮਾਨਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਪਿਆਰਿਓ, ਅਸੀਂ ਗੁਰੂ ਘਰ ਦੇ ਵਿੱਚ ਇੱਕ ਨਿਮਾਣੇ ਜਾਂ ਢਾਡੀਆਂ ਵੱਲੋਂ ਵਰਤ ਰਹੇ ਹਾਂ, ਸਤਿਗੁਰ ਕਿਰਪਾ ਕਰਨ। ਮੈਂ ਇਹ ਨਹੀਂ ਕਹਿੰਦਾ ਬਈ ਢਾਡੀਆਂ ਨੂੰ ਤੁਸੀਂ ਖਰਿਆ ਉੱਪਰੀ ਜੀ ਨਿਗਾਹ ਨਾਲ ਦੇਖਦੇ ਨਹੀਂ, ਬੜਾ ਮਾਣ ਕਰਦੇ ਹੋ। ਪਰ ਜਦੋਂ ਇੱਦਾਂ ਦੀਆਂ ਕੌਮ ਦੀਆਂ ਮਹਾਨ ਹਸਤੀਆਂ ਬੈਠੀਆਂ ਹੁਣ, ਮੈਂ ਵੀਰਾਂ ਨੂੰ ਕਿਹਾ, ਮੈਂ ਕਿਹਾ ਕਵਿਤਾ ਤੁਸੀਂ ਬਾਅਦ 'ਚ ਬੋਲਿਓ, ਮੈਂ ਵੀ 2 ਮਿੰਟ ਦਰਸ਼ਨ ਕਰ ਲਵਾਂ, ਆਪਣੇ ਵਿਚਾਰ दस लैना। सतसंग जी तुसी पंजाब चो आए हो, पंजाब नाल जुड़े हुए हो, तुहाडा एक एक सवास पंजाब लई है और बड़ियां गल्लां इत्थे अपने दिल दियां इस स्टेज तो करी दियां। मैं शाबाश दिना कमेटी वालियां नूं, मैनूं डक देणगे, मैं अपने दिल दियां जिहड़ियां नहीं करन वालियां वह भी कई बार कर जाना, वह हुंदियां तकलीफ वालियां या थोड़ियां आईयां, पर फिर भी गुरु महाराज की कृपा नाल यह सच सुन दे आदि आ। और तुसी बड़े सत्कारयोग सज्जन बैठे हो, पंजाब की तुसी गल करदे हो, पंजाब नाल तुहानूं दर्द है और टोडर मल जी वो कौम दे साडे महान बाबे ने और तुसी उन्हां दा दर्द उन्हां दी कुरबानी नूं अपने दिल च समोया। जिथे तुसी एडियां सेवावां करदे हो, गुरु महाराज ने तुहाडे उत्ते एडी बख्शिश की हुई है विदेशां विच आ के, एक ते तुसी धार्मिक तौर दे उत्ते पंजाब नालों उपर, तुसी धर्म दी पंजाबियां नालों वध जानकारी रखते हो जे धर्म की गल करिए, ते आर्थिक तौर दे उत्ते ते पता ही है 52 53 53 सरदारां दे साडे वड्डियां दे कारोबार दे अपने बनाए हुए तुसी, ते जे राजनीति की गल करिए राजनीति विच भी तुहाडी पूरी पहुँच है। सरदार जी होनी, सरदार बहादुर सिंह जी होनी दस के गए भी उन्होंने किस तरह इस पगड़ी की खातर केसा की खातर अपनी जद्दोजहद करके सरकारां तक गल्लां पजाईयां। बिल्कुल शाबाश होना चाहिए है। और वाहेगुरु कृपा करे, साडा एक बेनती हुंदी है भी तुसी बड़ा कुछ करदे हो पंजाब लई, पर इस वेले पंजाब दे विच हाँ सरकारां दी आपां दूषित किसी नूं की करिए, साडियां अपनियां बनाईयां हुंदियां जदों वो फिर साडियां ख्यालां ते पूरियां नहीं उतरदियां सी, झट ही फिर महीने एक दो महीने बाद नींदड़ भी लग पैंदी आ। खैर ये चाहीदा की है, गुरुद्वारियां दी उत्थे कोई घाट नहीं, गुरुद्वारे फिर एक मेरी बेनती है, गुरुद्वारे पंजाबियां ने उत्थे दे रहण वालियां नहीं बनाए, वो तुहाडी कृपा दे नाल ही बनी आ। जे असीं कहीए भी उत्थे असीं हल दे मुन्ने फड़ के भी 10-10 20-20 रुपये गुरुद्वारे देण वालियां ने गुरुद्वारे बनाए, नहीं, वो तुसीं इधरों मेहनत की, तुसीं डालर भेजे ते पिंडां दे विच गुरुद्वारे बने आ। एक उद्दम करो, हाँ मैं जिथे पिछली बार तो जदों का भी आना मैं तुहाडी ये तारीफ करदा कि तुसीं गुरु कीआं गोलकां दे मूँह पंजाब वाल नूं खोल दिंदे हो जदों भी पंजाब नूं लोड़ पई है कोविड दे विच, और ऑक्सीजन दे लंगर लोग लंगर आपां प्रशादियां दे भी लाउंदे, होर बड़े तरह दे लंगर लाई दे आ, और पहली बार दुनिया ने देखिया कि पंजाबी ऑक्सीजन दा लंगर भी ला दिंदे आ। शाबाश तुहाडे, तुसी पंजाबी हो, सच्ची गुरु नानक दे सिख हो, तुहाडे दिल दे विच दर्द है पंजाब प्रति। और सतसंग जी उत्थे हस्पतालां दी जरूरत है, उत्थे स्कूलों की जरूरत है। हुण ठीक है मानते हैं भी नशियां दे प्रति कालो साहब गल करके गए भी उत्थे जिहड़े सरकारां ने नशे लाते उन्हां नूं इल्जाम देते हैं, इत्थे भी तो नशे है, बिल्कुल इहदे विच कोई शक नहीं, ते लेकिन गुरु प्यारिओ फिर भी साडे नाल मतरेई मां वाला ये तो तुसीं जानदे हो, सलूक कीता ही जांदा गाए बगाए किवें पिंडां दे विच जिहड़े साडे प्राइमरी स्कूल हुंदे सी उह खत्म कर दित्ते, और वड्डे पद्धर ते उत्थे कारोबारी लोग जिन्हां ने इंग्लिश अंग्रेजी स्कूलों के नाँ के उत्ते लुट्टा जा रहा और तुहाडी पंजाबी मां भाषा उन्हूं खत्म किया जा रहा, और इदां दे तुहाडे स्कूल इंग्लिश हाँ साडे बच्चे जे अंग्रेजी पढ़ना चाहते हैं उन्होंने बिल्कुल अंग्रेजी पढ़ा दी जाए उन्होंने, और तुसी कारोबारी सज्जन इदां दे उत्थे स्कीमां लेके आओ भी पहल दे स्कूल अंग्रेजी होवेगा पर पहल के आधार के उत्ते पंजाबी भी उत्ते नाल पढ़ाई जाएगी। गुरु महाराज कृपा करे तुहाडे उत्ते। और हस्पतालां दी गल उत्थे एक बिजनेस बन चुका, माफिया बन चुका हस्पतालां दे विच, और वह भी तकरीबन मैं कहना भी साडे पंजाबियां दा ते एक भी हस्पताल है नहीं, और जे गुरु रामदास महाराज जी दे हस्पताल की गल करिए उत्थे भी रिश्वत तो बगैर उत्थे भी किसी नूं वल्ले वाले हस्पताल उत्थे भी किसी लागे नहीं लगन दिता जाता। सो तुसी कोशिश करो भी पंजाब दे विच चंगे हस्पताल चंगे स्कूल खोलण दा उपराला करो, तुहाडा सारिआं दा बहुत बहुत धन्नवाद। मैं सी एक दो कविता बोलनियां, हाँ धन्नवाद जी धन्नवाद आए हुए सज्जन अति सत्कारयोग कालों साहब सरदार बहादुर सिंह जी, सरदार जोगा सिंह जी साहब बहुत बहुत तुहाडा वीरां दा धन्नवाद, तुसी इत्थे आए हो, सरदार लखविंदर सिंह जी ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਕਰੇ। ਇਸੇ ਤਰ੍ਹਾਂ ਤੁਸੀਂ ਕੌਮ ਦੀਆਂ ਸੇਵਾਵਾਂ ਦਿਨ ਰਾਤ ਕਰਦੇ ਰਹੋ। ਗੁਰੂ ਪਿਆਰੋ ਅਸੀਂ ਬੇਨਤੀ ਕਰਦੇ ਹੁੰਦੇ ਜਿੱਥੇ ਪੰਜਾਬੀ ਗਏ ਠੀਕ ਸਤਸੰਗ ਜੀ ਮੈਂ ਕਹਿੰਦਾ ਜਿੱਥੇ ਪੰਜਾਬੀ ਗਏ ਉੱਥੇ ਤੁਸੀਂ ਆਪਣੇ ਝੰਡੇ ਗੱਡੇ ਨਿਸ਼ਾਨ ਸਾਹਿਬ ਜੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਡੇਢ ਡੇਢ ਸੌ ਫੁੱਟ ਨਿਸ਼ਾਨ ਸਾਹਿਬ ਸਾਡੇ ਉੱਤੇ ਝੂਲਦੇ ਨੇ। ਇਹ ਤੁਹਾਡੀਆਂ ਮਿਹਨਤਾਂ ਇਹ ਤੁਹਾਡੀਆਂ ਮਿਹਨਤਾਂ ਰੰਗ ਲਈਆਂ ਤੁਹਾਡੀ ਇਮਾਨਦਾਰੀ ਦਾ ਕਰਕੇ ਗੁਰੂ ਪਿਆਰਿਓ ਤੁਸੀਂ ਰਾਜਨੀਤਿਕ ਪੱਧਰ ਤੇ ਏਡੇ ਉੱਚੇ ਪਹੁੰਚ ਗਏ ਔਰ ਤੁਹਾਡੀ ਰਾਜਨੀਤਿਕ ਪਹੁੰਚ ਵੀ ਬੜੀ ਤਾਂ ਤੱਕ ਹੈ। ਸਤਿਗੁਰ ਕਿਰਪਾ ਕਰਨ ਗੱਲਾਂ ਬੜੀਆਂ ਕਰਨ ਵਾਲੀਆਂ ਗੁਰੂ ਮਹਾਰਾਜ ਕਿਰਪਾ ਕਰੇ। ਮੈਂ ਇੱਥੇ ਇਸੇ ਸਟੇਜ ਤੋਂ ਇੱਕ ਬੇਨਤੀ ਕੱਲ ਕੀਤੀ ਸੀ, ਸ਼ਾਇਦ ਉਸ ਕਾਰੋਬਾਰ ਦੇ ਨਾਲ ਤੁਹਾਡੇ ਨਾਲ ਨਾ ਕੋਈ ਜੁੜਿਆ ਹੋਵੇ ਕਿ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਆ ਨਾ, ਮੈਂ ਕੱਲ ਦੀ ਇਸੇ ਸਟੇਜ ਤੋਂ ਬੋਲਿਆ ਸੀ ਕਿ 95% ਨਸ਼ੇ ਜਿਹੜੇ ਆ ਨਾ ਕਬੱਡੀ ਦੇ ਪ੍ਰਮੋਟਰਾਂ ਨੇ ਪੈਦਾ ਕੀਤੇ ਆ। ਕਬੱਡੀ ਦੇ ਪ੍ਰਮੋਟਰਾਂ ਨੇ ਇੱਥੇ ਇੱਕ ਇੱਕ ਖਿਡਾਰੀ ਡੇਢ ਡੇਢ ਲੱਖ ਡਾਲਰ ਲੈ ਕੇ ਤੇ ਇੰਡੀਆ ਦਾ ਕਰੋੜ ਰੁਪਈਆ ਬਣਦਾ ਫੀ ਇੱਥੇ ਗਰਾਊਂਡ ਵਿੱਚ ਤੁਸੀਂ ਲਾਉਂਦੇ ਇੱਕ ਮਿੰਟ ਤੇ ਸਾਧ ਸੰਗਤ ਜੀ ਇਹ ਇਧਰਲੇ ਪ੍ਰਮੋਟਰ ਸਾਨੂੰ ਕੀ ਕਹਿੰਦੇ ਬਈ ਸਾਨੂੰ ਕੱਪ ਚਾਹੀਦਾ, ਉਹ ਚਾਹੇ ਮੋਂਟਰੀਅਲ ਦਾ ਹੋਵੇ ਚਾਹੇ ਵੈਨਕੂਵਰ ਦਾ ਹੋਵੇ ਚਾਹੇ ਸਰੀ ਦਾ ਹੋਵੇ, ਸਾਨੂੰ ਕੱਪ ਚਾਹੀਦਾ ਜਿੱਦਾਂ ਮਰਜ਼ੀ ਨਜ਼ਦ ਜਿੰਨਾ ਕਹੋ ਅਸੀਂ ਤੁਹਾਨੂੰ ਲਗਾ ਦਿੰਦੇ। ਤੇ ਗੁਰੂ ਪਿਆਰੇ ਉੱਥੇ ਛੋਟੇ ਛੋਟੇ 35-35 40-40 ਕਿਲੋ ਵਜ਼ਨ ਦੇ ਵਿੱਚ ਖੇਡਣ ਵਾਲੇ ਉਹ ਵੀ ਨਿਆਣੇ ਨਸ਼ਿਆਂ ਤੇ ਲੱਗ ਗਏ। 95% ਕਬੱਡੀ ਨੇ ਸਾਡੇ ਨਿਆਣਿਆਂ ਨੂੰ ਨਸ਼ਿਆਂ ਤੇ ਲਾਤਾ। ਵਾਹਿਗੁਰੂ ਕਿਰਪਾ ਕਰੇ ਇੱਥੇ ਦੇ ਪ੍ਰਮੋਟਰ ਵੀ ਸੋਚਣ ਅਸੀਂ ਇੱਦਾਂ ਕਿਤੇ ਨਿਆਣਿਆਂ ਦੀਆਂ ਜ਼ਿੰਦਗੀਆਂ ਨਾ ਗਾਲੀਏ। ਜਾਇਜ਼ ਜੇ ਪੈਸੇ ਦਿਓ ਪੈਸਿਆਂ ਦੇ ਲਾਲਚ ਨੂੰ, ਨਿਆਣੇ ਕਹਿੰਦੇ ਕੱਪ ਜਿੱਤਣਾ ਚਾਹੀਦਾ ਉੱਥੇ ਸਾਡਾ ਨਾਂ ਬਣੇਗਾ। ਵਾਹਿਗੁਰੂ ਕਿਰਪਾ ਕਰੇ ਗੁਰੂ ਪਿਆਰਿਓ ਇਹ ਬੜੀਆਂ ਜ਼ਰੂਰੀ ਕੁਛ ਗੱਲਾਂ ਸੀ। ਵਾਹਿਗੁਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਕਿਰਤਾ ਮਹਾਂਪੁਰਸ਼ਾਂ ਦੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਦੇ ਵਿੱਚ ਇੱਕ ਕਿਰਤਾ ਢਾਡੀ ਜਿੱਦਾਂ ਤੁਹਾਡੇ ਨਾਲ ਕਿਉਂ ਸਾਂਝੀ।

ਪਿਆਰਿਓ, ਇੱਕ ਪੰਜਾਬ ਦੇ ਵਿੱਚ ਵਿਆਹਾਂ ਦੀ ਸਮੱਸਿਆ ਵੀ ਹੁਣ ਮੈਨੂੰ ਵਿੱਚੇ ਵਿੱਚੇ ਗੱਲਾਂ ਯਾਦ ਆਈ ਜਾਂਦੀਆਂ। ਜਦੋਂ ਮੈਂ ਇੱਥੇ ਆ ਕੇ ਦੇਖਦੇ ਹਾਂ ਜਿਹੜੇ ਵੀ ਟੂਰ ਵਿੱਚ ਆਈਦਾ ਤੇ ਤੁਸੀਂ ਇੱਥੇ ਕੈਨੇਡਾ ਅਮਰੀਕਾ ਵਾਲਿਓ ਗੁਰੂ ਘਰ ਦੇ ਵਿੱਚ ਆ ਕੇ ਸਾਦੇ ਵਿਆਹ ਕਰ ਲੈਂਦੇ ਹੋ, ਕਿੰਨੇ ਸੋਹਣੇ ਲੱਗਦੇ ਆ ਸਾਦੇ ਵਿਆਹ। ਇੱਥੇ ਤੁਸੀਂ ਆਮ ਜਿੱਦਾਂ ਆਮ ਸੰਗਤ ਆ, ਤੁਸੀਂ ਟਾਟਾਂ ਤੇ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਹੋ, ਕੋਈ ਸ਼ਾਂਤ 'ਚ ਫਰਕ ਥੋੜ੍ਹੀ ਪੈਂਦਾ, ਉੱਦਾਂ ਦੇ ਰਹੀਦਾ ਨਾ। ਪਰ ਇੱਕ ਤੁਹਾਡੇ ਉੱਤੇ ਅਲਾਮਾ ਦਿੱਤਾ ਜਾਂਦਾ, ਉਹ ਦੇਖਿਓ ਤੁਸੀਂ ਮੰਨਿਓ ਚਾਹੇ ਨਾ, ਪਰ ਗੌਰ ਕਰਿਓ ਇਸ ਗੱਲ ਉੱਤੇ। ਇੱਕ ਤੁਹਾਨੂੰ ਅਲਾਮਾ ਦਿੱਤਾ ਜਾਂਦਾ, ਮੈਂ ਕਹਿੰਦਾ ਨਹੀਂ ਇਹ ਸੱਚ ਨਿਗਾ, ਮੈਂ ਉਸ ਗੱਲ ਨੂੰ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ, ਪਰ ਲੋਕ ਕਹਿੰਦੇ ਨੇ ਕੀ ਹੈ। ਮੈਂ ਕਹਿੰਦਾ ਵੀ ਇਹ ਸੱਜਣ ਇੱਥੇ ਸਾਦੇ ਵਿਆਹ ਕਰਦੇ ਆ, ਤੇ ਫਿਰ ਪੰਜਾਬ ਵਾਲੇ ਕਹਿੰਦੇ ਆ ਵੀ ਪੰਜਾਬ ਵਿੱਚ ਕਿਉਂ ਨਹੀਂ ਕਰਦੇ। ਮੈਂ ਕਹਿੰਦਾ ਤੁਸੀਂ ਕਰਨੇ ਆ, ਕਹਿੰਦੇ ਨਹੀਂ ਅਸੀਂ ਕਿਉਂ ਕਰਨੇ ਆ। ਸਾਨੂੰ ਸੁਨੇਹੇ ਆਉਂਦੇ ਕੈਨੇਡਾ ਅਮਰੀਕਾ ਦੇ ਵਿੱਚੋਂ, ਸਾਡੇ ਨਿਆਣਿਆਂ ਦੇ ਫੁੱਫੜ ਨੇ ਅਮਰੀਕਾ ਚੋਂ ਨਾ ਵੱਡਾ ਪੈਲਸ ਕਰਿਓ, ਸਾਡੇ ਮੁੰਡੇ ਦੇ ਮਾਮੇ ਨਹੀਂ ਮੰਨਦੇ, ਕਹਿੰਦੇ ਅਸੀਂ ਘਰੇ ਵਿਆਹ ਨਹੀਂ ਕਰਨਾ, ਅਮਰੀਕਾ ਚੋਂ ਆਉਣਾ, ਕੈਨੇਡਾ ਚੋਂ ਆਉਣਾ, ਇੰਗਲੈਂਡ ਚੋਂ ਆਉਣਾ, ਉੱਥੇ ਸਾਨੂੰ ਵੱਡਾ ਪੈਲਸ ਚਾਹੀਦਾ। ਮੈਨੂੰ ਨਹੀਂ ਪਤਾ ਤੁਸੀਂ ਮੰਗਦੇ ਆ ਕਿ ਨਹੀਂ ਮੰਗਦੇ, ਪਰ ਇਹ ਅਲਾਮਾ ਤੁਹਾਨੂੰ ਮਿਲ ਰਿਹਾ। ਗੁਰੂ ਪਿਆਰਿਓ, ਸਾਡੇ ਪੰਜਾਬੀ ਭਰਾ ਤੁਹਾਡੇ ਭਰਾ ਅੱਜ ਲੋੜ ਤੋਂ ਵੱਧ ਕਰਜ਼ਾ ਕਰਕੇ ਉੱਥੇ ਫਾਹੇ ਲੈ ਲੈ ਕੇ ਮਰ ਰਹੇ ਆ। ਸਰਕਾਰਾਂ ਦੇ ਪਾਸੋਂ ਉੱਥੋਂ ਅਸੀਂ ਉਹਨਾਂ ਦੇ ਕੋਲੋਂ ਪੈਸੇ ਲਈਦੇ ਆ, ਬੈਂਕਾਂ ਦੇ ਕੋਲੋਂ ਆਪਾਂ ਜਿਹਨੂੰ ਕਰਜ਼ਾ ਕਹਿ ਦਿੰਦੇ ਹਾਂ, ਕਰਜ਼ਾ ਲਈਦਾ ਬਈ ਅਸੀਂ ਗਾਈਆਂ ਰੱਖਣੀਆਂ, ਡੈਰੀ ਖੋਲ੍ਹਣੀ ਆ, ਤੇ ਜਾਂ ਫਿਰ ਟਰੈਕਟਰ ਲੈਣਾ ਖੇਤੀ ਵਾਸਤੇ। ਸੱਚੀ ਜੇ ਕਿਤੇ ਟਰੈਕਟਰ ਲਿਆ ਹੁੰਦਾ ਖੇਤੀ ਦੇ, ਚਾਰ ਸਿਆੜ ਵਾਹੁੰਦੇ, ਨਾਲ ਕਿਤੇ ਆਲੇ ਦੁਆਲੇ ਹੋਰ ਕਿਤੇ ਵਾਹ ਕੇ ਠੇਕੇ ਤੇ ਚੱਕ ਕੇ ਉਹ ਤੋਂ 4 ਰੁਪਈਏ ਆਉਣੇ ਸੀਗੇ। ਜੇ ਡੈਰੀ ਪਾ ਲਈ ਹੁੰਦੀ ਉਹਨਾਂ ਪੈਸਿਆਂ ਦੀ, ਤੇ ਵਾਕਿਆ ਹੀ 4 ਰੁਪਈਏ ਆ ਸਕਦੇ ਸੀ। ਨਾ ਅਸੀਂ ਡੈਰੀ ਪਾਈ, ਨਾ ਅਸੀਂ ਖੇਤੀ ਕੀਤੀ, ਉਹ ਪੈਸੇ ਜਿਹੜੇ ਬੈਂਕਾਂ ਤੋਂ ਚੱਕੇ ਸੀ ਨਿਆਣਿਆਂ ਦੇ ਵਿਆਹਾਂ ਦੇ ਉੱਤੇ ਖਰਚ ਦਿੱਤੇ, ਕਰੋੜਾਂ ਰੁਪਈਏ, ਲੱਖਾਂ ਰੁਪਈਏ। ਔਰ ਫਿਰ ਜਦੋਂ ਨਹੀਂ ਤਾਰੇ ਜਾਂਦੇ ਉਹ ਗਲ 'ਚ ਬੈਂਕਾਂ ਵਾਲੇ ਅੰਗੂਠਾ ਦਿੰਦੇ ਆ, ਫਿਰ ਫਾਹ ਲੈਣ ਤੋਂ ਬਗੈਰ ਹੋਰ ਗੁਜ਼ਾਰ। ਜਿੱਦਾਂ ਸਾਦੇ ਵਿਆਹ ਤੁਸੀਂ ਇੱਥੇ ਕਰਦੇ ਹੋ, ਤੁਸੀਂ ਸਟੇਜਾਂ ਦੇ ਉੱਤੇ, ਗੁਰੂ ਪਿਆਰਿਓ ਵੇਖੋ ਅਸੀਂ ਤੇ ਸਾਡੇ ਕੋਲ ਆਹ ਪਲੇਟਫਾਰਮ ਹੈ, ਤੁਸੀਂ ਥਾਂ ਥਾਂ 'ਤੇ, ਤੁਸੀਂ ਵੱਡੀਆਂ ਸਟੇਜਾਂ 'ਤੇ ਬੋਲਣ ਵਾਲੇ ਹੋ, ਤੁਸੀਂ ਸਾਦੇ ਵਿਆਹਾਂ ਵੱਲ ਰੌਲੀ ਪਾ ਦਿਓ।

0: ਸਤਸੰਗ ਜੀ, ਮੈਂ ਇਸ ਦੇ ਦੀਵਾਨ ਇਸ ਦੀਵਾਨ ਦੇ ਵਿੱਚ ਇੱਕ ਵਿਸ਼ਾ ਲਿਆ ਹੋਇਆ ਆ, ਸਿੱਖ ਰਾਜ ਕਿਵੇਂ ਬਣਿਆ। ਸਾਡੇ ਬਜ਼ੁਰਗਾਂ ਨੇ ਆਪਣੇ ਸਿਰ ਧੜ ਦੀਆਂ ਬਾਜ਼ੀਆਂ ਲਾ ਕੇ ਸਿੱਖ ਰਾਜ ਕਿਵੇਂ ਬਣਾਇਆ ਸੀ ਔਰ ਸਿੱਖ ਰਾਜ ਗਿਆ ਕਿਵੇਂ ਸੀ, ਉਹ ਸਾਡੇ ਗਦਾਰਾਂ ਦੀਆਂ ਮਿਹਰਬਾਨੀਆਂ ਦਾ ਕਰਕੇ ਗੁਰੂ ਪਿਆਰਿਓ ਸਿੱਖ ਰਾਜ ਸਾਡਾ ਬਣਿਆ ਕਿਵੇਂ ਗਿਆ ਸੀ, ਇਸ ਟੌਪਿਕ ਨੂੰ ਲੈ ਕੇ ਆਪਾਂ ਚੱਲੇ ਤੇ ਤੁਸੀਂ ਜੀ ਆਇਆ। ਤੁਹਾਨੂੰ ਸਾਰਿਆਂ ਨੂੰ, ਸੰਗਤ ਨੂੰ ਵੀ ਅਤਿ ਸਤਿਕਾਰਯੋਗ, ਸਾਡੇ ਪਤਵੰਤ ਤੇ ਸੱਜਣ ਗੁਰੂ ਘਰ ਦੇ ਵਿੱਚ ਆਏ ਔਰ ਉਹਨਾਂ ਨੇ ਸੇਵਾਵਾਂ ਆਪਣੀਆਂ ਹਾਜ਼ਰ ਕੀਤੀਆਂ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ, ਸਿੱਖ ਕੌਮ ਦੇ ਇੱਦਾਂ ਦੇ ਸੂਰਮੇ ਜਿਹੜੇ ਆ ਇਹ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਇਸੇ ਤਰ੍ਹਾਂ ਗੁਰੂ ਪਿਆਰਿਓ ਤੁਹਾਡੇ ਵਿੱਚ ਪੈਦਾ ਹੁੰਦੇ ਰਹਿਣ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਹੁਣ ਬਾਬਾ ਜੀ ਹੋਣੀ, ਭਾਈ ਸਾਹਿਬ ਜੀ, ਜਗਦੀਸ਼ ਸਿੰਘ ਜੀ ਹੋਣੀ ਅਗਲਾ ਪ੍ਰੋਗਰਾਮ ਦੱਸਣਗੇ। ਦਾਸ ਦੇ ਢਾਡੀ ਜਥੇ ਨੂੰ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਸੋ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਇਹ ਸਨ ਭਾਈ ਸਾਹਿਬ ਬਲਬੀਰ ਸਿੰਘ ਜੀ, ਬਿਹਾਰੀਪੁਰ ਵਾਲਾ ਜਥਾ, ਜਿਹਨਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਇਤਿਹਾਸ ਤੇ ਕੁਛ ਪੰਜਾਬ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਪੰਜਾਬ ਤੋਂ ਸਾਡੇ ਪਤਵੰਤ ਸੱਜਣ ਇੱਥੇ ਪਹੁੰਚੇ ਨੇ। ਦਾਸ ਤੇ ਵੈਸੇ ਬਿਜ਼ੀ ਸੀ, ਇਸ ਕਰਕੇ ਇਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ, ਔਰ ਕੀ ਵਿਸ਼ਾ ਚੱਲਦਾ ਸੀ ਉਹਦੇ

ਕਰੇ, ਆਪਾਂ ਉੱਥੋਂ ਨੂੰ ਸਾਂਭ ਲਈਏ ਅਤੇ ਕਿਵਾਂ ਕਰਨਾ ਸਾਰਾ ਵਰਲਡ ਹੀ ਸਾਂਭਿਆ ਜਾਣਾ, ਕਿਉਂਕਿ ਆਪਾਂ ਦੀਆਂ ਨਜ਼ਰਾਂ ਵੀ ਉਹਨਾਂ ਵੱਲ ਹੀ ਆ ਕਿ ਉਹ ਸਾਡੇ ਨਾਲ ਕਿਹੋ ਜਿਹਾ ਇੱਥੇ ਸਾਨੂੰ ਭੇਜਦੇ ਨੇ। ਸੋ ਆਪਾਂ ਕੋਸ਼ਿਸ਼ ਕਰੀਏ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸੋ ਆਓ ਹੁਣ ਬੱਚਿਆਂ ਦਾ ਪ੍ਰੋਗਰਾਮ ਹੈ, ਆਪਾਂ ਬੜੇ ਪਿਆਰ ਨਾਲ ਸਰਵਣ ਕਰਨਾ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

निसबासुरेक सुमानत्या सुनाम सुने सुत पान डरेओ।

ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ। ਸਤਿਗੁਰ ਜੀ ਮਹਿਰਾਮਤ ਕਰਨ, ਤਰਸ ਕਰਨ, ਸਾਡਾ ਸਾਰਿਆਂ ਦਾ ਗਾਇਨ ਕੀਤਾ, ਸਰਵਣ ਕੀਤਾ, ਮਾਲਕ ਜੀ ਨਾਮ ਥਾਏ ਪਾਲਣ ਜੀ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਮਾਲਕ ਜੀ ਦਰ 'ਤੇ ਪ੍ਰਵਾਨ ਕਰਨ ਆਓ। ਸਾਡੇ ਤੋਂ ਬਾਅਦ ਸਾਡੇ ਸਤਿਕਾਰਯੋਗ ਢਾਡੀ ਸਾਹਿਬਾਨ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ। ਦਸ ਨੂੰ ਇਤਨੀ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੱਧੀ ਹੱਟ ਮਾਸ ਚੰਮਦਾ, ਨਾਮ ਤੋਂ ਬਿਨਾ ਨੀ ਬੰਦਾ ਕਿਸੇ ਕੰਮ ਦਾ।
1: ਮੁੱਲ ਨਿਪ ਮੱਧੀ ਹੱਟ ਮਾਸ ਚੰਮਦਾ, ਨਾਮ ਤੋਂ ਬਿਨਾ ਨੀ ਬੰਦਾ ਕਿਸੇ ਕੰਮ ਦਾ।
0: ਮੁੱਲ ਨਿਪ ਮੱਧੀ ਹੱਟ ਮਾਸ ਚੰਮ

ولی کل عالم صاحب صحابہ سور انور سرور کائنات فخر مزداد دساں پادشاہیاں جی دے آتمک سروپ جوت موجودہ گرگدی دے مالک حاضرہ حضور زہرا ظہور سرب کلا بھرپور جگو جگ اٹل شبد گرو دھن گرو گرنتھ صاحب جی مہاراج جی دے پاون پوتر دربار اندر جڑ بیٹھی گرو پیاری گرو سواری ساہ سنگ جی اپنی رسناواں نوں پوتر کریے من نوں چڑھدیاں کلا وچ لیا کے گج وج کے فتح بلائیے آکھیے جی واہے گرو جی کا خالصہ واہے گرو جی کی فتح پاگاں والیو میری بھنو میرے ویرو کہ نت دے رزیویاں دے وچوں ستگراں نے کرپا کیتی تہانوں کچھ سماں دتا اپنے نت دے کماں کاراں دے وچوں تھوڑ جی فرشت دتی ہے بھی اج ویکینڈ دے اتنے گرو گھر دے وچ جانے آ سویر تو لے کے شاماں تک سنگتاں آندیاں رہنیاں مبارک انہاں بھنا دے انہاں ویراں دے جڑے اپنے چھوٹے چھوٹے بچیاں نوں نال لے کے گرو گھر دے وچ آندے نے اور رہت مریادا دسن دا یتن کردے نے پت گرو گھر دے وچ متھا کدھاں ٹیکی دا ہے اتنے سنگت وچ بیٹھی دا کدھاں گرو کے لنگر دی کی مہتتا ہے یہ بچیاں واسطے دسنا بڑا ضروری ہے خاص کر کے جڑے تسی ودیشاں وچ رہندے ہو ستگر کرپا کرن سب دیاں حاضریاں اپنے چرناں چ پروان کرن اپنے دروں کروں گرسکھی جیون نام دیاں داتاں بخشن رحمتاں دے نال ستگر ساڈیاں چوڑیاں پر دین اور اپنے کاروبار جڑے اسی ستگرو تیری کرپا دے نال ودیشاں چ آ کے کردے ہاں انہاں کماں کاراں دے وچ سفلتا بخشو اور مگر اپنے کوئی اپنے چھوٹے چھوٹے بچیاں نوں چھڈ کے آیا کوئی برد ماپیاں نوں چھڈ کے آیا کوئی بھنا نوں چھڈ کے آیا ساریاں تے ستگرو کرپا کریو اتہاس دی لڑی کچھ دنوں تو تہاڈے نال سانجھی کردے آ رہے ہیں سکھ راج کیویں بنیا سی گرو کا سکھ اس گل دا درد رکھدا ہے کہ اج تو کوئی سما پہلاں تقریباً 250 سال پہلاں ساڈا پنجاب دے اتے راج ہوندا سی اسی اس اس پنجاب نو جنوں تسی چھڈ کے آئے ہو گرو پیارے اج بھاویں او ساڈے بابیاں والا پنجاب نہیں رہ گیا اس پنجاب دے اتے کئی طرح دیاں تومتاں لگ رہی نے اتے راجنیتک پدھر دے اتے بھی ساہ سنگت جی بڑی گنڈا گردی بھاویں چلتی ہے اور پنجاب نو نشیاں نے کھا لیا اور پنجاب دے وچوں پانی دی سطح جیڑی ہے وہ بہت تھلے چلی گئی جنوں پنجاب دا پانی نو ایک امرت سمجھا جاندا سی امرت پنجاب دا پانی جیڑا نا وہ امرت ورگا ہوندا سی کہندے ہیں ضرور ہوندا سی اس پانی نو اتے کوئی فلٹر لاؤن دی لوڑ نہیں سی ہوندی وہ اپنے آپ اینی شدھتا رکھدا سی گرو پیارے ہو قدرتی طور تے وہ جڑی پنجاب دی دھرتی ہے نا وہ تھلے ریت اور ریت ادھر کہ وچلا پانی جڑا وہ بالکل فلٹر ہو کے آتا سی لیکن اج دیا سوڑیاں سیاستاں نے اپنے فائدیاں واسطے جڑیاں دھرتی دے اپرلے پاسے لگیاں ہوئیاں کیمیکل والیاں فیکٹریاں چاہیدا تسی بھی اس پانی نو فلٹر کر کے دریاواں دے وچ جدا تہاڈے انہاں دیشاں دے وچ پایا جاندا جا ورتوں دے کام دے وچ لو کوندے جاندے کھیتی باڑی دے کام آ سکدا سی پر ایداں نہیں کیتا کیونکہ انہاں چیزاں تے خرچہ بہت آندا ہے پر اوتھے دے فیکٹریاں دے مالکاں نے سیاست داناں دے نال رج کے بن والی ہر سرکار دے نال اپنا حصہ رکھ کے او گندا کیمیکل والا پانی جڑا نا وہ دھرتی دے وچ شیک مار کے تے ساتھ سنگ جی ایدہ ہی ڈائریکٹ پانی دھرتی دے وچ پا دیتا جاندہ ہے اور پانیاں دے وچوں پھر یہر کول کے آدھی ہے کہتے تسی ایدھر جڑا جیرا ایریا نا تہاڈے وچوں کوئی ادھر لاؤ تے پانی دھرتی دے وچوں گرم آتا وہ دا کارن لاگے لاگے فیکٹریاں بنیا اور جڑا وہ پانی تھلے دھرتی دے پاؤندے نے نا وہ جدا دا اپروں پاؤندے ادا دا ہی تھلے نکلتا آتا ہے اور اس پنجاب دے نال تسی محبت رکھدے ہو بھاویں تسی ایتھے بیٹھے ہو نا پر تہاڈا دل پنجاب دے وچ لئی تڑکدا ہے جدوں اوتھے دی کوئی ایداں دی خبر آندی ہے نا اور تہاڈا دل ولوندریا جاندا بھی پنجاب وچ کی ہو رہا
ਇਹ ਨਹੀਂ ਵੀ ਤੁਸੀਂ ਪੰਜਾਬ ਚੋਂ ਆ ਗਏ ਤਾਂ ਤੁਸੀਂ ਪੰਜਾਬ ਨੂੰ ਭੁੱਲ ਜਾਓਗੇ, ਪੰਜਾਬ ਨੂੰ ਸ਼ਾਇਦ ਖਰਿਆ ਛੱਡ ਕੇ ਹੀ ਆ ਗਏ। ਨਹੀਂ ਪਿਆਰਿਓ, ਉਸ ਪੰਜਾਬ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਖੂਨ ਡੁੱਲਾ ਹੋਇਆ, ਤੁਹਾਡੇ ਦਾਦੇ ਦਾਦੀਆਂ ਦਾ ਪਸੀਨਾ ਡੁੱਲਾ ਹੋਇਆ ਉਹਨਾਂ ਖੱਤਿਆਂ ਦੇ ਵਿੱਚ ਜਿੱਥੋਂ ਮਿਹਨਤਾਂ ਕਰ ਕਰਕੇ ਜਿਹਨਾਂ ਦੋ ਦੋ ਕਿੱਲਿਆਂ ਤੋਂ ਦਸ ਦਸ ਕਿੱਲੇ ਬਣਾਏ ਸੀ, ਔਰ ਉਹਨਾਂ ਦੀ ਮਿਹਨਤ ਨੂੰ ਯਾਦ ਰੱਖਣਾ। ਇਸ ਕਰਕੇ ਉਸ ਉਹਨਾਂ ਆਪਣੇ ਪੰਜਾਬ ਨੂੰ ਆਪਣੇ ਪਿੰਡਾਂ ਨੂੰ ਕਦੀ ਭੁੱਲਣਾ ਨਹੀਂ, ਇੱਥੇ ਕਮਾਈਆਂ ਕਰੋ, ਰੱਜ ਰੱਜ ਕੇ ਕਮਾਈਆਂ ਕਰੋ। ਸੋ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸਿੱਖ ਰਾਜ ਕਿਵੇਂ, ਹਾਂ ਮੈਂ ਇਹ ਅੱਗੇ ਤੁਹਾਡੇ ਨਾਲ ਗੱਲ ਸਾਂਝੀ, ਸਿੱਖ ਰਾਜ ਬਣਿਆ ਕਿਵੇਂ ਸੀਗਾ। ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਸੀ, ਸਿਰ ਦਿੱਤੇ ਸੀਗੇ, ਕਿਸੇ ਨੇ ਬੰਦ ਬੰਦ ਕਟਵਾਇਆ ਸੀ, ਕਿਸੇ ਨੇ ਖੋਪਰੀਆਂ ਲਵਾਈਆਂ ਸੀ, ਕੋਈ ਚਰਖੜੀਆਂ ਤੇ ਚੜ ਗਿਆ ਸੀਗਾ, ਕਿਸੇ ਨੇ ਪੁੱਠੀਆਂ ਖੱਲਾਂ ਲਵਾਈਆਂ, ਅੱਖਾਂ ਕਢਵਾ ਲਈਆਂ। ਇਸ ਸਿੱਖ ਰਾਜ ਨੂੰ ਬਣਾਉਣ ਵਾਸਤੇ ਆਪਣੇ ਚਾਰਾਂ ਸਾਲਾਂ ਦੇ ਮਾਸੂਮ ਬੱਚਿਆਂ ਦੇ ਦਿਲ ਕੱਢ ਕੇ ਬਾਪ ਨੇ ਆਪਣੇ ਮੂੰਹ ਦੇ ਵਿੱਚ ਵੀ ਪਵਾ ਲਏ ਸੀ। ਆ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਬੈਠੀਆਂ ਨਾ, ਇਹਨਾਂ ਦਾ ਰਾਜ ਭਾਗ ਬਣਾਉਣ ਦੇ ਵਿੱਚ ਇਹਨਾਂ ਦਾ ਵੱਡਾ ਬਹੁਤ ਵੱਡਾ ਯੋਗਦਾਨ ਹੈ। ਹਕੂਮਤ ਨੇ ਸੋਚਿਆ ਸੀ ਵੀ ਸਿੰਘ ਸਾਡੇ ਅੜਿੱਕੇ ਨਹੀਂ ਆਉਂਦੇ, ਇਹਨਾਂ ਦੀਆਂ ਸਿੰਘਣੀਆਂ ਨੂੰ ਫੜ ਕੇ, ਇਹਨਾਂ ਦੇ ਬੱਚਿਆਂ ਨੂੰ ਫੜ ਕੇ ਇਹਨਾਂ 'ਤੇ ਜ਼ੁਲਮ ਕਰਕੇ ਦੇਖਦੇ ਹਾਂ, ਫਿਰ ਸ਼ਾਇਦ ਸਾਡੇ ਕਾਬੂ ਆ ਜਾਣ, ਈਨ ਮੰਨ ਲੈਣਗੇ। ਅਤੇ ਭੈਣੋ, ਤੁਹਾਨੂੰ ਫੜ ਫੜ ਕੇ ਦਾਦੀਆਂ ਪੜਦਾਦੀਆਂ ਨਾਨੀਆਂ, ਅੱਜ ਤੋਂ ਪੰਜਵੀਂ ਛੇਵੀਂ ਪੀੜ੍ਹੀ ਤੋਂ ਪਹਿਲਾਂ ਦੀ ਆਪਾਂ ਸੱਤਵੀਂ ਦੀ ਗੱਲ ਕਰੀਏ, ਅਤੇ ਲਾਹੌਰ ਦੇ ਵਿੱਚ ਨਖਾਸ ਚੌਂਕ ਦੇ ਵਿੱਚ ਲਿਜਾ ਕੇ ਚੱਕੀਆਂ ਪੀਣ ਵਾਸਤੇ ਦਿੱਤੀਆਂ ਜਾਂਦੀਆਂ ਸੀ, ਅਤੇ ਜਿਹੜੇ ਛੋਟੇ ਛੋਟੇ ਬੱਚੇ ਕਈ ਭੈਣਾਂ ਗਰਭ ਵਾਸਤੇ ਵਿੱਚ ਜੇਲ੍ਹਾਂ ਦੇ ਵਿੱਚ ਲੈ ਗਏ ਫੜ ਕੇ, ਉੱਥੇ ਭੈਣਾਂ ਦੇ ਪਿੱਠ ਤੋਂ ਬੱਚੇ ਪੈਦਾ ਹੋਏ, ਔਰ ਉਹਨਾਂ ਬੱਚਿਆਂ ਦੇ ਟੋਟੇ ਕਰ ਕਰਕੇ ਗਲਾਂ ਦੇ ਵਿੱਚ ਮਾਵਾਂ ਦੇ ਹਾਰ ਪਾਤੇ ਸੀਗੇ। ਇਹ ਫਿਰ ਕਿਤੇ ਹਾਂ ਧਰਮ ਤੋਂ ਡੋਲੀਆਂ ਨਹੀਂ, ਇਹ ਫਿਰ ਕਿਤੇ ਜਾ ਕੇ ਸਿੱਖ ਰਾਜ ਬਣਿਆ ਸੀ, ਇਹ ਸਿੱਖ ਰਾਜ ਕਿਤੇ ਸਾਨੂੰ ਮੁਕਤ ਵਿੱਚ ਥੋੜੋਂ ਮਿਲ ਗਿਆ ਸੀਗਾ, ਲੇਕਿਨ ਗਵਾਹ ਸੀ ਮੁਕਤ ਵਿੱਚ ਦਿੱਤਾ। ਉਸ ਬਣੇ ਹੋਏ ਰਾਜ ਦੀ ਅਸੀਂ ਕਦਰ ਨਾ ਜਾਣੀ, ਔਰ ਜ਼ਾਲਮ ਲੋਕਾਂ ਨੇ ਸਾਡੇ ਵਿੱਚ ਫੁੱਟ ਪਾ ਕੇ, ਸਾਡੇ ਸਿੱਖ ਭਰਾਵਾਂ ਵਿੱਚ ਫੁੱਟ ਪਾ ਕੇ, ਸਿੱਖ ਪਰਿਵਾਰਾਂ ਵਿੱਚ ਫੁੱਟ ਪਾ ਕੇ, ਆਪਸ ਵਿੱਚ ਲੜਾ ਕੇ, ਆਪਸ ਵਿੱਚ ਫੌਜਾਂ ਨੂੰ ਮਰਵਾ ਕੇ, ਅਤੇ ਸਾਡੀ ਬਣੀ ਹੋਈ ਜਿਹੜੀ ਸਿੱਖ ਸਲਤਨਤ ਸੀ ਉਹਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਨਾਂ ਪੱਤਰਿਆਂ ਵੱਲ ਵੀ ਝਾਤੀ ਮਾਰਾਂਗੇ ਕਿ ਕਿਵੇਂ ਸਾਡਾ ਸਿੱਖ ਰਾਜ ਬਰਬਾਦ ਹੋਇਆ ਸੀ, ਲੇਕਿਨ ਬਣਿਆ ਕਿਵੇਂ ਸੀ, ਇਸ ਟੌਪਿਕ ਨੂੰ ਤੁਹਾਡੇ ਸਾਹਮਣੇ ਲਿਜਾਣ ਦਾ ਯਤਨ ਕਰਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਸਿੱਖਾਂ ਦੇ ਅੰਦਰ, ਖਾਸ ਕਰਕੇ ਜੱਟਾਂ ਦੇ ਅੰਦਰ ਇੱਕ ਨਵਾਂ ਰੋਹ ਜਾਗਿਆ। ਅੰਮ੍ਰਿਤਪਾਨ ਕਰਕੇ ਗੁਰੂ ਕੇ ਸਿੱਖ ਬਣਦੇ ਗਏ, ਔਰ ਸਤਸੰਗ ਜੀ ਸਾਢੇ ਕੁ ਪੰਜ ਸਾਲ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ, ਕੁਝ ਕੁ ਤੌਰ ਦੇ ਉੱਤੇ ਸਿੱਖ ਜਿਹੜੇ ਗੁਪਤਵਾਸ ਦੇ ਵਿੱਚ ਚਲੇ ਜਾਂਦੇ, ਪਰ ਟਿਕ ਕੇ ਨਹੀਂ ਸੀ ਬੈਠੇ, ਜਦੋਂ ਜਹਿਦ ਕਰਦੇ ਰਹਿ, ਜਿੱਥੇ ਜਿੱਥੇ ਕੋਈ ਜੁਰਮਾਨਾ ਸਿੱਖ ਕੌਮ ਪ੍ਰਤੀ ਈਰਖਾ ਕਰਦਾ ਸੀ, ਸਿੱਖਾਂ ਪ੍ਰਤੀ ਉਹ ਨਫ਼ਰਤ ਕਰਕੇ ਅਤੇ ਹਕੂਮਤ ਕੋਲ ਸ਼ਿਕਾਇਤਾਂ ਲਾਉਂਦਾ ਸੀ, ਗੁਰੂ ਪਿਆਰਿਓ ਉਹਨਾਂ ਨੂੰ ਸੋਧਾ ਲਾਉਂਦੇ ਰਹਿ, ਉਹ ਚੌਧਰੀ ਹੋਣ, ਉਹ ਨੰਬੜਦਾਰ ਹੋਣ, ਚਾਹੇ ਕੋਈ ਹੋਰ ਚਮਚੇ ਹੋਣ, ਉਹਨਾਂ ਨੂੰ ਗੁਰੂ ਕੇ ਸਿੱਖ ਸੋਧਾ ਲਾਉਂਦੇ ਰਹਿ। ਆਖਰ ਜਿੱਥੇ ਹਕੂਮਤ ਵੀ ਢਿੱਲੀ ਨਹੀਂ ਸੀ, ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਸੀ, ਇੱਕ ਵਕਤ ਇਦਾਂ ਦਾ ਆਇਆ ਕਿ ਸਿੱਖ ਜਿਹੜੇ ਸੀ ਉਹ ਰੂਹ ਪੋਸ਼ ਹੋ ਗਏ, ਉਹਨਾਂ ਨੇ ਪਿੰਡਾਂ ਦੇ ਵਿੱਚੋਂ ਆਪਣੇ ਘਰ ਘਾਟ ਛੱਡ ਕੇ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਤੇ ਜੰਗਲਾਂ ਵੱਲ ਨਿਕਲ ਗਏ, ਰਾਜਸਥਾਨ, ਬਠਿੰਡਾ, ਲੱਖੀ ਜੰਗਲ, ਇਹਨਾਂ ਏਰੀਆ ਦੇ ਵਿੱਚ ਜਾ ਕੇ ਉਹ ਕੁਝ ਸਮੇਂ ਵਾਸਤੇ ਲੁੱਕ ਛਿਪ ਕੇ ਵੀ ਰਹਿੰਦੇ ਸਨ। ਤੁਹਾਡੀ ਤਾਕਤ, ਤੁਹਾਡੇ ਬਾਬਿਆਂ ਦੀ ਤਾਕਤ ਇੱਕ ਦਿਨ ਐਸਾ ਜ਼ੋਰ ਫੜ ਗਈ ਕਿ ਹਕੂਮਤ ਨੇ ਤੁਹਾਡੇ ਬਾਬਿਆਂ ਦੇ ਸਾਹਮਣੇ ਨਵਾਬੀਆਂ ਰੱਖ ਦਿੱਤੀਆਂ ਵੀ ਆਓ ਸਾਡੇ ਨਾਲ ਸੁਲਾਹ ਕਰ ਲਓ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਤੁਹਾਨੂੰ ਅਸੀਂ ਨਵਾਬੀਆਂ ਦਿੰਦੇ ਹਾਂ। ਤੇ ਸਾਡੀ ਕੌਮ ਦੇ ਉਹਨਾਂ ਬਾਬਿਆਂ ਨੇ ਉਹਨਾਂ ਨਵਾਬੀਆਂ ਨੂੰ ਜੁੱਤੀਆਂ ਦੇ ਵਿੱਚ ਰੱਖ ਕੇ ਫਿਰ ਲਿਆ ਸੀ। ਸਤਸੰਗ ਜੀ, ਅੱਜ ਸਿੱਖ ਜਿਹੜਾ ਕੁਰਸੀਆਂ ਨੂੰ ਜੱਫੇ ਮਾਰਦਾ ਫਿਰਦਾ, ਟਕੇ ਟਕੇ ਦੀ ਜਿਹੜੀ ਕੋਈ ਚੌਧਰ ਹੈ ਨਾ, ਉਹਨੂੰ ਹੜੱਪਣ ਨੂੰ ਫਿਰਦਾ, ਪਰ ਸਾਡੇ ਬਜ਼ੁਰਗ ਇੱਦਾਂ ਨਹੀਂ ਸੀ ਕਰਿਆ ਕਰਦੇ, ਉਹ ਨਵਾਬੀਆਂ ਨੂੰ ਛਿੱਤਰਾਂ ਦੇ ਨਾਲ ਠਕਰਾਉਂਦੇ ਰਹੇ ਆ। ਫਿਰ ਕਿਤੇ ਇਹ ਜਾ ਕੇ ਰਾਜ ਬਣਿਆ ਸੀ, ਉਹ ਚੌਧਰਤਾ ਦੀ ਖਾਤਰ ਆਪਸ ਵਿੱਚ ਛਿੱਤਰੋ ਛਿੱਤਰੀ ਨਹੀਂ ਸੀ ਹੁੰਦੇ, ਉਹ ਜੁੰਡਿਓ ਜੁੰਡੀ ਨਹੀਂ ਸੀ ਹੁੰਦੇ, ਇੱਕ ਦੂਜੇ ਦੀਆਂ ਪੱਗਾਂ ਨਹੀਂ ਸੀ ਲਾਉਂਦੇ,
ਉਹ ਭਰਾਵਾਂ ਤੌਰ ਤੇ ਰਹਿੰਦੇ ਸੀ, ਭਾਵੇਂ ਮਿਸਲਾਂ ਬਣ ਗਈਆਂ, 11-12 ਮਿਸਲਾਂ ਬਣ ਗਈਆਂ, ਏਡਾ ਵੱਡਾ ਸਿੱਖਾਂ ਦਾ ਉਦੋਂ ਪਰਿਵਾਰ ਬਣ ਗਿਆ। ਤੇ ਉਸ ਵੇਲੇ ਸਾਡੇ ਕੌਮ ਦੇ ਮਹਾਨ ਰਹਿਬਰ, ਇੱਕ ਮਹਾਨ ਤਪਸਵੀ ਸੰਤ ਫਕੀਰ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣੇ ਹੋਏ ਸਨ। ਔਰ ਗੁਰੂ ਪਿਆਰੇ, ਉਹ ਉੱਥੇ ਗਾਏ ਬਗਾਏ ਆਉਣ ਜਾਣ ਵਾਲੀਆਂ ਜਿਹੜੀਆਂ ਸਿੱਖ ਸੰਗਤਾਂ ਸੀ ਉਹਨੂੰ ਨਾਮ ਦੇ ਨਾਲ, ਸਿਮਰਨ ਦੇ ਨਾਲ, ਗੁਰਬਾਣੀ ਦੇ ਨਾਲ ਜੋੜਦੇ ਸੀ। ਤੇ ਸਤਸੰਗਤ ਜੀ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਹਕੂਮਤ ਨੂੰ ਪਤਾ ਲੱਗਦਾ ਹੈ ਸਿੰਘਾਂ ਦਾ ਸ਼ਿਕਾਰ ਖੇਡਿਆ ਜਾਂਦਾ, ਤੇ ਹੁਣ ਸਤਸੰਗਤ ਜੀ ਜਦੋਂ ਆਪਣਾ ਹੋ ਗਿਆ ਇਹਨਾਂ ਦਾ, ਇੱਕ ਦਿਨ ਭਾਈ ਮਨੀ ਸਿੰਘ ਜੀ ਹੁਣਾਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਦੀਵਾਲੀ ਦੇ ਮੇਲੇ ਦੇ ਉੱਤੇ ਸਿੱਖਾਂ ਦਾ ਇਕੱਠ ਕੀਤਾ ਜਾਵੇ ਔਰ ਆਪਸ ਵਿੱਚ ਇਹ ਸਾਰੇ ਭਰਾ ਜੁੜ ਬੈੜ ਕੇ ਬੈਠਣ, ਆਪਸ ਵਿੱਚ ਆਪਾਂ ਕੋਈ ਗੁਰਮਤੇ ਕੀਤੇ ਜਾਣ ਸਿੱਖ ਰਾਜ ਦੇ ਬਾਰੇ। ਤੇ ਸਤਸੰਗਤ ਜੀ ਫਿਰ ਦੀਵਾਲੀ ਦੇ ਉੱਤੇ ਇਕੱਠ ਰੱਖਣ ਵਾਸਤੇ ਹਕੂਮਤ ਦੇ ਕੋਲੋਂ ਮਨਜ਼ੂਰੀ ਲੈਣੀ ਬੜੀ ਜ਼ਰੂਰੀ ਸੀ, ਮਨਜ਼ੂਰੀ ਲਈ ਗਈ। 2000 ਰੁਪਈਆ ਅੰਮ੍ਰਿਤਸਰ ਦੇ ਕਾਜੀ ਨੂੰ ਰਿਸ਼ਵਤ ਦੇਣਾ ਸੀ ਤੇ 5000 ਰੁਪਈਆ ਸਰਕਾਰੀ ਖਜ਼ਾਨੇ ਦੇ ਵਿੱਚ ਲਾਹੌਰ ਜਮ੍ਹਾਂ ਕਰਾਉਣਾ ਸੀ ਤੇ ਸਿੱਖਾਂ ਦਾ ਇਕੱਠ ਹੋਣਾ ਸੀ, ਭਾਈ ਮਨੀ ਸਿੰਘ ਹੋਣਾ। ਦੂਰ ਦੀ ਸੋਚ ਕੇ ਖਾਲਸਾ ਪੰਥ ਇਕੱਠਾ ਹੋਵੇਗਾ, ਕੋਈ ਗੱਲ ਨਹੀਂ, ਬਹੁਤ ਸਾਰਾ ਚੜਾਵਾ ਚੜੇਗਾ, ਇਹਨਾਂ ਦੇ ਵਿੱਚੋਂ 7000 ਰੁਪਈਆ ਤਾਰ ਕੇ ਜਿਹੜੇ ਬਾਕੀ ਬਚਣਗੇ ਹਰਿਮੰਦਰ ਸਾਹਿਬ ਦੀ ਸੇਵਾ ਦੇ ਉੱਤੇ ਲਾਵਾਂਗੇ। ਪਰ ਸਿੱਖਾਂ ਨੂੰ ਆਉਣ ਨਾ ਦਿੱਤਾ ਹਕੂਮਤ ਨੇ, ਪੁਲਿਸ ਦੀਆਂ ਚੌਂਕੀਆਂ ਮਿਲਟਰੀ ਜਿਹੜੀ ਸੀ ਉਹ ਤਾਇਨਾਤ ਕਰ ਦਿੱਤੀ ਗਈ। ਭਾਈ ਮਨੀ ਸਿੰਘ ਨੇ ਡੱਕ ਦਿੱਤੇ, ਕਹਿੰਦੇ ਕੋਈ ਸਿੱਖ ਆਵੇ ਨਾ ਇੱਥੇ, ਇਹ ਜ਼ਾਲਮ ਦੀ ਨੀਤ ਜਿਹੜੀ ਆ ਉਹ ਬਨੀਅਤ ਬਤਨੀਤ ਹੋ ਚੁੱਕੀ ਹੈ। ਸੋ ਗੁਰੂ ਪਿਆਰੇ, ਉਹ 10 ਦਿਨ ਲੰਘ ਗਏ ਦੀਵਾਲੀ ਤੋਂ, ਹੁਣ ਸਰਕਾਰ ਆਪਣਾ ਟੈਕਸ ਮੰਗਦੀ ਹੈ ਤੇ ਭਾਈ ਮਨੀ ਸਿੰਘ ਹੋਣਾ ਨੇ ਠੋਕ ਕੇ ਜਵਾਬ ਦਿੱਤਾ। ਭਾਈ ਮਨੀ ਸਿੰਘ ਨੂੰ ਲਾਹੌਰ ਲਿਆਂਦਾ ਗਿਆ, ਲਾਹੌਰ ਲਿਆ ਕੇ ਜ਼ਕਰੀਆ ਖਾਂ ਗੱਲਾਂ ਬਾਤਾਂ ਕਰਦਾ, ਕਹਿੰਦਾ ਬਾਬਾ ਤੂੰ ਟੈਕਸ ਤਾਰ, ਹੁਣ ਟੈਕਸ ਦੀ ਗੱਲ ਤੇ ਦੂਰ ਦੀ ਹੈ, ਤੈਨੂੰ ਇਸਲਾਮ ਦੇ ਵਿੱਚ ਆਉਣਾ ਪੈਣਾ, ਮੁਸਲਮਾਨ ਬਣ ਜਾ ਜੇ ਆਪਣੀ ਜ਼ਿੰਦਗੀ ਚਾਹੁੰਦਾ। ਤੇ ਗੁਰੂ ਪਿਆਰਿਓ, ਬਾਬਾ ਮਨੀ ਸਿੰਘ ਕਹਿੰਦਾ ਸੱਜਣਾ ਤੈਨੂੰ ਆਪਣਾ ਧਰਮ ਮੁਬਾਰਕ ਤੇ ਮੈਨੂੰ ਆਪਣੇ ਧਰਮ ਦੇ ਵਿੱਚ ਜੀਣ ਦੇ, ਮੈਂ ਤੇਰੇ ਲਾਲਚਾਂ ਦੇ ਵਿੱਚ ਆ ਕੇ ਆਪਣਾ ਧਰਮ ਤਿਆਗਾ, ਉਮਰ ਤੋਂ ਮੈਂ ਖੱਟ ਲਈ ਹੈ, ਹੰਢਾ ਲਈ ਹੈ, 92 ਸਾਲ ਦੀ ਉਮਰ ਹੋ ਗਈ ਤੇ ਹੁਣ ਮੈਂ ਤੇਰੇ ਲਾਲਚਾਂ ਤੋਂ ਡੋਲ ਕੇ ਤੇ ਆਪਣਾ ਧਰਮ ਤਿਆਗਾ, ਇਹ ਨਹੀਂ ਹੋ ਸਕਦਾ। ਫਿਰ ਜ਼ਕਰੀਆ ਖਾਨ ਸੱਦ ਕੇ ਜਲਾਦਾਂ ਨੂੰ ਇੱਕ ਕਹਿਰ ਭਰਿਆ ਹੁਕਮ ਕਰਦਾ ਹੈ ਕਿ ਇਸ ਬੁੱਢੇ ਬਾਬੇ ਦੇ ਉੱਤੇ ਸ਼ਰਾ ਫਤਵਾ ਲਾਵੇ ਕਿ ਇਹਨੂੰ ਸਜ਼ਾ ਕੀ ਦੇਣੀ ਹੈ। ਤੇ ਫਿਰ ਸ਼ਰਾ ਫਤਵਾ ਕੀ ਸੁਣਾਉਂਦੀ ਆ ਢਾਡੀ ਜਥਾ?

ਨਿਤ ਗੁਰੂ ਕਾ ਸਿੱਖ ਅਰਦਾਸ ਕਰਦਾ ਹੈ ਨਾ, ਜਿੱਥੇ ਵੀ ਗੁਰੂ ਕਾ ਸਿੱਖ ਹੈ ਅਰਦਾਸ ਕਰਦਾ ਗੁਰੂ ਦੇ ਚਰਨਾਂ ਦੇ ਵਿੱਚ, ਉਸ ਅਰਦਾਸ ਦਾ ਇੱਕ ਤੀਜਾ ਪਹਿਰਾ ਆਉਂਦਾ, ਮੈਂ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਲਿਆਵਾਂ। ਅਰਦਾਸ ਦਾ ਤੀਜਾ ਪਹਿਰਾ ਆਪਾਂ ਪੜ੍ਹਦੇ ਹਾਂ ਨਾ, ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਅੱਗੇ ਸ਼ਬਦ ਕੀ ਆਉਂਦਾ, ਬੰਦ ਬੰਦ ਕਟਵਾਏ। ਬਸ ਇੱਥੇ ਹੀ ਆਪਾਂ ਰੁਕ ਜਾਂਦੇ, ਇਦੂ ਤਾਂ ਅੱਗੇ ਹਲੇ ਬਹੁਤ ਕੁਛ ਹੈ, ਪਰ ਅੱਜ ਆਪਾਂ ਇੱਥੇ ਕੀ ਰੁਕਦੇ ਹਾਂ, ਜਿਨ੍ਹਾਂ ਨੇ ਬੰਦ ਬੰਦ ਕਟਵਾਏ। ਸਤਸੰਗ ਜੀ, ਅੱਜ ਦੇ ਯੁੱਗ ਦੇ ਵਿੱਚ ਜਦੋਂ ਆਪਾਂ ਗੱਲ ਕਰੀ ਦੀ ਹੈ ਨਾ, ਬਈ ਗੁਰੂ ਕੇ ਸਿੰਘ ਆਪਣੇ ਸਰੀਰ ਦਾ ਪੋਟਾ ਪੋਟਾ ਕਟਵਾ ਦਿੱਤਾ, ਉਹਨਾਂ ਧਰਮ ਨਹੀਂ ਆ ਰਿਹਾ, ਤੇ ਗੱਲ ਅੱਜ ਦੇ ਯੁੱਗ ਵਿੱਚ ਸਾਡਾ ਪੜ੍ਹਿਆ ਲਿਖਿਆ ਜਵਾਨ ਕਹਿੰਦਾ ਕਹਿੰਦਾ ਬਾਬਾ ਕਿਉਂ ਕੁਫਰ ਤੋਲਦੇ ਹੋ, ਇੱਦਾਂ ਹੋ ਸਕਦਾ ਪਤਾ, ਕਾਹਦੇ ਵਾਸਤੇ ਕੋਈ ਪੋਟਾ ਪੋਟਾ ਕਟਵਾਊ, ਔਰ ਕਿੱਦਾਂ ਕਟਵਾ ਲੂਗਾ ਕੋਈ ਆਪਣੇ ਸਰੀਰ ਦਾ ਪੋਟਾ ਪੋਟਾ, ਕਿਵੇਂ ਕਟਵਾ ਲੂਗਾ, ਕਿਉਂ ਕਟਵਾਊਗਾ। ਜਿਹੜੀ ਕੋਈ ਗੱਲ ਕਹਿੰਦਾ ਮੰਨ ਲਿਆ ਜਾਵੇ, ਕਿਉਂ ਪੋਟਾ ਪੋਟਾ ਕਟਵਾਉਣਾ। ਬਸ ਆਹੀ ਸਾਡੀ ਸੋਚ ਦੇ ਵਿੱਚ ਸਾਡੇ ਬਾਬਿਆਂ ਦੀ ਸੋਚ 'ਚ ਫਰਕ ਹੁੰਦਾ ਸੀ। ਸਾਡੇ ਬਾਬੇ ਆਪਣੇ ਧਰਮ ਨੂੰ ਤਲਾਂਜਲੀ ਨਹੀਂ ਦਿੰਦੇ ਸੀ, ਉਹ ਧਰਮ ਨੂੰ ਤਿਆਗਦੇ ਨਹੀਂ ਸੀ। ਅੱਜ ਜਿੱਥੇ ਸਿੱਖ ਛੋਟੇ ਛੋਟੇ ਲਾਲਚਾਂ ਤੇ ਧਰਮ ਤਿਆਗਦਾ ਫਿਰਦਾ ਹੈ ਨਾ, ਕੋਈ ਉੱਠਿਆ ਆਇਆ, ਕੋਈ ਡੇਰੇਦਾਰ, ਕੋਈ ਬਾਬਾ ਆਇਆ, ਕੋਈ ਦੂਜੇ ਧਰਮ ਵਾਲਾ ਆਇਆ, ਖਾਸ ਕਰਕੇ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਬੱਚੇ ਫ੍ਰੀ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਾਵਾਂਗੇ, ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ, ਬੰਦਾ ਏਦਾਂ ਮਿੰਟ ਨਹੀਂ ਲਾਉਂਦਾ, ਕਹਿੰਦੇ ਚਲੋ ਕੋਈ ਨਹੀਂ। ਕੋਈ ਕਹਿੰਦਾ ਸਾਡੇ ਧਰਮ ਦੇ ਵਿੱਚ ਆ ਜਾਓ, ਜੇ ਵੀ ਤੁਹਾਡੇ ਸਰੀਰ ਨੂੰ ਕੋਈ ਬਿਮਾਰੀ ਲੱਗਦੀ ਆ, ਅਸੀਂ ਫ੍ਰੀ, ਸਾਡੇ ਕੋਲ ਹਸਪਤਾਲ ਨੇ, ਅਸੀਂ ਤੁਹਾਡਾ ਫ੍ਰੀ ਇਲਾਜ ਕਰਾਂਗੇ। ਬੰਦਾ ਕਿਸੇ ਨੂੰ ਨਹੀਂ ਪੁੱਛਦਾ, ਮਿੰਟ ਨਹੀਂ ਲਾਉਂਦਾ ਆਪਣਾ ਧਰਮ ਤਿਆਗਣ ਵਾਸਤੇ ਪਿਆਰਿਓ। ਤੇ ਹੁਣ ਬਾਬੇ ਨੂੰ ਕੀ ਕਹਿੰਦੇ ਸੀ, ਬਾਬਾ ਮਨੀ ਸਿੰਘ ਨੂੰ, ਵੀ ਛੱਡ ਤੂੰ ਇਸ ਧਰਮ ਚੋਂ ਕੀ ਲੈਣਾ, ਸਾਡੇ ਧਰਮ ਦੇ ਵਿੱਚ ਆ ਜਾ। ਬਾਬਾ ਕਹਿੰਦਾ ਨਹੀਂ, ਤੁਹਾਡਾ ਧਰਮ ਤੁਹਾਨੂੰ ਮੁਬਾਰਕ, ਸਾਡਾ ਧਰਮ ਸਾਨੂੰ ਮੁਬਾਰਕ, ਤੂੰ ਆਪਣੇ ਧਰਮ ਵਿੱਚ ਜੀ, ਅਸੀਂ ਆਪਣੇ ਧਰਮ ਵਿੱਚ ਜੀਨੇ ਆ, ਤੇ ਕੀ ਲਾਲਚ ਬਾਬੇ ਨੂੰ ਨਹੀਂ ਦਿੱਤੇ ਗਏ। ਬਾਬੇ ਨੂੰ ਕਹਿੰਦੇ ਦੱਸ ਕਿੰਨੇ ਪਿੰਡ ਤੈਨੂੰ ਜਗੀਰ ਦੇ ਚਾਹੀਦੇ ਆ, ਤੈਨੂੰ ਅਸਲਾਮ ਦਾ ਪੀਰ ਬਣਾ ਦਿੱਤਾ ਜਾਵੇਗਾ, ਹਿੰਦੁਸਤਾਨ ਦਾ ਬਾਦਸ਼ਾਹ ਤੇਰੇ ਕਦਮਾਂ ਝੁਕੇਗਾ, ਇੱਕ ਵਾਰ ਤੂੰ ਕਹਿ ਮੈਂ ਆਪਣਾ ਧਰਮ ਛੱਡ ਕੇ ਅਸਲਾਮ ਦੇ ਵਿੱਚ ਆ ਗਿਆ, ਕਲਮਾ ਪੜ੍ਹ ਲਾ। ਗੱਲ ਤੇ ਇੰਨੀ ਆ, ਦੇਖਣ ਨੂੰ ਗੱਲ ਤੇ ਇੰਨੀ ਕਿਆ ਵੀ ਛੱਡ ਆਪਣਾ ਧਰਮ, ਕਿਹੜੀ ਗੱਲ ਆ ਉੱਥੇ। ਵਾਹ ਬਾਬਾ, 92 ਸਾਲ ਦੀ ਤੇਰੀ ਉਮਰ ਹੈ, ਇਹ ਜ਼ਾਲਮ ਤੇਰੇ ਸਾਹਮਣੇ ਤੈਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਤੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਬਾਬਾ ਤੇਰਾ ਸਿਰੜ ਮੁਬਾਰਕ, ਤੇਰਾ ਗੁਰੂ ਮੁਬਾਰਕ, ਜਿਸ ਗੁਰੂ ਦੇ ਉੱਤੇ ਤੂੰ ਏਡਾ ਵਿਸ਼ਵਾਸ ਕੀਤਾ, ਉਸ ਗੁਰੂ ਨੂੰ ਮੁਬਾਰਕ। ਗੁਰੂ ਦੇ ਗੁਰੂ ਪਿਆਰੇ, ਉਹ ਗੁਰੂ ਨੂੰ ਮੁਬਾਰਕ ਨਹੀਂ ਬਣਦੀ ਧਰਮ ਦੀ ਖਾਤਰ। ਹੁਣ ਕਈ ਵਾਰ ਬੰਦਾ ਕਹਿੰਦਾ ਵੀ ਇਹ ਸਿਆਣਾ ਸੀ, ਉਹਨੂੰ ਪਤਾ ਸੀ ਧਰਮ ਦੇ ਬਾਰੇ, ਇੱਥੇ ਤੇ ਗੁਰੂ ਪਿਆਰਿਓ ਉਹ ਵੀ ਹੱਲੇ ਦੁੱਧ ਚੁੰਘਦੀਆਂ ਦੰਦੀਆਂ, ਇੱਕ 7 ਸਾਲ ਤੇ ਇੱਕ 9 ਸਾਲ ਹੈ, ਸਾਡੇ ਨਿਆਣਿਆਂ ਨੂੰ ਕਿੰਨਾ ਕੁ ਧਰਮ ਦਾ ਇਸ ਉਮਰ ਦੇ ਵਿੱਚ ਪਤਾ, ਕਿੱਡੇ ਕੁ ਧਰਮੀ ਨੇ ਸਾਡੇ ਨਿਆਣੇ, ਕਿੰਨਾ ਕੁ ਆਪਾਂ ਉਹਨਾਂ ਨੂੰ ਦੱਸਿਆ ਧਰਮ ਦੇ ਬਾਰੇ। ਪਰ ਕਲਗੀਆਂ ਵਾਲਿਆ, ਤੇਰੇ ਪੁੱਤ ਨੀਆਂ ਦੇ ਵਿੱਚ ਖੜੋ ਗਏ, ਆਪਣਾ ਧਰਮ ਨਹੀਂ ਛੱਡਿਆ, ਲਾਲਚ ਉਹਨਾਂ ਨੂੰ ਵੀ ਬੜੇ ਦਿੱਤੇ ਗਏ ਸੀਗੇ। ਦੱਸੋ ਕੀ ਚਾਹੀਦਾ, ਉਹੀ ਮਿਲ ਜਾਵੇਗਾ। ਵੱਡਿਆਂ ਵੱਡਿਆਂ ਜਰਨੈਲਾਂ ਦੀਆਂ ਲੜਕੀਆਂ ਸ਼ਹਿਜ਼ਾਦੀਆਂ ਦੇ ਨਾਲ ਤੁਹਾਡੇ ਨਿਕਾਹ ਕਰ ਦਿੱਤੇ ਜਾਣਗੇ, ਤੁਹਾਨੂੰ ਉੱਚਿਆਂ ਅਹੁਦਿਆਂ ਦੇ ਦਿੱਤਾ ਭਾਲਿਆ ਜਾਵੇਗਾ, ਤੁਹਾਨੂੰ ਜਰਨੈਲ ਬਣਾ ਦਿੱਤਾ ਜਾਵੇਗਾ ਅਸਲਾਮ ਦੀਆਂ ਫੌਜਾਂ ਦੇ। ਪਰ ਗੁਰੂ ਪਿਆਰਿਓ, ਜੁੱਤੀ ਦੀ ਨੋਕ ਦੇ ਨਾਲ ਇਹਨਾਂ ਲਾਲਚਾਂ ਨੂੰ ਟਕਰਾ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਾਂ ਨੇ ਨੀਆਂ ਦੇ ਵਿੱਚ ਖੜੋਣਾ ਤੇ ਮਨਜ਼ੂਰ ਕਰ ਲਿਆ, ਪਰ ਛੋਟੇ ਛੋਟੇ ਲਾਲਚਾਂ ਦੇ ਬਦਲ ਆਪਣਾ ਧਰਮ ਨਹੀਂ ਤਿਆਗਿਆ। ਮੁਬਾਰਕ ਤਦੇ ਤੇ ਪਿਆਰਿਓ, ਆਪਾਂ ਇੱਥੇ ਗੁਰਦੁਆਰਿਆਂ ਦੇ ਵਿੱਚ ਇਹ ਹੀ ਇੱਕ ਪਲੇਟਫਾਰਮ ਰਹਿ ਗਿਆ ਜਿੱਥੇ ਅਸੀਂ ਤੁਹਾਡੇ ਸਾਹਮਣੇ ਮਾੜਾ ਮੋਟਾ ਰੌਲਾ ਪਾ ਸਕਦੇ ਹਾਂ ਵੀ ਭਾਈ ਆਪਣਾ ਧਰਮ ਬਚਾ ਲਓ, ਇਸ ਵੇਲੇ ਸਾਡੇ ਧਰਮ ਨੂੰ ਖਤਰਾ ਬਣਦਾ ਜਾ ਰਿਹਾ ਹੈ, ਅੱਜ ਸਾਡੇ ਬੱਚੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ। ਔਰ ਮਾਪਿਆਂ ਦਾ ਰੋਲ ਸੀ, ਮੁਬਾਰਕ ਜਿਹਨਾਂ ਮਾਪਿਆਂ ਨੇ ਉਹ ਰੋਲ ਨਿਭਾਇਆ,
ਤੇ ਜਿਨ੍ਹਾਂ ਨੇ ਨਹੀਂ ਨਿਭਾਇਆ ਨਾ ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ। ਉਹਨਾਂ ਨੂੰ ਕੋਈ ਮੰਦਾ ਚੰਗਾ ਤੇ ਬੋਲ ਨਹੀਂ ਸਕਦੇ, ਅਸੀਂ ਤੇ ਹੱਥ ਜੋੜ ਕੇ ਤਰਲੇ ਕਰ ਸਕਦੇ ਹਾਂ, ਅਸੀਂ ਪੈਰ ਫੜ ਸਕਦੇ ਹੋ ਭਰਾਵੋ ਆਪਣੇ ਬੱਚਿਆਂ ਨੂੰ ਸਿੱਕੀ ਵਿੱਚ ਲੈ ਆਓ। ਇਹ ਸਿੱਕੀ ਬੜੀ ਮਹਿੰਗੇ ਮੁੱਲ ਮਿਲੀ ਸੀ, ਇਹ ਇੰਨੀ ਇਹਨੂੰ ਅਸੀਂ ਇੰਨੀ ਸਸਤੀ ਕਿਉਂ ਬਣਾ ਦਿੱਤਾ? ਨੀਆਂ ਦੇ ਵਿੱਚ ਚਿਣ ਜਾਣਾ, ਇੱਕ ਬਾਪ ਨੇ ਆਪਣੇ ਪੁੱਤਰਾਂ ਦੇ ਅੱਖਾਂ ਦੇ ਸਾਹਮਣੇ ਟੁਕੜੇ ਟੁਕੜੇ ਕਰਵਾ ਲੈਣੇ ਤੇ ਲਾਸ਼ਾਂ ਦੇਖ ਕੇ ਲਾਗਿਓ ਦੀ ਲੰਘ ਜਾਣਾ, ਜਕਾਰੇ ਛੱਡਦੇ ਜਾਣਾ, ਇਹ ਸਿੱਖੀ ਦੀ ਕੋਈ ਕੀਮਤ ਤਾਰ ਸਕਦਾ? ਪਰ ਉਹ ਦੇਖਣ ਨੂੰ ਲੱਗਦਾ ਇਹ ਉੱਪਰੀਆਂ ਜਿਹੀਆਂ ਗੱਲਾਂ ਬਾਬੇ ਸਟੇਜਾਂ ਤੇ ਕਰਦੇ, ਉਹ ਸੱਚ ਆ ਕਿਤੇ ਪੜ੍ਹਿਆ ਤੇ ਕਰੋ, ਆਪਣਾ ਇਤਿਹਾਸ ਪੜ੍ਹ ਕੇ ਤੇ ਦੇਖੋ ਇਹ ਸੱਚ ਹੈ। ਇੱਦਾਂ ਦਾ ਦੁਨੀਆਂ ਦੇ ਅੰਦਰ ਕਿਸੇ ਦਾ ਇਤਿਹਾਸ ਨਹੀਂ ਜਿੱਦਾਂ ਦੇ ਤੁਹਾਡੀ ਕੌਮ ਦੇ ਵਿੱਚ ਸ਼ਹੀਦ ਹੋਏ, ਔਰ ਬਾਕੀ ਕੌਮਾਂ ਦੇ ਲੋਕਾਂ ਨੇ ਇੱਕ ਇੱਕ ਸ਼ਹੀਦ ਦਾ ਆਸਰਾ ਲੈ ਕੇ ਦੁਨੀਆਂ ਦੇ ਆਪਣੇ ਪ੍ਰਚਮ ਚਲਾ ਦਿੱਤੇ, ਆਪਣੇ ਝੰਡੇ ਚਲਾ ਦਿੱਤੇ, ਪਰ ਸਿੱਖਾ ਤੂੰ ਵੱਧ ਕਿਸਮ ਨਿਕਲਿਆ, ਤੇਰੇ ਘਰ ਘਰ ਦੇ ਵਿੱਚ ਸ਼ਹੀਦ ਪੈਦਾ ਹੋਏ, ਤੂੰ ਲੋਕਾਂ ਨੂੰ ਦੱਸ ਨਾ ਸਕਿਆ। ਤੂੰ ਲੋਕਾਂ ਨੂੰ ਕੀ ਦੱਸਣਾ ਸੀ, ਆਪਣੇ ਨਿਆਣਿਆਂ ਨੂੰ ਨਹੀਂ ਦੱਸ ਸਕਿਆ। ਵਾਹਿਗੁਰੂ ਕਿਰਪਾ ਕਰੇ, ਚਿੰਤਾ ਦਾ ਵਿਸ਼ਾ ਹੈ, ਅਸੀਂ ਕੌਮ ਦੇ ਪ੍ਰਚਾਰ ਕਿਆ, ਇਸ ਕਰਕੇ ਚਿੰਤਾ ਕਰਦੇ ਹਾਂ ਕਿ ਏਡੇ ਏਡੇ ਗੁਰਦੁਆਰੇ ਥਾਂ ਥਾਂ ਤੇ ਗੁਰਦੁਆਰੇ ਖੁੱਲ ਗਏ, ਉਹ ਤੁਸੀਂ ਦੇਖਿਓ ਦਸਾਂ ਸਾਲਾਂ ਚ ਆਉਣ ਵਾਲਾ ਕੋਈ ਨਹੀਂ ਬਚਣਾ, ਜਿਹੜੇ ਹਾਲਾਤ ਬਣਦੇ ਜਾਂਦੇ। ਇਹ ਗੁਰਦੁਆਰਿਆਂ ਚ ਆਵੇਗਾ ਕੌਣ? ਅਸੀਂ ਸਿੱਖੀ ਤੋਂ ਇੰਨੇ ਮੁਨਕਰ ਹੁੰਦੇ ਜਾ ਰਹੇ ਹਾਂ, ਚਿੱਟੀਆਂ ਦਾੜੀਆਂ ਵਾਲੇ ਬਾਬੇ ਨੇ ਉਹ ਵਿਚਾਰੇ ਆਉਂਦੇ ਆ, ਠੀਕ ਹੈ ਚੌਂਕੜੀਆਂ ਮਾਰ ਕੇ 10 ਮਿੰਟ ਬਹਿ ਲੈਂਦੇ ਆ, ਨਹੀਂ ਤਾਂ ਕਿੱਥੇ ਆਉਣ ਵਾਲੇ ਹਾਲਾਤ, ਠੀਕ ਹੈ ਤੁਸੀਂ ਥੋੜਾ ਬਹੁਤਾ ਚਿਰ ਆ ਜਾਓਗੇ, ਪਰ ਲੱਗਦਾ ਗਾਂ ਤੁਹਾਡੇ ਪੋਤੇ ਆ ਨਾ ਜਿਹੜੇ ਪੋਤਿਆਂ ਤੱਕ ਪਹੁੰਚ ਜਾਈਏ ਆਪਾਂ, ਤਾਂ ਬਹੁਤ ਮੁਸ਼ਕਲ ਲੱਗਦਾ ਵੀ ਉਹ ਕਿਤੇ ਸਿੱਖੀ ਦੀ ਗੱਲ ਸੁਣ ਸਕਣਗੇ, ਕਿਉਂਕਿ ਅਸੀਂ ਗੁਰਮੁਖੀ ਨਾਲੋਂ ਤੋੜ ਦਿੱਤੇ, ਆਪਣੀ ਭਾਸ਼ਾ ਦੇ ਨਾਲੋਂ ਤੋੜ ਦਿੱਤੇ। ਮਾਣ ਕਰਨਾ ਚਾਹੀਦਾ ਸੀ ਸਿੱਖ ਨੂੰ ਆਪਣੀ ਗੁਰਮੁਖੀ ਦੇ ਉੱਤੇ, ਗੁਰਮੁਖੀ ਨਾਲ ਟੁੱਟ ਗਏ ਤੇ ਸਾਧ ਸੰਗਤ ਜੀ, ਜਦੋਂ ਗੁਰਮੁਖੀ ਨਾਲ ਟੁੱਟ ਗਏ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਗਏ। ਉਹ ਬਿਰਧ ਬਾਬਾ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਸ਼ਰਤਾਂ ਰੱਖ ਦਿੱਤੀਆਂ, ਬਾਬਾ ਤਿਆਗ ਦੇ ਆਪਣਾ ਧਰਮ ਨਹੀਂ ਤੇ ਇਸਲਾਮ ਦੇ ਵਿੱਚ ਕਬੂਲ, ਇਸਲਾਮ ਨੂੰ ਕਬੂਲ ਕਰ ਲਾ, ਸ਼ਾਹੀ ਜ਼ਿੰਦਗੀ ਜੀ, ਮਾਇਆ ਦੇ ਨਾਲ ਤੈਨੂੰ ਮੰਨ ਲਓ ਮਾਰ ਕਰ ਦਿੱਤਾ ਜਾਵੇਗਾ, ਇੱਕ ਨਹੀਂ 10 ਨਹੀਂ 20 ਨਹੀਂ 100 ਪਿੰਡ ਤੈਨੂੰ ਜਗੀਰ ਦੇ ਦਿੰਦੇ ਹਾਂ। ਪਰ ਬਾਬੇ ਨੇ ਠੁਕਰਾ ਦਿੱਤਾ, ਨਹੀਂ ਸੱਜਣਾ, ਮੈਨੂੰ ਮੇਰਾ ਧਰਮ ਪਿਆਰਾ ਹੈ, ਮੈਨੂੰ ਮੇਰੇ ਕਲਗੀਆਂ ਵਾਲੇ ਨੇ ਜਿੱਦਾਂ ਦਾ ਬਣਾਤਾ ਮੈਨੂੰ ਉਦਾਂ ਦਾ ਬਣਿਆ ਰਹਿਣ ਦੇ। ਜਦੋਂ ਪਤਾ ਲੱਗ ਗਿਆ ਨਾ ਜ਼ਕਰੀਆ ਖਾਨ ਨੂੰ ਵੀ ਇਹ ਬਾਬਾ ਕਿਸੇ ਤਰ੍ਹਾਂ ਵੀ ਧਰਮ ਤਬਦੀਲ ਕਰਨ ਵਾਸਤੇ ਤਿਆਰ ਨੇ, ਤਾਂ ਫਿਰ ਕਾਜੀ ਨੂੰ ਪੁੱਛਦਾ ਇਹਨੂੰ ਕੀ ਫਤਵਾ ਲਾਇਆ ਜਾਵੇ, ਫਤਵਾ ਲਾਓ ਕਹਿੰਦੇ ਨੇ ਇਹਨਾਂ ਨੂੰ, ਤੇ ਫਤਵਾ ਆਹ ਫਤਵਾ ਜਿਹੜਾ ਆਪਾਂ ਅਰਦਾਸ ਕਰਦੇ ਨਾ ਜਿਹਨਾਂ ਦੇ ਬੰਦ ਬੰਦ ਕੱਟੇ, ਉਹ ਕਾਜੀ ਨੇ ਆਪਣੀ ਮਹਿੰਦੀ ਰੰਗੀ ਦਾੜੀ ਖੁਰਕਦੇ ਨੇ ਗੁਰੂ ਪਿਆਰਿਓ, ਕੱਛ ਦੇ ਵਿੱਚ ਕੁਰਾਨ ਨੂੰ ਬਾਹਰ ਕੱਢ ਕੇ ਉਹਨੂੰ ਪੜ੍ਹ ਕੇ ਆਇਤਾਂ ਨੂੰ ਪੜ੍ਹ ਕੇ ਆਖਣ ਲੱਗਾ, ਕਹਿੰਦਾ ਸਾਡੀ ਸ਼ਰ੍ਹਾ ਇਹਦੇ ਜ਼ੁਲਮ ਦੇ ਮੁਤਾਬਕ ਸਜ਼ਾ ਦਿੰਦੀ ਹੈ ਕਿ ਇਹਦੇ ਸਰੀਰ ਦਾ ਬੰਦ ਬੰਦ ਕੱਟ ਦਿੱਤਾ ਜਾਵੇ। ਗੁਰੂ ਪਿਆਰਿਓ ਬੰਦ ਬੰਦ ਜਿੱਦਣ ਕੱਟਣਾ ਸੀ ਨਾ, ਸਾਰੇ ਲਾਹੌਰ ਦੇ ਵਿੱਚ ਢੰਡੋਰਾ ਪਿੱਟ ਦਿੱਤਾ ਗਿਆ ਕਿ ਆਇਓ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਇੱਕ ਵੱਖਰਾ ਤਮਾਸ਼ਾ ਹੋਵੇਗਾ, ਇੱਕ ਗੁਰੂ ਕੇ ਸਿੱਖ ਦਾ ਬੰਦ ਬੰਦ ਕੱਟਿਆ ਜਾਣਾ। ਉਹ ਦੇਖੋ ਬੰਦ ਬੰਦ ਕਟਵਾਉਣ ਲੱਗਾ, ਧਰਮ ਤੋਂ ਡੋਲਦਾ ਤੇ ਜਾਂ ਫਿਰ ਕਟਵਾ ਲੈਂਦਾ, ਤੇ ਗੁਰੂ ਪਿਆਰਿਓ ਸਾਰਾ ਲਾਹੌਰ ਜਿਹੜਾ ਸੀ ਨਾ ਉਸ ਨਖਾਸ ਚੌਂਕ ਦੇ ਕੋਠਿਆਂ ਤੇ ਚੜ੍ਹ ਕੇ ਗਲੀਆਂ ਵਿੱਚ ਇਹ ਦੇਖਣ ਵਾਸਤੇ ਆ ਗਿਆ ਜਿੱਦਣ ਬਾਬਾ ਮਨੀ ਸਿੰਘ ਦਾ ਬੰਦ ਬੰਦ ਕੱਟਣਾ ਸੀ। ਔਰ ਜਲਾਦ ਵੀ ਆ ਗਿਆ, ਮੋਰੇ ਜਲਾਦ ਆ ਗਿਆ, ਉਹਦੇ ਹੱਥ ਦੇ ਵਿੱਚ ਐਡੀ ਇੱਕ ਲੱਕੜ ਦੀ ਗੇਲੀ ਫੜੀ ਆ, ਲੱਕੜ ਦਾ ਟੁਕੜਾ ਫੜਿਆ, ਇੱਕ ਹੱਥ ਦੇ ਵਿੱਚ ਬੜਾ ਮਜ਼ਬੂਤ ਗੰਡਾਸਾ ਫੜਿਆ, ਟੋਕਾ ਵੀ ਕਹਿੰਦੇ ਗੰਡਾਸਾ ਕਹਿ ਦਿੰਦੇ ਨੇ। ਹੁਣ ਕਰਨਾ ਕੀ ਸੀ, ਉਸ ਲੱਕੜ ਦੇ ਉੱਤੇ ਬਾਬਾ ਜੀ ਨੂੰ ਰੱਖ ਕੇ ਉਹਦਾ ਹੱਥ ਰੱਖ ਕੇ ਤੇ ਉੱਤੋਂ ਗੰਡਾਸਾ ਮਾਰਨਾ ਸੀਗਾ, ਏਦਾਂ ਕੱਲਾ ਕੱਲਾ ਪੀਸ ਕੂਹਣੀ ਤੋਂ ਗੁੱਟ ਤੋਂ ਉਂਗਲਾਂ ਤੋਂ ਕਰਨਾ ਸੀ। ਹੁਣ ਬਾਬਾ ਮਨੀ ਸਿੰਘ ਜੀ ਵੀ ਉਹਨਾਂ ਨੇ ਆਪਣਾ ਨਿਤਨੇਮ ਕਰਕੇ ਉਸ ਸ਼ਰ੍ਹਾ ਦੇ ਵਿੱਚ ਆ ਗਏ ਜਿੱਥੇ ਉਹਨਾਂ ਦੇ ਉੱਤੇ ਇਹ ਜ਼ੁਲਮੀ ਤਲਵਾਰ ਚੱਲਣੀ ਸੀ। ਕਾਜੀ ਵੀ ਲਾਗੇ ਖੜਾ, ਅਹਿਲਕਾਰ ਲਾਗੇ ਖੜੇ ਨੇ, ਜ਼ਕਰੀਆ ਖਾਨ ਲਾਗੇ ਕੁਰਸੀ ਡਾਹ ਕੇ ਬੈਠਾ, ਤੇ ਗੁਰੂ ਪਿਆਰਿਓ ਹੁਣ ਜਲਾਦ ਆਇਆ, ਲੱਕੜ ਦੀ ਗੇਲੀ ਲਿਆ ਕੇ ਰੱਖਦੀ ਆ, ਬਾਬਾ ਜੀ ਨੂੰ ਸੱਦ ਲਿਆ, ਮਨੀ ਸਿੰਘ ਜੀ ਆ ਜਾਓ, ਤੇ ਗੁਰੂ ਪਿਆਰਿਓ ਜਲਾਦ ਟੋਕਾ ਚਲਾਉਣ ਲੱਗਾ, ਪਹਿਲਾਂ ਭਾਈ ਮਨੀ ਸਿੰਘ ਨੂੰ ਕਹਿੰਦਾ, ਸੱਜਣਾ ਬਾਬਾ ਮੈਨੂੰ ਤੇਰੇ ਬੁਢਾਪੇ ਦੇ ਉੱਤੇ ਤਰਸ ਆਉਂਦਾ, ਆ ਉਮਰ ਤੇਰੀ ਕਿਤੇ ਏਦਾਂ
ਤਸੀਹੇ ਦੇਣ ਦੀ ਥੋੜੋ ਆ, ਇਹ ਜੋ ਕਹਿੰਦੇ ਨੇ ਉਹ ਮੰਨ ਲਾ ਕੀ ਉਹ ਚੱਲਿਆ ਕਹਿੰਦਾ। ਤੇ ਭਾਈ ਮਨੀ ਸਿੰਘ ਕਹਿੰਦੇ ਸੱਜਣਾ ਤੂੰ ਜਿਹੜਾ ਤੈਨੂੰ ਇਹਨਾਂ ਨੇ ਡਿਊਟੀ ਲਾਈ ਆ ਨਾ, ਤੂੰ ਉਹ ਇਮਾਨਦਾਰੀ ਨਾ ਕਰ, ਛੱਡ, ਤੂੰ ਮੇਰੇ ਬੁਢਾਪੇ ਨੂੰ ਛੱਡ, ਮੇਰੀ ਜਵਾਨੀ ਨੂੰ ਛੱਡ, ਤੈਂ ਇਹ ਚੀਜ਼ ਚੁੱਕੀ ਲੈਣਾ। ਉਹ ਜਲਾਦ ਆਖਰ ਬਾਬਾ ਮਨੀ ਸਿੰਘ ਜੀ ਦਾ ਗੁੱਟ ਫੜਦਾ ਹੈ, ਐਦਾਂ ਗੁੱਟ ਫੜਦਾ ਹੈ, ਲੱਕੜ ਦੇ ਉੱਤੇ ਰੱਖ ਲੈਂਦਾ ਹੈ। ਹੁਣ ਇਹ ਜਗ੍ਹਾ ਦੇ ਉੱਤੇ ਟੋਕਾ ਮਾਰ ਲੱਗਾ, ਬਾਬਾ ਮਨੀ ਸਿੰਘ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਜਲਾਦ ਨੇ ਸੋਚਿਆ ਡਰ ਗਿਆ, ਬਾਬਾ ਡਰ ਗਿਆ। ਆਖਣ ਲੱਗੇ ਜਲਾਦ ਨੇ ਆਖਿਆ ਬਾਬਾ ਮੈਂ ਤੈਨੂੰ ਦੱਸਿਆ ਸੀ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ, ਇਹ ਤਸੀਹੇ ਚੱਲਣੇ ਬੜੇ ਔਖੇ ਆ, ਹੁਣ ਟੋਕਾ ਵੱਜਣ ਲੱਗਾ ਸੀ ਹੱਥ ਪਿੱਛੇ ਖਿੱਚ ਲਿਆ ਡਰ ਗਿਆ। ਬਾਬਾ ਮਨੀ ਸਿੰਘ ਆਖਣ ਲੱਗੇ ਕਹਿੰਦਾ ਸੱਜਣਾ ਡਰਿਆ ਨਹੀਂ, ਤੂੰ ਪਹਿਲਾਂ ਦੱਸ ਜਿਹੜਾ ਆਪਣਾ ਕੰਮ ਇਹ ਇਮਾਨਦਾਰੀ ਨਾਲ ਕਰ ਰਿਹਾ ਸੀ। ਕਹਿੰਦੇ ਕਿਵੇਂ ਇਮਾਨਦਾਰ, ਤੇਰਾ ਬੰਦ ਕੱਟਣ ਵਾਸਤੇ ਆਖਿਆ ਸੀ। ਤੇ ਬਾਬਾ ਮਨੀ ਸਿੰਘ ਆਖਣ ਲੱਗੇ ਕਹਿੰਦਾ ਸੱਜਣਾ ਤੂੰ ਫਿਰ ਟੋਕਾ ਮਾਰਨ ਕਿੱਥੇ ਲੱਗਾ ਸੀ? ਕਹਿੰਦਾ ਗੁੱਟ ਦੇ ਉੱਤੇ। ਤੇ ਕਹਿੰਦਾ ਇਮਾਨਦਾਰੀ ਨਾਲ ਦੱਸ, ਆਪਣੇ ਕੁਰਾਨ ਦੀ ਕਸਮ ਖਾ ਕੇ ਦੱਸ ਕਿ ਕਿੰਨੇ ਬੰਦ ਛੱਡ ਕੇ ਚੱਲਿਆ ਸੀ? ਕੱਲੇ ਬੰਦ ਤੇ 14 ਬੰਦ ਛੱਡ ਕੇ ਚੱਲਿਆ ਸੀ। ਮੈਂ ਆਪਣੇ ਪ੍ਰੀਤਮ ਨੂੰ ਮਨਾਉਣਾ, ਤੂੰ ਆਪਣੇ ਇਸਲਾਮ ਦਾ ਹੁਕਮ ਮੰਨ, ਮੈਂ ਆਪਣੇ ਮਹਿਬੂਬ ਦੇ ਚਰਨਾਂ ਵਿੱਚ ਸੁਰਖਰੂ ਹੋ ਕੇ ਜਾਣਾ। ਸੱਜਣਾ ਕੱਲੇ ਬੰਦ ਨੂੰ ਕੱਟ ਕੇ ਫਿਰ ਅੱਗੇ ਗੁੱਟ ਤੇ ਆਈ, 14 ਟੋਕੇ ਪਹਿਲਾਂ ਇੱਥੇ ਮਾਰ ਇਹਨਾਂ ਉਂਗਲਾਂ ਤੇ 15ਵਾਂ ਇੱਥੇ ਵੱਜਣਾ। ਉਹ ਕੌਮ ਦਾ ਮਹਾਨ ਸ਼ਹੀਦ ਬਾਬਾ ਮਨੀ ਸਿੰਘ ਜਿਹਨਾਂ ਦਾ ਲਾਹੌਰ ਦੀ ਧਰਤੀ ਤੇ ਬੰਦ ਕੱਟਿਆ ਗਿਆ, ਕਿਵੇਂ ਕੱਟਿਆ ਗਿਆ ਸੁਣੋ।

0: ਸਿੰਘ ਤਾਈ ਚੜੇ ਬੇਸ਼ੁਮਾਰ
1: ਉਹ ਤਾਂ

ਇਸ ਤਰ੍ਹਾਂ ਉਸ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਹੁਣਾਂ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਇਕੱਲਿਆਂ ਦੀ ਸ਼ਹਾਦਤ ਨਹੀਂ ਹੁੰਦੀ, 7 ਜਾਣੇ ਉਹਨਾਂ ਦੇ ਨਾਲ ਹੋਰ ਵੀ ਸਿੱਖ ਸ਼ਹੀਦ ਕੀਤੇ ਗਏ ਸਨ। ਔਰ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਆਪਣਾ ਭਰਾ ਬਾਬਾ ਜਗਤ ਸਿੰਘ, ਉਹਨਾਂ ਦੇ ਵੀ ਅੱਖਾਂ ਕੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸੇ ਦਿਨ ਬਾਬਾ ਮਨੀ ਸਿੰਘ ਦੇ ਨਾਲ। ਗੁਰੂ ਪਿਆਰਿਓ, ਇਕੱਲਿਆਂ ਦੀ ਇਹਨਾਂ ਦੀ ਸ਼ਹਾਦਤ ਨੇ, ਸਿੱਖੀ ਦੀ ਖਾਤਰ 52 ਹਸਤੀਆਂ ਇਸ ਪਰਿਵਾਰ ਦੀਆਂ ਸ਼ਹੀਦ ਹੋਈਆਂ। 12 ਭਰਾ ਸਨ ਬਾਬਾ ਮਨੀ ਸਿੰਘ ਜੀ ਹੋਣੀ, ਸਿੱਖੀ ਦੀ ਖਾਤਰ 12 ਦੇ ਵਿੱਚੋਂ 11 ਸ਼ਹੀਦ ਹੋਏ। ਇੱਕ ਬਾਬਾ ਸੋਹਣ ਚੰਦ ਜੀ ਬਾਲ ਅਵਸਥਾ 'ਚ ਅਕਾਲ ਚਲਾਣਾ ਕਰ ਗਏ, ਇਸ ਕਰਕੇ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਨਹੀਂ ਹੋਈ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਗੁਰੂ ਕੀਆਂ ਸੰਗਤਾਂ ਦਾ, ਜਿਹੜੇ ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਟਾਈਮ ਕੱਢ ਕੇ ਗੁਰੂ ਘਰ ਦੇ ਵਿੱਚ ਆਉਂਦੇ ਹੋ, ਸਤ ਸੰਗਤ ਕਰਦੇ ਹੋ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਪਿਆਰ ਗੁਰੂ ਚਰਨਾਂ ਨਾਲ ਇਸੇ ਤਰ੍ਹਾਂ ਬਣਿਆ ਰਹੇ। ਤੋਂ ਦਾਸ ਦੇ ਢਾਡੀ ਜਥੇ ਦਾ ਟਾਈਮ ਸਮਾਪਤ ਹੈ। ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਬੜੇ ਪਿਆਰ ਵਾਲੇ ਸੱਜਣ ਨੇ, ਬਹੁਤ ਸੁਰੀਲੀਆਂ ਆਵਾਜ਼ਾਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਨੇ। ਸੋ ਆਪਾਂ ਉਹਨਾਂ ਦੇ ਪਾਸੋਂ ਹੁਣ ਕੀਰਤਨ ਸਰਵਣ ਕਰੀਏ। ਦਾਸ ਦੇ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁਕੈ ਭੋਗ। ਗੁਣੇ ਹੋਰ ਨਾਹੀ ਕੋਏ, ਨਾ ਕੋ ਹੁਆ ਨਾ ਕੋ ਹੋਏ। ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ। ਨਾਨਕ ਨਾਵੇਂ ਬਾਜ ਸਨਾਤ, ਰਾਗ ਗੁਜ਼ਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜ਼ਰੀ ਮਹਲਾ ਪੰਜਵਾਂ।